ਵੱਡੇ ਭੈਣ ਜੀ। ਭੈਣ ਜੀ ਮੈਥੋਂ 6 ਸਾਲ ਵੱਡੇ ਸਨ, ਪਰ ਭੈਣ ਭਾਈਆਂ ਚ ਲੜਾਈ ਝਗੜੇ ਦਾ ਕਾਹਦਾ ਫਰਕ ਉਮਰ ਦਾ। ਮੈਨੂੰ ਭੈਣ ਜੀ ਕੋਲੋਂ ਉਹੀ ਪਿਆਰ ਮਿਲਦਾ ਰਿਹਾ ਜਿਹੜਾ ਭੈਣ ਭਾਈਆਂ ਚ ਹੁੰਦਾ, ਹਾਲਾਂਕਿ ਉਮਰ ਦਾ ਕਾਫੀ ਫਰਕ ਸੀ। ਕਈ ਵਾਰੀ ਲੜਨਾ ਤਾਂ ਜਿੱਤਣਾ ਹਮੇਸ਼ਾ ਮੈਂ ਹੀ, ਇਹ ਗੱਲ ਦਾ ਮੈਨੂੰ ਬਾਅਦ 'ਚ ਅਹਿਸਾਸ ਹੋਇਆ ਕਿ ਭੈਣ ਜੀ ਮੈਨੂੰ ਜਿੱਤਣ ਦਿੰਦੇ ਸੀ। ਕਦੀ ਤਾਂ ਬਹੁਤ ਲਾਡ ਲਟਾਉਣੇ ਤੇ ਕਦੀ ਸਾਰਾ ਸਾਰਾ ਦਿਨ ਮੂੰਹ ਬਣਾਈ ਰੱਖਣਾ। ਸਵੇਰੇ ਸਵੇਰੇ ਹਲੂਣਾ ਦੇ ਕੇ ਉਠਾਉਣਾ ਕਿ ਉੱਠ ਸਕੂਲ ਨਹੀਂ ਜਾਣਾ, ਲੇਟ ਹੋ ਜਾਏਗਾ। ਹਾਲਾਂਕਿ ਕਈ ਵਾਰ ਲੜੇ ਹੋਣਾ, ਪਰ ਤਾਂ ਵੀ ਪੁੱਛ ਲੈਣਾ, ਸਕੂਲ ਦਾ ਕੰਮ ਮੁਕਾ ਲਿਆ, ਹਿੰਦੀ ਦਾ ਹੋਮਵਰਕ ਕੀਤਾ, ਮੈਥ ਵਾਲੇ ਫਾਰਮੂਲੇ ਕੱਢੇ ਕਿ ਨਹੀਂ। ਕੋਈ ਜਵਾਬ ਨਾ ਦੇਣ ਤੇ ਆਪ ਹੀ ਸਾਰਾ ਕੰਮ ਮੁਕਾ ਦੇਣਾ ਤੇ ਕਾਪੀਆਂ ਫਿਰ ਬਸਤੇ 'ਚ ਪਾ ਦੇਣੀਆਂ। ਇੱਕ ਦਿਨ ਸਕੂਲੇ ਮੇਰੀ ਚੋਰੀ ਫੜੀ ਗਈ। ਮਾਸਟਰ ਜੀ ਨੇ ਲਿਖਾਈ ਪਛਾਣ ਲਈ ਕਿ ਮੇਰੀ ਨਹੀਂ ਹੈਗੀ। ਭੈਣ ਜੀ ਉਦੋਂ ਵੀ ਮਾਸਟਰ ਕੋਲ ਚਲੀ ਗਈ, ਆਖਣ ਲੱਗੀ ਜੀ ਇਹਦੀ ਕੋਈ ਗਲਤੀ ਨਹੀਂ, ਮੇਰੀ ਗਲਤੀ ਹੈ, ਇਹਨੂੰ ਕੁਝ ਨਾ ਕਹੋ, ਤੇ ਨਾ ਹੀ ਰਿਪੋਰਟ ਕਾਰਡ ਵਾਲੀ ਕਾਪੀ ਤੇ ਘਰੇ ਕੁਝ ਲਿਖ ਕੇ ਭੇਜਿਓ, ਨਹੀਂ ਤਾਂ ਸਾਰਾ ਟੱਬਲ ਇਹਦੇ ਦੁਆਲੇ ਹੋਜੂ, ਮੈਨੂੰ ਜਮਾਂ ਠੀਕ ਨਹੀਂ ਲੱਗਣਾ। ਇੱਦਾਂ ਹੀ ਭੈਣ ਜੀ ਨੇ ਕਈ ਵਾਰ ਕਾਫੀ ਕੁੱਟਾਂ ਤੋਂ ਬਚਾਇਆ। ਇੱਦਾਂ ਲੱਗਦਾ ਸੀਗਾ ਭੈਣ ਜੀ ਕੋ ਹਰ ਮਰਜ਼ ਦਾ ਇਲਾਜ ਹੈ, ਹਰੇਕ ਗੱਲ ਦਾ ਹੱਲ ਹੈ, ਮੇਰੀ ਹਰੇਕ ਟੈਨਸ਼ਨ ਹਰੇਕ ਦੁਵਿਧਾ ਦੀ ਸਮੱਸਿਆ ਉਹਨਾਂ ਕੋਲ ਪਈ ਹੈ ਜਿਵੇਂ। ਪਰ ਇੱਕ ਸਮਾਂ ਆਇਆ ਜਦੋਂ ਭੈਣ ਜੀ ਨੂੰ ਵਿਆਹ ਦਿੱਤਾ ਬੜੀ ਦੂਰ, ਆਉਣ ਜਾਣ ਨਹੀਂ ਸੀ ਹੋ ਸਕਦਾ, ਕਦੀ ਕਦਾਈ ਮਿਲਣਾ ਹੁੰਦਾ। ਉਦੋਂ ਤਾਂ ਮਹਿਸੂਸ ਨਹੀਂ ਹੋਇਆ, ਪਰ ਉਹਨਾਂ ਦੇ ਜਾਣ ਮਗਰੋਂ ਜਿੱਦਾਂ ਖਾਲੀ ਘਰ ਜਿਹਾ ਖਾਣ ਨੂੰ ਆਉਂਦਾ, ਉਹਨਾਂ ਨੂੰ ਚੇਤੇ ਕਰਦਾ ਕਿ ਲੜਦੇ ਸੀ ਹੱਸਦੇ ਸੀ, ਪਰ ਹੁਣ ਤਾਂ ਭੈਣ ਜੀ ਦੂਰ ਵਿਆਹੇ ਗਏ, ਹੁਣ ਤਾਂ ਮਿਲਣਾ ਵੀ ਕਦੀ ਕਦਾਈ ਹੋਊ। ਇੱਦਾਂ ਕਰਦਿਆਂ ਕਰਾਉਂਦਿਆਂ ਮੇਰੇ ਕਾਰਜਾਂ ਦਾ ਵੀ ਸਮਾਂ ਆ ਗਿਆ। ਮੈਨੂੰ ਚਾਅ ਸੀ ਹੁਣ ਭੈਣ ਜੀ ਆਉਣਗੇ, ਪਰ ਸਮੇਂ 'ਤੇ ਆ ਕੇ ਇੱਕ ਪਤਾ ਲੱਗਾ ਕਿ ਸ਼ਾਇਦ ਭੈਣ ਜੀ ਮੇਰੇ ਵਿਆਹ 'ਤੇ ਨਾ ਆ ਸਕਣ। ਇੱਕ ਤਾਂ ਦੂਰ, ਦੂਜਾ ਉਹਨਾਂ ਦੇ ਸਹੁਰਿਆਂ ਘਰੇ ਕੋਈ ਹੋਈ ਘਟਨਾ ਕਰਕੇ। ਜਿੱਦਣ ਵਿਆਹ ਦਾ ਦਿਨ ਸੀ ਉੱਦਣ ਵੀ ਮੈਂ ਉਡੀਕਦਾ ਰਿਹਾ ਘੋੜੀ ਚਾੜਨ ਵੇਲੇ, ਵਾਂਗ ਉੱਦਣ ਵਾਲੇ ਤਾਂ ਮੈਂ ਬਹੁਤ ਰੋਇਆ ਕਿ ਭੈਣ ਜੀ ਇੱਥੇ ਹੁੰਦੇ, ਪਰ ਤਾਂ ਵੀ ਤਾਂਘ ਸੀ, ਤਾਂਘ ਜਿਹੜੀ ਦਿਲਾਂ ਨੂੰ ਦਿਲਾਂ ਦੀ ਹੁੰਦੀ, ਖਿੱਚ ਜਿਹੜੀ ਦਿਲਾਂ ਨੂੰ ਦਿਲਾਂ ਦੀ ਹੁੰਦੀ। ਨਾਸ਼ਤੇ ਸਮੇਂ ਕੁਝ ਖਾਂਦਿਆਂ ਅਜਿਹਾ ਉੱਥੋਂ ਲੱਗਾ ਕਿ ਮੈਂ ਖੰਘੀ ਜਾ ਰਿਹਾ ਸੀ। ਖੰਘਦਿਆਂ ਖੰਘਦਿਆਂ ਵੀ ਸਿਰਾ ਪਾਸੇ ਕਰਕੇ ਮੈਂ ਕਿੰਨੀ ਵਾਰ ਦਰਵਾਜ਼ੇ ਵੱਲ ਦੇਖਿਆ ਹੋਣਾ ਕਿ ਸ਼ਾਇਦ ਭੈਣ ਜੀ ਆ ਹੀ ਜਾਣ। ਖੰਘ ਖੰਘ ਕੇ ਥੋੜ੍ਹਾ ਬੁਰਾ ਹਾਲ ਹੋ ਗਿਆ, ਪਰ ਕੁਝ ਸਮੇਂ ਦੌਰਾਨ ਮੋਢੇ ਤੇ ਕਿਸੇ ਨੇ ਹੱਥ ਰੱਖਿਆ, ਪਿੱਛੇ ਮੁੜੇ ਵੇਖਿਆ ਆਈ ਮੈਂ ਕਹਿ ਦਿੱਤਾ ਕਿ ਭੈਣ ਜੀ ਹੀ ਨੇ।
ਜਦ ਪਛਾਣ ਨੂੰ ਨਜ਼ਰ ਦੜਾਈ ਤਾਂ ਭੈਣ ਜੀ ਹੱਥ 'ਚ ਗਲਾਸ ਲਈ ਖੜੇ ਸਨ। ਕਹਿੰਦੇ ਬਾਕੀ ਗੱਲਾਂ ਬਾਅਦ 'ਚ, ਪਹਿਲੋਂ ਆ ਮਲੱਠੀ ਵਾਲਾ ਗਰਮ ਗਰਮ ਪਾਣੀ ਪੀ ਲਾ, ਤੇਰੀ ਖੰਘ ਠੀਕ ਹੋ ਜੂ। ਮੇਰੀਆਂ ਅੱਖਾਂ 'ਚ ਹੰਝੂ ਸਨ ਤੇ ਭੈਣ ਜੀ ਦੀਆਂ ਅੱਖਾਂ 'ਚ ਵੀ ਹੰਝੂ ਸਨ। ਜਿਹੜੀ ਮੈਂ ਅੰਦਰੇ ਅੰਦਰ ਕੁਝ ਚਿਰ ਪਹਿਲਾਂ ਆਪਣੇ ਆਪ ਨਾਲ ਕਸਮ ਪਾਈ ਸੀ ਕਿ ਭੈਣ ਜੀ ਆ ਕੇ ਮੈਂ ਬੁਲਾਉਣਾ ਹੀ ਨਹੀਂ, ਉਹ ਪਤਾ ਨਹੀਂ ਕਿੱਧਰੇ ਉੱਡ ਪੁੱਡ ਗਈ ਸੀ। ਪਰ ਉਹ ਘਟਨਾ ਨੂੰ ਜੇ ਹੁਣ ਸੋਚਾਂ ਤੇ ਉਹੀ ਮੈਸੇਜਿਸ ਵਟਸਐਪ, ਫੇਸਬੁੱਕ ਜਾਂ ਬਾਕੀ ਸੋਸ਼ਲ ਸਾਈਟਸ ਵਾਸਤੇ ਰਹਿ ਗਏ। ਉਹ ਰਿਸ਼ਤੇ ਤਾਂ ਨਹੀਂ ਪਰ ਉਹ ਮੈਮਰੀਜ਼ ਹਾਲੇ ਵੀ ਕੋਲ ਨੇ, ਹਰ ਇੱਕ ਕੋਲ ਨੇ। ਉਹਨਾਂ ਨੂੰ ਬਹਿ ਕੇ ਕਦੀ ਦਿਲਾਂ ਨਾਲ ਦਿਲਾਂ ਦੀ ਤਾਰ ਜੋੜਨ ਦੀ ਕੋਸ਼ਿਸ਼ ਕਰਿਓ। ਉਹ ਸੁੱਖ ਤੇ ਅਹਿਸਾਸ ਸਿਰਫ ਤੁਹਾਨੂੰ ਨਹੀਂ, ਉਸ ਇਨਸਾਨ ਨੂੰ, ਉਸ ਸੱਜਣ ਨੂੰ ਵੀ ਹੋਣਾ ਜਿਹਦੇ ਬਾਰੇ ਬਹਿ ਕੇ ਤੁਸੀਂ ਸੋਹਣਾ ਸਮਾਂ ਸੋਚਿਆ, ਸੋਹਣੀਆਂ ਮੈਮਰੀ ਸੋਚੀਆਂ। ਇਹ ਜਿਹੜੀ ਦਿਲਾਂ ਨੂੰ ਦਿਲਾਂ ਦੀ ਖਿੱਚ ਹੈ, ਇਹ ਤਾਂ ਹੋਈ ਹੈ ਜੇ ਦਿਲੋਂ ਕਿਸੇ ਦਾ ਸੋਚੀਏ, ਕਿਸੇ ਦਾ ਕਰੀਏ। ਸੋ ਆਪਣਿਆਂ ਨੂੰ ਸਮਾਂ ਜ਼ਰੂਰ ਦਿਓ, ਦਿਲੋਂ ਸਮਾਂ ਦਿਓ, ਬਹਿ ਕੇ ਉਹਨਾਂ ਬਾਰੇ ਸੋਚੋ, ਉਹਨਾਂ ਨਾਲ ਸੋਹਣੀਆਂ ਮੈਮਰੀਜ਼, ਸਾਰੇ ਸੋਹਣੇ ਕਾਰਜ ਜਿਹੜੇ ਹੋਏ ਹੰਡਾਏ, ਉਹਨਾਂ ਬਾਰੇ ਸੋਚੋ। ਉਹ ਸਮਾਂ ਤਾਂ ਨਹੀਂ ਪਰ ਉਹ ਸੋਹਣੇ ਸ਼ੁੱਧ ਰਿਸ਼ਤੇ, ਉਹ ਸੋਹਣੀਆਂ ਮੈਮਰੀਜ਼ ਤੁਹਾਡੇ ਕੋਲ ਹੀ ਨੇ। ਇਹ ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਨੇ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ
1: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
2: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: 夜半時、そらそっちはたれ。This station is now the ultimate power in the universe. Radio Hanji 16748. Hanji Radio.
1: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ ਚੜ੍ਹਦੀ ਕਲਾ ਦੇ ਵਿੱਚ ਹੋਊਗੀ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੀ ਕਹਾਣੀ ਗੱਲ ਕਰਦੀ ਹੈ ਇੱਕ ਅਖਬਾਰਾਂ ਸੁੱਟਣ ਵਾਲੇ ਵੀਰ ਦੀ ਜਿਹਦਾ ਕੰਮ ਸੀ ਹਰ ਰੋਜ਼ ਘਰਾਂ ਦੇ ਵਿੱਚ ਅਖਬਾਰਾਂ ਸੁੱਟਣਾ ਹਰ ਇੱਕ ਘਰ ਨੂੰ ਸਵੇਰੇ ਸਵੇਰੇ ਦੇ ਸਮੇਂ ਦੇਸ਼ ਦੁਨੀਆਂ ਦੀ ਹਰ ਇੱਕ ਖਬਰ ਪਹੁੰਚਾਉਣਾ ਬੜਾ ਪੁੰਨ ਵਾਲਾ ਕੰਮ ਸਮਝਿਆ ਜਾਂਦਾ ਜੇਕਰ ਕੋਈ ਖਬਰਾਂ ਦੀ ਕਦਰ ਪਾਵੇ ਤਾਂ ਕਹਿੰਦਾ ਕਿ ਇੱਕ ਘਰ ਦੇ ਵਿੱਚ ਜਦੋਂ ਮੈਂ ਹਰ ਰੋਜ਼ ਅਖਬਾਰ ਪਾਉਣ ਜਾਂਦਾ ਤਾਂ ਕੀ ਵੇਖਿਆ ਕਿ ਲੈਟਰ ਬਾਕਸ ਪੂਰਾ ਭਰਿਆ ਪਿਆ ਨੱਕੋ ਨੱਕ ਇੱਦਾਂ ਜਾਪਦਾ ਸੀ ਜਿੱਦਾਂ ਕੋਈ ਘਰ ਦੇ ਵਿੱਚ ਹੀ ਨਹੀਂ ਹੈ ਇੱਕ ਦਿਨ ਥੋੜ੍ਹਾ ਸਮਾਂ ਖੁੱਲ੍ਹਾ ਸੀ ਹੌਸਲਾ ਕਰਕੇ ਦਰਵਾਜ਼ਾ ਖੜਕਾ ਹੀ ਲਿਆ ਘਰ ਦਾ ਮਾਲਕ ਇੱਕ ਬਜ਼ੁਰਗ ਸਰਦਾਰ ਸੀ ਹੋਰ ਵਧੀਆ ਲੱਗਾ ਕਿ ਆਪਣੇ ਭਾਈਚਾਰੇ ਦਾ ਬੰਦਾ ਵੇਖ ਲਈਏ ਤੇ ਹੋਰ ਵਧੀਆ ਖੁੱਲ੍ਹ ਕੇ ਬੰਦਾ ਆਪਣੀ ਜ਼ਬਾਨ ਦੇ ਵਿੱਚ ਗੱਲ ਕਰ ਲੈਂਦਾ ਸੋਚਿਆ ਚੰਗਾ ਹੀ ਕੀਤਾ ਇਹ ਦਰਵਾਜ਼ਾ ਖੜਕਾ ਲਿਆ ਅੱਜ ਮੈਂ ਕਿਹਾ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਡਾ ਲੈਟਰ ਬਾਕਸ ਭਰਿਆ ਪਿਆ ਕੀ ਗੱਲ ਚਿੱਠੀਆਂ ਕੱਢਦੇ ਨਹੀਂ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਪੁੱਤਰ ਮੈਂ ਚਾਹੁੰਦਾ ਕਿ ਤੁਸੀਂ ਹਰ ਰੋਜ਼ ਅਖਬਾਰ ਦਿਓ ਪਰ ਕਿਰਪਾ ਕਰਕੇ ਘੰਟੀ ਮਾਰੋ ਅਤੇ ਘਰ ਦੇ ਦਰਵਾਜ਼ੇ ਨੂੰ ਖੜਕਾਓ ਅਖਬਾਰ ਮੇਰੇ ਹੱਥਾਂ ਦੇ ਵਿੱਚ ਦੇ ਕੇ ਜਾਓ ਜਿੱਦਾਂ ਮੇਰੀ ਪਹਿਲੀ ਪੁੱਛੀ ਗੱਲ ਉਹਨਾਂ ਨੇ ਰਫਾ ਦਫਾ ਹੀ ਕਰ ਦਿੱਤੀ ਹੋਵੇ ਲੈਟਰ ਬਾਕਸ ਭਰਿਆ ਤਾਂ ਭਰਿਆ ਰਹੇ ਤੁਹਾਡੇ ਨਾਲ ਜਿਹੜੀ ਕੰਮ ਦੀ ਗੱਲ ਆ ਉਹ ਇਹ ਆ ਕਿ ਤੁਸੀਂ ਅਖਬਾਰ ਮੇਰੇ ਹੱਥਾਂ ਦੇ ਵਿੱਚ ਫੜਾ ਕੇ ਜਾਇਆ ਕਰੋ ਵੈਸੇ ਇੱਦਾਂ ਕਦੀ ਹੋਇਆ ਨਹੀਂ ਨਾ ਹੀ ਇੱਦਾਂ ਹੁੰਦਾ ਸਾਨੂੰ ਤਾਂ ਸਿਰਫ ਇਹ ਕਿਹਾ ਜਾਂਦਾ ਇਹ ਦੱਸਿਆ ਜਾਂਦਾ ਅਤੇ ਜਾਂ ਫਿਰ ਇਹੋ ਹੀ ਵਾਰਾ ਖਾਂਦਾ ਕਿ ਆਪਾਂ ਜਾਂਦੇ ਜਾਂਦੇ ਘਰ ਦੇ ਵਿਹੜੇ ਦੇ ਵਿੱਚ ਅਖਬਾਰ ਸੁੱਟ ਜਾਈਏ ਅਗਲਾ ਜਦੋਂ ਸਵੇਰੇ ਨਿਕਲਦਾ ਆ ਤਾਂ ਉਹ ਅਖਬਾਰ ਪੜ੍ਹ ਲਏ ਅਤੇ ਪੜ੍ਹ ਲਏ ਇਹ ਪਹਿਲੀ ਵਾਰ ਇਸ ਤਰੀਕੇ ਦੀ ਫਰਮਾਇਸ਼ ਸੀ ਮੈਂ ਹੈਰਾਨ ਹੋ ਕੇ ਪੁੱਛਿਆ ਤੁਸੀਂ ਕਹਿੰਦੇ ਹੋ ਤਾਂ ਹਰ ਰੋਜ਼ ਦਰਵਾਜ਼ਾ ਖੜਕਾ ਕੇ ਬਜ਼ੁਰਗੋ ਘੰਟੀ ਮਾਰ ਕੇ ਤੁਹਾਡੇ ਹੱਥ ਦੇ ਵਿੱਚ ਅਖਬਾਰ ਦੇ ਜਾ ਕਰੂੰਗਾ ਕੋਈ ਚਿੰਤਾ ਦੀ ਗੱਲ ਹੀ ਨਹੀਂ ਪਰ ਇਸ ਦੇ ਨਾਲ ਤੁਹਾਡਾ ਅਤੇ ਮੇਰਾ ਦੋਵਾਂ ਦਾ ਸਮਾਂ ਖਰਾਬ ਹੋਊਗਾ ਇਸ ਕਰਕੇ ਆਪਾਂ ਬਾਰੋ ਬਾਰ ਅਖਬਾਰ ਸੁੱਟ ਕੇ ਚਲੇ ਜਾਈਦਾ ਮੇਰਾ ਤਾਂ ਕੋਈ ਨਹੀਂ ਤੁਹਾਨੂੰ ਦਿੱਕਤ ਹੋਊਗੀ ਕਹਿਣ ਲੱਗੇ ਗੱਲ ਤਾਂ ਤੇਰੀ ਠੀਕ ਹੈ ਨੌਜਵਾਨਾਂ ਜੇ ਤੂੰ ਮੇਰੇ ਦਰਵਾਜ਼ੇ ਦੇ ਉੱਤੇ ਦਸਤਕ ਦੇ ਕੇ ਘੰਟੀ ਮਾਰ ਕੇ ਅਖਬਾਰ ਹੀ ਦੇਣੀ ਹੁੰਦੀ ਨਾ ਹੋਰਾਂ ਲਈ ਖੇਚਲ ਹੋਊਗੀ ਇਹ ਮੇਰੇ ਲਈ ਨਹੀਂ ਮੈਂ ਵੀ ਕੰਮ ਕਾਰ ਹੀ ਕਰਦਾ ਰਿਹਾ ਜਵਾਨੀ ਵੀਰੇ ਮਜਬੂਰੀਆਂ ਸਮਝ ਸਕਦਾ ਅਤੇ ਉਸ ਤੇਰੀ ਮਜਬੂਰੀ ਨੂੰ ਸਮਝਦਿਆਂ ਹੋਇਆ ਮੈਂ ਤੈਨੂੰ ਇਹ ਕਹਿ ਸਕਦਾ ਹਾਂ ਕਿ ਮੈਂ ਤੈਨੂੰ 500 ਰੁਪਈਆ ਅੱਡ ਤੋਂ ਦਿਆ ਕਰੂੰਗਾ ਉਹ ਸਿਰਫ ਤੇਰਾ ਹੋਊਗਾ ਭਾਈ ਜਿਹੜਾ ਤੇਰਾ ਇੱਥੇ ਸਮਾਂ ਖਰਾਬ ਹੋਣਾ ਬਜ਼ੁਰਗ ਸਰਦਾਰ ਨੇ ਬੇਨਤੀ ਕੀਤੀ ਪੁੱਤਾਂ ਵਾਂਗੂ ਮੇਰੇ ਸਾਹਮਣੇ ਕਾਰਜ ਕੀਤੀ ਲੱਗਾ ਉਹਨਾਂ ਦੇ ਨਾਲ ਥੋੜ੍ਹੀਆਂ ਜਿਹੀਆਂ ਹੋਰ ਗੱਲਾਂ ਬਾਤਾਂ ਕਰ ਲਈਏ ਵੈਸੇ ਤੁਸੀਂ ਬਜ਼ੁਰਗੋ ਇੱਦਾਂ ਚਾਹੁੰਦੇ ਕਿਉਂ ਹੋ ਆਪਾਂ ਅੱਜ ਪਹਿਲੇ ਦਿਨ ਮਿਲੇ ਹਾਂ ਅਤੇ ਤੁਸੀਂ ਇਹ ਫਰਮਾਇਸ਼ ਰੱਖ ਰਹੇ ਹੋ ਇਹਦੇ ਪਿੱਛੇ ਕੋਈ ਕਾਰਨ ਤਾਂ ਬਜ਼ੁਰਗ ਕਹਿਣ ਲੱਗੇ ਪੁੱਤ ਮੈਂ ਡਰਦਾ ਹਾਂ ਕਿ ਕਦੀ ਇਹ ਨਾ ਹੋਵੇ ਕਿ ਕੋਈ ਐਸਾ ਦਿਨ ਆਵੇ ਤੂੰ ਦਰਵਾਜ਼ਾ ਖੜਕਾਵੇਂ ਅਤੇ ਮੇਰੇ ਵੱਲੋਂ ਤੈਨੂੰ ਹੁੰਗਾਰਾ ਹੀ ਨਾ ਮਿਲੇ ਅਤੇ ਜਾਂ ਫਿਰ ਇੱਦਾਂ ਕਹਿ ਲਾ ਮੈਂ ਚਾਹੁੰਦਾ ਤੂੰ ਦਰਵਾਜ਼ਾ ਖੜਕਾਉਂਦਾ ਰਵੇਂ ਅੱਗੋਂ ਮੈਂ ਤੈਨੂੰ ਹੰਗਾਰਾ ਮਿਲਦੇ ਦਿੰਦਾ ਰਵਾਂ ਅਤੇ ਜਿਸ ਦਿਨ ਮੈਂ ਤੈਨੂੰ ਹੰਗਾਰਾ ਕਿਤੇ ਨਾ ਦੇਵਾਂ ਤੂੰ ਸਮਝ ਜਾਵੇਂ ਕਿ ਅੱਜ ਮੈਂ ਨਹੀਂ ਰਿਹਾ ਮੈਂ ਹੁਣ ਜ਼ਿੰਦਗੀ ਦੇ ਆਖਰੀ ਪੜਾਅ ਦੇ ਉੱਤੇ ਹਾਂ ਕਿੰਨੇ ਕੁ ਦਿਨ ਹੋਰ ਕੱਢਣੇ ਨੇ ਪਹਿਲਾਂ ਮੇਰੀ ਜੀਵਨ ਸਾਥਣ ਸੀ ਉਹ ਚਿੱਠੀਆਂ ਚੁੱਠੀਆਂ ਫੜ ਲਿਆਇਆ ਕਰਦੀ ਸੀ ਸੋਹਣਾ ਸਾਥ ਦੋਵਾਂ ਦਾ ਸਾਡਾ ਨਿਭਦਾ ਜਾਂਦਾ ਹੈ ਹੁਣ ਉਹ ਵੀ ਚਲੀ ਗਈ ਹੈ ਪੁੱਤ ਮੇਰਾ ਪਰਦੇਸਾਂ 'ਚ ਹੈ ਉਹ ਮੇਰੇ ਕੋਲ ਆ ਨਹੀਂ ਸਕਦਾ ਮੇਰੇ ਕੋਲ ਰਹਿ ਨਹੀਂ ਸਕਦਾ ਮੈਂ ਉੱਥੇ ਜਾਣਾ ਨਹੀਂ ਚਾਹੁੰਦਾ इस घर दे विच मैं कल्ला रहना वड़ वड़ खांदा कर हुण तां जिदां कहला रब दा नां लैंदे आ बस आखरी दिन गिण रहे बड़े दिनों दा मन दे विच सी कि जे मैनूं इस घर दे विच कुछ हो गया तां पता किदां लगूगा ਉਹ ਨਾ ਹੋਵੇ ਮੇਰੇ ਸਰੀਰ ਇਸ ਘਰ ਦੇ ਵਿੱਚ ਹੀ ਗੱਲ ਦਾ ਸੜਦਾ ਰਹੇ ਆਂਢ ਗੁਆਂਢ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ ਮੇਰੇ ਪੁੱਤ ਤੱਕ ਖਬਰ ਕੌਣ ਪਹੁੰਚਾਊਗਾ ਬਜ਼ੁਰਗ ਹੁਣ ਜਜ਼ਬਾਤੀ ਹੋ ਕੇ ਕਹਿਣ ਲੱਗੇ ਇਸ ਕਰਕੇ ਮੈਂ ਕਹਿੰਦਾ ਨੌਜਵਾਨਾਂ ਤੋਂ ਮੈਨੂੰ ਦਰਵਾਜ਼ਾ ਖੜਕਾ ਕੇ ਆਵਾਜ਼ ਮਾਰ ਕੇ ਹੱਥ 'ਚ ਅਖਬਾਰ ਫੜਾ ਜਾ ਕਰ ਅਤੇ ਜਿਸ ਦਿਨ ਮੈਂ ਦਰਵਾਜ਼ਾ ਨਾ ਨਾ ਖੋਲ੍ਹਿਆ ਅੱਗੋਂ ਹੰਗਾਰਾ ਨਾ ਆਇਆ ਤੇ ਪੁਲਿਸ ਨੂੰ ਕਾਲ ਕਰ ਦੇਵੀਂ ਰਿਪੋਰਟ ਕਰਾ ਦੇਵੀਂ ਥਾਣੇ ਦੇ ਵਿੱਚ ਕਿ ਅੱਜ ਇਹ ਦਰਵਾਜ਼ਾ ਨਹੀਂ ਖੁੱਲ੍ਹਿਆ ਅਤੇ ਨਾਲੇ ਆ ਲੈ ਆਹ ਮੇਰੇ ਪੁੱਤ ਦਾ ਨੰਬਰ ਆ ਜਿਸ ਦਿਨ ਇਹ ਦਰਵਾਜ਼ਾ ਨਾ ਨਾ ਖੁੱਲ੍ਹਿਆ ਉਸ ਦਿਨ ਮੇਰੇ ਪੁੱਤ ਨੂੰ ਵੀ ਫੋਨ ਕਰ ਦੇਵੀਂ ਉਹ ਵੀ ਸਮੇਂ ਸਿਰ ਆ ਜੇ ਭਾਈ ਉਹਦੇ ਵੀ ਕਈ ਕੰਮ ਕਾਰ ਕਰਨ ਵਾਲੇ ਹੋਣਗੇ ਉਹ ਵੀ ਆ ਕੇ ਕਰ ਲੂਗਾ ਇਹਨਾਂ ਕਹਿ ਕੇ ਬਜ਼ੁਰਗਾਂ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਬਾਹਰ ਡੁੱਲੇ ਤਾਂ ਨਹੀਂ ਪਰ ਪਲਕਾਂ ਦੇ ਉੱਤੇ ਆ ਕੇ ਜਿੱਦਾਂ ਰੁਕ ਗਏ ਹੋਣ ਇਕੱਲੇ ਉਹਨਾਂ ਦੇ ਹੀ ਕਿਉਂ ਮੇਰਾ ਵੀ ਮਨ ਭਰ ਆਇਆ ਮੇਰੇ ਅੰਦਰ ਵੀ ਜਿੱਦਾਂ ਇੱਕ ਭੁਚਾਲ ਜਿਹਾ ਉੱਠਿਆ ਇਹ ਬਜ਼ੁਰਗ ਕੀ ਕਹੀ ਜਾਂਦੇ ਨੇ ਇਹ ਕਿੱਦਾਂ ਦੀ ਫਰਮਾਇਸ਼ ਕਰਦੇ ਨੇ ਕਿਹੜੇ ਪਾਸੇ ਨੂੰ ਜਾ ਰਹੇ ਹਾਂ ਆਪਾਂ ਅਖੀਰ ਦੇ ਵਿੱਚ ਹੱਥ ਜੋੜ ਕੇ ਕਹਿਣ ਲੱਗੇ ਅਹਿਸਾਨ ਕਰ ਮੇਰੇ ਪਰਦੇਸੀ ਪੁੱਤ ਨੂੰ ਤੂੰ ਇਸ ਨੰਬਰ ਦੇ ਉੱਤੇ ਕਾਲ ਜ਼ਰੂਰ ਕਰ ਦੇਵੀਂ ਇਹ ਅੱਜ ਦੇ ਸਮੇਂ ਦੀ ਸ਼ਾਇਦ ਬੜੇ ਸਾਰਿਆਂ ਦੀ ਸੱਚੀ ਕਹਾਣੀ ਹੋ ਵੀ ਸਕਦੀ ਹੈ ਜ਼ਿੰਦਗੀ ਦੀ ਇਸ ਦੌੜ ਦੇ ਵਿੱਚ ਬੜੇ ਲੋਕ ਆਪਣੀਆਂ ਸਪੀਡਾਂ ਖਿੱਚੀ ਜਾਂਦੇ ਨੇ ਇਹ ਚੀਜ਼ ਸੋਚੇ ਸਮਝੇ ਬਿਨਾਂ ਕਿ ਕੱਲ੍ਹ ਨੂੰ ਅੰਤ ਕੀ ਹੋਣਾ ਇਹ ਤਾਂ ਥੱਲੇ ਮਿਸਿੰਗ ਆ ਕੇ ਕਹਾਣੀ ਲਿਖੀ ਕਿੰਨੇ ਪਰ ਜਿੰਨੇ ਵੀ ਲਿਖੀ ਹੈ ਬਹੁਤ ਬਾਕਮਾਲ ਕਹਾਣੀ ਜਿਹਦੇ ਕੋਲੋਂ ਆਪਾਂ ਬਹੁਤ ਕੁਛ ਸਿੱਖ ਸਕਦੇ ਕਹਾਣੀ ਭੇਜਣ ਵਾਲੇ ਅੱਗੇ ਬੇਨਤੀ ਆ ਕਿ ਥੱਲੇ ਕੋਸ਼ਿਸ਼ ਕਰਿਆ ਕਰੋ ਜਿੱਥੋਂ ਵੀ ਤੁਹਾਨੂੰ ਮਿਲਦੀ ਹੈ ਥੱਲੇ ਉਹ ਨਾਂ ਨਾ ਕੱਟਿਆ ਕਰੋ ਬੜੀ ਮਿਹਨਤ ਲੱਗਦੀ ਹੈ ਇਹ ਕਹਾਣੀਆਂ ਲਿਖਣ ਦੇ ਉੱਤੇ ਇਸ ਸਮਾਜ ਦੇ ਵਿੱਚ ਹੋ ਰਹੇ ਵਰਤਾਰਿਆਂ ਨੂੰ ਪਹਿਲਾਂ ਉਸ ਬਰੀਕੀ ਦੇ ਨਾਲ ਵੇਖਣਾ ਸੁਣਨਾ ਅਤੇ ਫਿਰ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਪਰੋਣਾ ਉਹਨਾਂ ਦੇ ਨਾਂ ਜ਼ਰੂਰ ਇਹਨਾਂ ਕਹਾਣੀਆਂ ਦੇ ਵਿੱਚ ਬਣੇ ਰਿਹਾ ਕਰਨ ਕੋਸ਼ਿਸ਼ ਕਰਿਆ ਕਰੋ ਅਕਸਰ ਹੀ ਆਪਾਂ ਕਹਿ ਦਿੰਦੇ ਹਾਂ ਕਿ ਬੱਚੇ ਸਾਡਾ ਭਵਿੱਖ ਹੈ ਪਰ ਬਜ਼ੁਰਗ ਵੀ ਸਾਡਾ ਭਵਿੱਖ ਨੇ ਬਜ਼ੁਰਗ ਸਾਡਾ ਕਿੱਦਾਂ ਭਵਿੱਖ ਨਹੀਂ ਹੈ ਬਜ਼ੁਰਗ ਤਾਂ ਸਗੋਂ ਸਾਡਾ ਬੀਤਿਆ ਵੀ ਨੇ ਸਾਡਾ ਪਾਸਟ ਵੀ ਨੇ ਅਤੇ ਸਾਡਾ ਫਿਊਚਰ ਵੀ ਨੇ ਬੱਚੇ ਤਾਂ ਸਿਰਫ ਫਿਊਚਰ ਹੋ ਸਕਦੇ ਪਾਸਟ ਸਾਡਾ ਕੀ ਨੇ ਉਹ ਆਪਾਂ ਜਾਣਦੇ ਹਾਂ ਸਾਨੂੰ ਉਹਨਾਂ ਨੇ ਪਾਲਿਆ ਸਾਨੂੰ ਉਹਨਾਂ ਨੇ ਇੰਨੇ ਜੋਗਾ ਕੀਤਾ ਕਿ ਆਪਾਂ ਅੱਜ ਆਪਣੇ ਕਮਾਉਣ ਜੋਗੇ ਹੋ ਗਏ ਹਾਂ ਪੈਰਾਂ ਸਿਰ ਖੜ ਗਏ ਹਾਂ ਅਤੇ ਸਾਡਾ ਭਵਿੱਖ ਇਸ ਕਰਕੇ ਨੇ ਕਿਉਂਕਿ ਜੋ ਆਪਾਂ ਉਹਨਾਂ ਦੇ ਨਾਲ ਕਰਨਾ ਉਹ ਸਾਡੇ ਨਾਲ ਭਵਿੱਖ ਦੇ ਵਿੱਚ ਹੋਣਾ ਕਹਿੰਦੇ ਨੇ ਕਿ ਤੈਅ ਹੈ ਇਹ ਨੀਤੀ ਹੈ ਇਸੇ ਤਰ੍ਹਾਂ ਦੇ ਨਾਲ ਇਹ ਜ਼ਿੰਦਗੀ ਚੱਲਦੀ ਹੈ ਜੋ ਤੁਸੀਂ ਕਰਦੇ ਹੋ ਕੁਦਰਤ ਉਹੀ ਤੁਹਾਨੂੰ ਪਲਟ ਕੇ ਵਾਪਸ ਦਿੰਦੀ ਹੈ ਸੋ ਕੋਸ਼ਿਸ਼ ਕਰੀਏ ਆਪਾਂ ਇਕੱਲਾ ਸਿਰਫ ਆਪਣੇ ਆਪ ਦੇ ਲਈ ਸਮਾਂ ਨਹੀਂ ਆਪਣੇ ਜਜ਼ਬਾਤਾਂ ਦੀ ਸਿਰਫ ਕਦਰ ਨਾ ਕਰੀਏ ਆਪਾਂ ਉਹਨਾਂ ਦੇ ਜਜ਼ਬਾਤਾਂ ਦੀ ਵੀ ਕਦਰ ਕਰੀਏ ਜਿਨ੍ਹਾਂ ਨੇ ਸਾਨੂੰ ਇੰਨੇ ਯੋਗਾ ਕੀਤਾ ਰੱਬ ਨਾ ਕਰੇ ਕਿਸੇ ਦੇ ਉੱਤੇ ਇੱਦਾਂ ਦਾ ਕੋਈ ਦੇਣ ਆਵੇ ਅਤੇ ਸ਼ਾਇਦ ਕੋਈ ਚਾਹੂਗਾ ਵੀ ਨਹੀਂ ਜਿੰਨੇ ਵੀ ਸੁਣ ਰਹੇ ਨੇ ਸ਼ਾਇਦ ਸਾਡੇ ਵਿੱਚੋਂ ਵੀ ਕੋਈ ਨਾ ਚਾਹੇ ਕਿ ਕਿਸੇ ਦੇ ਉੱਤੇ ਇੱਦਾਂ ਦਾ ਦੇਣ ਆਵੇ ਕਿਸੇ ਨੂੰ ਇਕੱਲਿਆਂ ਰਹਿਣਾ ਪਵੇ ਅਤੇ ਕਿਸੇ ਨੂੰ ਇੱਥੋਂ ਤੱਕ ਡਰ ਸਤਾਵੇ ਕਿ ਪਤਾ ਨਹੀਂ ਮੇਰੇ ਜਾਣ ਤੋਂ ਬਾਅਦ ਕਿਸੇ ਨੂੰ ਪਤਾ ਵੀ ਲੱਗਣਾ ਕਿ ਨਹੀਂ ਲੱਗਣਾ ਜਾਂ ਕਦੋਂ ਲੱਗਣਾ ਕਿੰਨੇ ਦਿਨ ਲੱਗ ਜਾਣੇ ਨੇ ਕਿੱਦਾਂ ਦੀ ਅਵਸਥਾ ਹੋਊਗੀ ਉਹ ਇਦਾਂ ਦੀ ਅਵਸਥਾ ਰੱਬ ਨਾ ਕਰੇ ਕਿਸੇ ਦੇ ਉੱਤੇ ਆਵੇ। ਕੋਸ਼ਿਸ਼ ਕਰੀਏ ਆਪਾਂ ਬਾਕੀ ਸਾਰੇ ਕੰਮ ਕਾਰ ਨਾਲ ਦੀ ਨਾਲ ਚੱਲਦੇ ਰਹਿਣ, ਪਰ ਜੋ ਆਸ ਪਾਸ ਨੇ ਸਾਡੇ ਜੀ ਉਹਨਾਂ ਦਾ ਵੀ ਬਣਦਾ ਮਾਣ ਸਤਿਕਾਰ, ਉਹਨਾਂ ਦੇ ਵੀ ਬਣਦੀ ਥਾਂ ਆਪਣੀ ਜ਼ਿੰਦਗੀ 'ਚ ਆਪਣੇ ਘਰ ਦੇ ਵਿੱਚ ਜ਼ਰੂਰ ਰੱਖੀਏ। ਬਾਕੀ ਸਾਰਾ ਕੁਛ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਹਿਣਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਈ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: हाय, मैं हूं कपिल शर्मा और आप सुन रहे हैं रेडियो हांजी 1674 AM। और ये जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: Boys Entertainment presents Bol Paave Na Bol.
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
1: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
0: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
3: ਹਾਈ ਆਸਟ੍ਰੇਲੀਆ, ਹਾਈ ਮੈਲਬਰਨ, ਮੈਂ ਆਪਕਾ ਮਾਜ਼ਨ ਬੋਲ ਰਹਾ ਹੂੰ, ਯਾਨੀ ਕਿ ਮੈਡੀ, ਔਰ ਆਪ ਸੁਣ ਰਹੇ ਹੈਂ ਰੇਡੀਓ ਹਾਂਜੀ 1674 AM।

0: ਯੋ ਹਾਂਜੀ 1674 ਆ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: This station is now the ultimate power in the universe.
4: Radio Hanji, 1674 AM.
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
6: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
7: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
6: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
8: ਰੇਡੀਓ ਹਾਂਜੀ 1674 AM ਤੇ ਹੁਣ ਤੋਂ ਕੁਛ ਕੁ ਸੈਕਿੰਡ ਦੇ ਬਾਅਦ ਸ਼ੁਰੂ ਕਰਨ ਜਾ ਰਹੇ ਪ੍ਰੋਗਰਾਮ ਇਮੀ ਟਾਕ, ਜਦੋਂ IME ਐਡਵਾਈਜ਼ਰ ਤੋਂ ਪ੍ਰੇਮ ਗੋਇਲ ਜੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਖਾਸ ਤੌਰ ਦੇ ਉੱਤੇ ਕੋਰਸ ਚੇਂਜਿਸ ਔਰ ਟ੍ਰੇਡ ਕੋਰਸਿਸ ਨੂੰ ਲੈ ਕੇ ਜਿਹੜੀ ਗੱਲਬਾਤ ਕਰਨੀ ਹੈ, ਪਰ ਹੋਰ ਵੀ ਕੁਝ ਅਪਡੇਟਸ ਹੈਗੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਨਾਲ ਦੇ ਨਾਲ ਸ਼ਾਮ ਨੂੰ 5 ਵਜੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ। ਸੋ ਜੁੜੇ ਰਹੋ ਰੇਡੀਓ ਹਾਂਜੀ 1674 AM ਤੇ ਲਗਾਤਾਰ 6 ਵਜੇ ਤੱਕ ਲਾਈਵ ਸ਼ੋਜ਼ ਦੇ ਵਿੱਚ।
9: ਹਾਂਜੀ ਰੇਡੀਓ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ
8: IME ਐਡਵਾਈਜ਼ਰ ਪੈਰਾਮੈਟਾ ਨਿਊ ਦਿੱਲੀ ਅਤੇ ਸਿਡਨੀ CBD ਦੇ ਵਿੱਚ ਵੀ, ਔਰ ਇਸ ਜਿਹੜਾ IME ਐਡਵਾਈਜ਼ਰ ਤੋਂ ਪ੍ਰੇਮ ਗੋਇਲ ਜੀ ਅੱਜ ਸਾਡੇ ਨਾਲ ਮੌਜੂਦ ਹੈਗੇ ਨੇ ਸਟੂਡੀਓ ਦੇ ਵਿੱਚ। ਫੇਸਬੁੱਕ ਤੋਂ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਸਕੋਗੇ ਔਰ ਸੁਣ ਸਕੋਗੇ, ਔਰ ਆਪਣੇ ਸਵਾਲ ਜਾਂ ਆਪਣੇ ਜਿਹੜੇ ਤੁਹਾਡੀਆਂ ਕੁਐਰੀਜ਼ ਹੈਗੀਆਂ ਨੇ, ਤੁਹਾਡੇ ਜਿਹੜੇ ਡਾਊਟਸ ਹੈਗੇ ਨੇ, ਉਹ ਚੱਲਦੇ ਲਾਈਵ ਸ਼ੋਅ ਦੇ ਵਿੱਚ ਵੀ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ, ਅਤੇ ਚਾਹੇ ਉਹ ਰੇਡੀਓ ਦੇ ਉੱਤੇ ਮੈਸੇਜ ਕਰਕੇ ਪੁੱਛ ਲਿਓ, ਅਤੇ ਚਾਹੇ ਤੁਸੀਂ ਇਸ ਚੱਲਦੇ ਲਾਈਵ ਦੇ ਵਿੱਚ ਮੈਸੇਜ ਕਰਕੇ ਪੁੱਛ ਲਿਓ। ਤੁਹਾਡੇ ਸਵਾਲਾਂ ਦੇ ਜਵਾਬ ਨਾਲ ਦੀ ਨਾਲ ਦੇਣ ਦੀ ਆਪਾਂ ਕੋਸ਼ਿਸ਼ ਕਰਾਂਗੇ। ਪਰ ਪ੍ਰੇਮ ਜੀ, ਸਭ ਤੋਂ ਪਹਿਲਾਂ ਵੈਲਕਮ ਜੀ, ਕੀ ਹਾਲ ਚਾਲ ਨੇ ਸਟੂਡੀਓ 'ਚ?
10: ਥੈਂਕ ਯੂ, ਬਹੁਤ ਵਧੀਆ, ਤੁਸੀਂ ਸੁਣਾਓ ਜੀ?
8: ਥੈਂਕ ਯੂ ਜੀ, ਬਹੁਤ ਠੀਕ ਠਾਕ, ਬਹੁਤ ਵਧੀਆ ਜੀ। ਬਹੁਤ ਕੁਛ ਅਪਡੇਟਸ ਪਿਛਲੇ 1 fortnight ਦੇ ਵਿੱਚ, ਮੇਰੇ ਖਿਆਲ ਦੇ ਨਾਲ ਆਪਾਂ 15 ਕੁ ਦਿਨਾਂ ਬਾਅਦ ਗੱਲਬਾਤ ਕਰ ਰਹੇ ਹੈਗੇ, ਕਾਫੀ ਚੇਂਜਿਸ ਆ ਗਏ ਹੁਣ ਤੱਕ ਤਾਂ।
10: ਹਾਂਜੀ ਗੌਤਮ ਜੀ, ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਆਪਾਂ 190-491 ਦੀ ਗੱਲ ਕਰੀਏ ਤਾਂ ਤਸਮੈਨੀਆ ਨੇ ਜਿਹੜੇ ਹੈਗੇ ਉਹਨਾਂ ਨੂੰ ਐਲੋਕੇਸ਼ਨ ਆਲਰੇਡੀ ਮਿਲ ਚੁੱਕੀ ਹੈ ਜੀ, ਅਤੇ ਉਸ ਤੋਂ ਬਾਅਦ ਨਾਰਦਰਨ ਟੈਰੀਟਰੀ ਨੇ ਵੀ ਡਿਕਲੇਅਰ ਕਰਤਾ ਵੀ ਉਹਨਾਂ ਨੂੰ ਵੀ ਨੋਮੀਨੇਸ਼ਨ ਮਿਲ ਗਈ ਆ।
8: ਓਕੇ,
10: ਅਤੇ ਕੈਨਬਰਾ ਦੀ ਗੱਲ ਕਰੀਏ, ਕੈਨਬਰਾ ਨੋਮੀਨੇਸ਼ਨ ਤਾਂ ਨਹੀਂ ਮਿਲੀ ਹਜੇ ਤੱਕ, ਬਟ ਕੈਨਬਰਾ ਨੇ ਜਿਹੜਾ ਆਪਦਾ ਨਵਾਂ ਪੋਰਟਲ ਲਾਂਚ ਕਰਤਾ ਜੀ। ਪਹਿਲਾਂ ਕੀ ਸੀ, ਜਿਹੜਾ ਕੈਨਬਰਾ ਮੈਟ੍ਰਿਕਸ ਐਪਲੀਕੇਸ਼ਨ ਆਪਾਂ ਲਾਂਚ ਕਰਦੇ ਸੀ ਕੈਨਬਰਾ ਮੈਟ੍ਰਿਕਸ ਦੀ, ਉਹਦੇ ਵਿੱਚ ਕੋਈ ਚੇਂਜਿਸ ਨਹੀਂ ਕਰ ਸਕਦੇ ਸੀ, ਬਟ ਹੁਣ ਕੀ ਅਸੀਂ ਚੇਂਜਿਸ ਵੀ ਕਰ ਸਕਦੇ ਹਾਂ ਜਿਹੜਾ ਨਵਾਂ ਪੋਰਟਲ ਉਹਨਾਂ ਨੇ ਲਾਂਚ ਕੀਤਾ ਗਾ, ਜਿਵੇਂ ਕੋਈ ਐਪਲੀਕੇਟ ਦੇ ਸਰਕਮਸਟੈਂਸਿਸ ਚੇਂਜ ਹੋ ਗਏ ਜਾਂ ਪੁਆਇੰਟਸ ਵੱਧ ਰਹੇ ਆ ਤਾਂ ਉਹ ਅਸੀਂ
8: ਪੀਡੀ ਦੇ ਵਿੱਚ ਸਕੋਰ ਵੱਧ ਗਿਆ, ਨਾਟੀ ਹੋ ਗਿਆ, ਕੋਈ ਹੋਰ ਚੇਂਜ ਹੋ ਗਿਆ, ਓਕੇ,
10: ਕੋਈ ਵੀ ਉਹਨੂੰ ਅਪਡੇਟ ਕਰ ਸਕਦੇ,
8: ਉਹਦੇ ਨਾਲ ਫਿਰ ਉਹਦੀ ਐਪਲੀਕੇਸ਼ਨ ਤੇ ਫਰਕ ਪਏਗਾ?
10: ਨਹੀਂ, ਕੋਈ ਉਹ ਨਹੀਂ ਜੀ, ਬਟ ਪਹਿਲਾਂ ਅਪਡੇਟ ਨਹੀਂ ਕਰ ਸਕਦੇ, ਨਵਾਂ ਮੈਟ੍ਰਿਕਸ ਲਾਂਚ ਕਰਨਾ ਪੈਂਦਾ ਸੀ, ਹੁਣ ਅਸੀਂ ਪੁਰਾਣਾ ਜਿਹੜਾ ਮੈਟ੍ਰਿਕਸ ਆ ਉਹਨੂੰ ਹੀ ਅਪਡੇਟ ਕਰ ਸਕਦੇ ਹਾਂ, ਐਡਿਟ ਕਰ ਸਕਦੇ ਹਾਂ, ਬਟ ਨਾਲ ਹੀ ਉਹਨਾਂ ਨੇ ਇੱਕ ਫੀਸ ਵੀ ਰੱਖਤੀ ਜੀ, $25 ਪਲੱਸ GST ਉਹਨਾਂ ਦੀ ਫੀਸ ਆ
8: ਹਰ ਵਾਰ।
10: ਹਾਂਜੀ, ਇੱਕ ਮੈਟ੍ਰਿਕਸ ਲਾਂਚ ਕਰਨ ਦੇ, ਜੇ ਕਿਸੇ ਨੇ 5 ਲਾਂਚ ਕਰਨੇ ਤਾਂ ਉਸ ਹਿਸਾਬ ਨਾਲ ਉਹ
8: ਰਾਈਟ, ਜਿੰਨੀ ਵਾਰ ਅਮੈਂਡਮੈਂਟ ਤੁਸੀਂ ਕਰੀ ਚੱਲੋਗੇ,
10: ਅਮੈਂਡਮੈਂਟ ਨਹੀਂ ਜਿਹੜੀ ਮੈਟ੍ਰਿਕਸ, ਕਿਉਂਕਿ ਇੱਕ 491 ਲਈ ਮੈਟ੍ਰਿਕਸ ਲੌਂਚ ਹੋਇਆ, ਇੱਕ 190 ਲਈ ਹੋਇਆ, ਜਾਂ ਕਿਸੇ ਕੋਲ
8: ਅੱਛਾ ਜਿੰਨੇ ਮੈਟ੍ਰਿਕਸ ਤੁਸੀਂ ਲੌਂਚ ਕਰਨੇ ਨੇ, ਓਕੇ,
10: ਜੇ ਕਿਸੇ ਕੋਲ ਮਲਟੀਪਲ ਸਕਿੱਲ ਅਸੈਸਮੈਂਟਸ ਆ ਤਾਂ ਉਹਨੇ ਮਲਟੀਪਲ ਮੈਟ੍ਰਿਕਸ ਐਪਲੀਕੇਸ਼ਨ
8: ਜਾਣਗੇ,
10: ਤਾਂ ਅਕੋਰਡ, ਕਿਉਂਕਿ ਡਿਫਰੈਂਟ ਡਿਫਰੈਂਟ ਆਕੂਪੇਸ਼ਨਸ ਦੇ ਵਿੱਚ ਆਈ ਟੀ ਦੇ ਵਿੱਚ ਜਿਵੇਂ ਮਲਟੀਪਲ ਸਕਿੱਲ ਅਸੈਸਮੈਂਟਸ ਹੁੰਦੀ ਆ, ਬਿਜ਼ਨਸ ਐਨਾਲਿਸਟ ਹੁੰਦੀ, ਸਿਸਟਮ ਐਨਾਲਿਸਟ, ਐਨਾਲਿਸਟ ਪ੍ਰੋਗਰਾਮਰ, ਸੋਫਟਵੇਅਰ ਇੰਜੀਨੀਅਰ, ਤਾਂ ਲੈਟਸ ਸੇ ਕਿਸੇ ਕੋਲ ਚਾਰ ਆ ਤਾਂ ਉਹਨੇ ਚਾਰ ਲੌਂਚ ਕਰਨੇ, ਤਾਂ ਚਾਰ 491 ਲਈ ਲੌਂਚ ਕਰੂ, ਚਾਰ 190 ਲਈ ਲੌਂਚ ਕਰੂ,
8: ਪਰ ਉਹਦੇ ਕੱਲੇ ਕੱਲੇ ਦੇ $25 ਦੋ
10: ਜੀ,
8: ਇਹ $25 ਨਾਲ ਪਤਾ ਨਹੀਂ ਆਸਟ੍ਰੇਲੀਆ ਦੀ ਸਰਕਾਰ ਨੂੰ ਕੀ ਪਿਆਰ ਹੈਗਾ,
10: ਕੈਨਬਰਾ ਨੂੰ ਪਿਆਰ ਆ ਜੀ,
8: ਜਿਹੜਾ ਵਰਕ ਹੋਲੀਡੇ ਮੇਕਰ ਉਹਦੇ ਚ ਵੀ $25 ਦੀ ਲਾਟਰੀ, ਇਹਦੇ ਚ ਵੀ $25 ਦੇ ਨਾਲ, ਇਹਨਾਂ ਨੂੰ ਇਹ ਹੈ ਕਿ ਸ਼ਾਇਦ ਕੋਈ ਰਕਮ ਜ਼ਿਆਦਾ ਵੱਧ ਜਾਂਦੀ ਹੈ, ਇਕੱਠਾ ਪੈਸਾ ਹੋ ਜਾਂਦਾ ਕਾਫੀ।
10: ਤੁਸੀਂ ਦੇਖੋ ਜੀ, ਜਿਹੜਾ ਇੰਡੀਆ ਤੋਂ 462 ਲੱਗਦਾ ਗਾ ਹਨਾ ਵਰਕਿੰਗ ਹੋਲੀਡੇ,
8: ਹਾਂਜੀ,
10: ਉਹਦੇ ਵਿੱਚ ਜਿਹੜੀ ਉਹ ਲਾਟਰੀ ਦੇ ਵਿੱਚ ਕਹਿੰਦੇ ਵੀ 10 ਲੱਖ ਐਪਲੀਕੇਸ਼ਨ ਲੱਗਦੀ ਆ,
8: ਵਾਹ ਬੱਲੇ,
10: 25 x 10 ਲੱਖ ਲਾ ਲਓ ਤੁਸੀਂ,
8: ਤੇ ਕਈ ਜਾਂਦੇ ਨੇ ਘਾਟਾ ਪੈਂਦਾ, ਪਾਲੀਨੈਂਸਰ ਕਹਿੰਦੇ ਨੇ ਕਿ ਸਾਨੂੰ ਚਾਹੀਦੇ ਨਹੀਂ ਹੈਗੇ,
10: ਇਸ ਮਿਲੀਅਨਸ ਆਫ ਡਾਲਰ ਦੀ ਗੇਮ ਆ, ਉਹ ਆਪਾਂ ਲੱਗਦਾ ਵੀ $25 ਕੁਛ ਵੀ ਨਹੀਂ, $25 ਕੁਛ ਵੀ ਨਹੀਂ, ਜਦੋਂ ਡਿਪਾਰਟਮੈਂਟ ਲੈਵਲ ਤੇ ਜਾਂਦੇ ਆ, ਜੇ ਲੈਟਸ ਸੇ 1 ਲੱਖ ਐਪਲੀਕੇਸ਼ਨ ਹੀ ਲੱਗੀ ਆ, $2.5 million ਹੋ ਗਿਆ ਜੀ ਸਿਰਫ ਇੰਡੀਆ ਤੋਂ, ਚਾਈਨਾ ਤੋਂ ਜੀ, ਹੈ ਨਾ, ਜਦੋਂ ਚਲੋ ਹੁਣ 462 ਦੀ ਗੱਲ ਕੀਤੀ ਤਾਂ ਡਿਪਾਰਟਮੈਂਟ ਨੇ ਜੀ ਨਵੀਆਂ ਐਪਲੀਕੇਸ਼ਨ ਲੈਣੀਆਂ ਹੀ ਬੰਦ ਕਰਤੀਆਂ ਵਰਕਿੰਗ ਹੋਲੀਡੇਜ਼ ਲਈ, ਫਿਲਹਾਲ ਪੌਜ਼ ਆ ਜੀ ਸਾਰੀਆਂ ਕੰਟਰੀਜ਼ ਤੇ ਆਲਮੋਸਟ।
8: ਹਾਂ, ਉਹ ਕਦੋਂ ਤੱਕ ਲੱਗਿਆ ਹੋਇਆ
10: ਇਨਡੈਫੀਨੇਟ ਹੀ ਹੈ ਜੀ ਫਿਲਹਾਲ, ਜਦ ਤੱਕ ਗਵਰਨਮੈਂਟ ਦੀ ਕੋਈ ਉਹ ਨਹੀਂ ਆਉਂਦੀ, ਗਵਰਨਮੈਂਟ ਕਹਿੰਦੀ ਟੈਂਪਰੇਰੀ ਵੀਜ਼ਾਸ ਨਹੀਂ ਦੇਣੇ, ਟੈਂਪਰੇਰੀ ਵੀਜ਼ਾਸ ਨਹੀਂ ਦੇਣੇ, ਤੁਸੀਂ ਦੇਖ ਲਓ ਜੀ ਹੁਣ,
8: ਹੈ ਨਾ, ਸੋ ਇੱਕ ਪ੍ਰੋਬਲਮ ਜ਼ਰੂਰ ਰਹੇਗੀ। ਖੈਰ, ਅੱਜ ਦੇ ਟੋਪਿਕ ਦੇ ਵੱਲ ਆਉਂਦੇ ਹਾਂ, ਅੱਜ ਇਮੀ ਟੋਕ ਦਾ ਜਿਹੜਾ ਟੋਪਿਕ ਹੈਗਾ ਉਹ ਸਾਡਾ ਹੈਗਾ ਟ੍ਰੇਡ ਕੋਰਸਿਸ। ਟ੍ਰੇਡ ਕੋਰਸਿਸ ਨੂੰ ਤੁਸੀਂ ਜੇ ਸੋਚ ਰਹੇ ਹੋ ਕਿ ਤੁਹਾਡੇ ਪੀ ਆਰ ਦਾ ਜ਼ਰੀਆ ਕਿਵੇਂ ਬਣਨ, ਅਤੇ ਉਹਨੂੰ ਲੈ ਕੇ ਬਹੁਤ ਸਾਰੇ ਸਵਾਲ, ਬਹੁਤ ਸਾਰੇ ਤੁਹਾਡੇ ਮਨ ਦੇ ਵਿੱਚ ਸ਼ੰਕੇ ਹੋ ਸਕਦੇ ਹੈਗੇ ਨੇ ਕਿ ਮਾਸਟਰ ਡਿਗਰੀ ਕਰ ਰਹੇ ਹਾਂ ਜੀ, ਬੈਚਲਰ ਡਿਗਰੀ ਕਰ ਰਹੇ ਹਾਂ, ਟ੍ਰੇਡ ਕੋਰਸ ਕਰੀਏ ਨਾ ਕਰੀਏ, ਟ੍ਰੇਡ ਕੋਰਸਿਸ ਦੇ ਵਿੱਚ ਤਾਂ ਕੋਈ ਫਾਇਦਾ ਨਹੀਂ ਮਿਲ ਰਿਹਾ ਹੈਗਾ, ਕੁਛ ਟ੍ਰੇਡ ਕੋਰਸਿਸ ਜਿਹੜੇ ਨੇ ਉਹ ਕਿਸੇ ਇੱਕ ਪਰਟੀਕੁਲਰ ਸਟੇਟ ਦੇ ਲਈ ਬੈਨੀਫਿਟ ਬੈਠਦੇ ਹੈਗੇ ਨੇ, ਪਰ ਤੁਸੀਂ ਫਿਰ ਕੋਈ ਐਸਾ ਕੋਰਸ ਲੈ ਬੈਠੋ ਜਿਹਦੇ ਤੋਂ ਬਾਅਦ ਤੁਸੀਂ ਸਟੇਟ ਚੇਂਜ ਕਰਨੀ ਪੈ ਜਾਵੇ, ਉਹਦਾ ਕੋਈ ਫਾਇਦਾ ਹੋਏਗਾ? ਨਹੀਂ ਹੋਏਗਾ। ਪਲੱਸ ਇਸ ਸਾਰੇ ਦੇ ਵਿੱਚ ਟ੍ਰੇਡ ਕੋਰਸਿਸ ਦੀ ਇੱਕ ਪ੍ਰੋਸੈਸ ਕੀ ਹੈਗੀ ਹੈ, ਅਸੈਸਮੈਂਟ ਕਿੱਦਾਂ ਕਰਵਾਉਣੀ ਹੈ, ਜੋਬ ਰੈਡੀ ਪ੍ਰੋਗਰਾਮ ਵੀ ਉਹਦਾ ਇੱਕ ਪਾਰਟ ਹੈਗਾ, ਉਹ ਕਿਸ ਤਰੀਕੇ ਦੇ ਨਾਲ ਕਿਹਦੇ 'ਚ ਕਰਨੇ ਨੇ ਕਿਹਦੇ 'ਚ ਨਹੀਂ ਕਰਨੇ, ਬਹੁਤ ਕਨਫਿਊਜ਼ਿੰਗ ਹੋ ਜਾਂਦਾ ਇੱਕ ਐਪਲੀਕੈਂਟ ਜੇ ਆਪਣੇ ਐਂਡ ਤੋਂ ਕਰੇ, ਬਟ ਇੱਕ ਐਕਸਪਰਟ ਐਡਵਾਈਸ ਜਿਹੜੀ ਹੈ ਉਹ ਕਈ ਵਾਰ ਲੈਣ ਤੁਸੀਂ ਮਾਰਕੀਟ 'ਚ ਪਹੁੰਚਦੇ ਹੋ ਅਤੇ ਫਿਰ ਬੜੀ ਮਹਿੰਗੀ ਵੀ ਪੈ ਜਾਂਦੀ ਹੈ, ਇਸੇ ਕਰਕੇ ਸੋਚਿਆ ਕਿ ਅੱਜ ਇਹ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਟ੍ਰੇਡ ਕੋਰਸਿਸ ਦੀ A to Z ਸਾਰੀ ਦੀ ਸਾਰੀ ਥਿਊਰੀ ਸਮਝਾ ਸਕੀਏ। ਇੱਕ ਪੋਸਟਰ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ, ਥਿੰਕਿੰਗ ਆਫ ਸਟੱਡਿੰਗ ਅ ਟ੍ਰੇਡ ਕੋਰਸ ਫੋਰ PR, ਅਤੇ ਉਹਦੇ ਵਿੱਚ ਅਲੱਗ ਅਲੱਗ ਇਹ ਜਿਹੜੇ ਸਵਾਲ ਵੀ ਹੈਗੇ ਨੇ, ਅਤੇ ਉਹਨਾਂ ਹੀ ਸਵਾਲਾਂ ਦੇ ਆਧਾਰ ਦੇ ਉੱਤੇ ਅੱਜ ਅਸੀਂ ਪ੍ਰੇਮ ਜੀ ਦੇ ਨਾਲ ਹੁਣ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਪ੍ਰੇਮ ਜੀ, ਟ੍ਰੇਡ ਕੋਰਸਿਸ ਦੀ ਜਦੋਂ ਐਡੇ ਗੱਲ ਆਉਂਦੀ ਹੈਗੀ ਹੈ ਕਿ ਲੋਕ ਅਕਸਰ ਇਹ ਕਹਿੰਦੇ ਨੇ ਕਿ ਜੇ ਆਸਟ੍ਰੇਲੀਆ 'ਚ ਪੱਕੇ ਹੋਣਾ, ਹੁਣ ਅੱਜ ਕੱਲ੍ਹ ਅਸੀਂ ਤਾਂ ਮਾਸਟਰ ਡਿਗਰੀਆਂ ਦੇ ਵਿੱਚ ਆਏ ਸੀ, ਬੈਚਲਰ 'ਚ ਆਏ ਸੀਗੇ, ਪਰ ਉਹ ਕਹਿੰਦੇ ਨੇ ਕਿ ਪੱਕੇ ਹੋਣਾ ਤਾਂ ਟ੍ਰੇਡ ਕੋਰਸ ਲੈ ਲਓ, ਕਿਉਂਕਿ ਉਹ ਬਾਬਾ ਜੀ ਕੀ ਬੂਟੀ ਹੈ। ਵਾਕਈ ਬੂਟੀ ਹੈਗੀ ਹੈ ਕਿ ਨਹੀਂ ਹੈਗੀ?
10: ਡੈਫੀਨੇਟਲੀ ਗੌਤਮੀ, ਅੱਜ ਦੀ ਡੇਟ ਦੇ ਵਿੱਚ ਜੇ PR ਲੈਣੀ ਆ, ਜਾਂ ਤਾਂ ਹੈਲਥ ਸੈਕਟਰ 'ਚ ਚਲੇ ਜਾਓ ਜਾਂ ਟ੍ਰੇਡ ਦੇ ਵਿੱਚ ਚਲੇ ਜਾਓ ਜੀ। ਜੇ ਆਪਾਂ ਕਹਿ ਦਈਏ IT ਦੇ ਵਿੱਚ ਹੈਗੀ ਆ, MBA ਵਗੈਰਾ ਕਰਨ ਤੋਂ ਬਾਅਦ ਹੈਗੀ ਆ, PR ਬਹੁਤ ਹਾਰਡ ਹੋ ਗਈ ਹੈ,
8: ਹੈ ਨਾ,
10: ਉੱਪਰੋਂ ਪ੍ਰੈਸ਼ਰ ਇੰਨਾ, ਆਪੋਜੀਸ਼ਨ ਤੋਂ ਪ੍ਰੈਸ਼ਰ ਆ, ਅਤੇ ਜਿਵੇਂ ਆਪਾਂ ਹਰੇਕ ਵਾਰੀ ਕਹਿੰਦੇ ਹਾਂ ਵੀ ਬਲੇਮ ਕਿਹਨੂੰ ਕਰਨਾ ਗਾ, ਇਮੀਗ੍ਰੈਂਟਸ ਨੂੰ, ਹੈ ਨਾ, ਤਾਂ ਉਹ ਸਾਰਾ ਹੀ ਪ੍ਰੈਸ਼ਰ ਆ ਜੀ। ਵਨ ਨੇਸ਼ਨ ਵਾਲੇ ਕਹਿੰਦੇ ਆ ਜੀ ਅਸੀਂ ਮਾਈਗ੍ਰੇਸ਼ਨ ਇਨਟੇਕ ਘੱਟ ਕਰ ਦੇਣੀ ਆ, ਲੇਬਰ ਵਾਲੇ ਕਹਿੰਦੇ ਅਸੀਂ ਘਟਾਉਣੀ ਆ, ਲਿਬਰਲ ਵਾਲੇ ਅਲੱਗ ਤੋਂ ਆਪਦਾ ਰੌਲਾ ਪਾ ਕੇ ਬੈਠੇ ਆ। ਤਾਂ ਜਿਹੜਾ ਹੈਗਾ ਅੱਜ ਦੀ ਡੇਟ 'ਚ ਜਿਸ ਹਿਸਾਬ ਨਾਲ ਹੋਗਾ, 2 ਸਾਲਾਂ ਬਾਅਦ ਮੇ ਬੀ ਈਜ਼ੀ ਹੋ ਜਾਏ ਜਦੋਂ ਸ਼ਾਰਟੇਜ ਹੋਊਗੀ ਸਕਿੱਲਡ ਵਰਕਰਸ ਖੋਲਣਗੇ, ਬਟ ਜਿਹੜਾ ਅੱਜ ਦੀ ਡੇਟ 'ਚ ਆ, ਮੈਂ ਇਹ ਕਹੂੰਗਾ ਵੀ ਜੇ ਕੋਈ ਬੈਚਲਰ 'ਚ ਆਇਆ ਤਾਂ ਆਪਦੀ ਬੈਚਲਰ ਕੰਟੀਨਿਊ ਰੱਖੋ, ਮਾਸਟਰ ਡਿਗਰੀ 'ਚ ਆਇਆ ਕੋਰਸ ਚੇਂਜ ਕਰਨ ਦੀ ਲੋੜ ਨਹੀਂ ਹੈਗੀ ਜੀ।
8: ਓਕੇ,
10: ਜਦੋਂ ਤੁਹਾਨੂੰ 6 ਮਹੀਨੇ ਹੋ ਗਏ ਉਦੋਂ ਤੁਸੀਂ ਐਜ਼ ਅ ਬੈਕਅਪ ਨਾਲ ਇੱਕ ਸੈਕਿੰਡ ਕੋਰਸ ਲੈ ਲਓ ਜੀ।
8: ਓਕੇ,
10: ਠੀਕ ਹੈ, ਤੁਸੀਂ ਕੋਰਸ ਵੀ ਨਹੀਂ ਚੇਂਜ ਕੀਤਾ, ਤੁਹਾਡਾ ਪ੍ਰਿੰਸੀਪਲ ਕੋਰਸ ਤਾਂ ਚੱਲ ਰਿਹਾ, ਨਾਲ ਤੁਸੀਂ ਫਾਸਟ ਟਰੈਕ ਦੇ ਵਿੱਚ ਸਾਲ ਸਾਲ ਇੰਸਟੀਟਿਊਸ਼ਨ ਜਿਹੜੇ ਹੈਗੇ ਇੱਕ ਸਾਲ ਦਾ ਟ੍ਰੇਡ ਕੋਰਸ ਕਰਾ ਦਿੰਦੇ ਆ।
8: ਓਕੇ,
10: ਸੋ ਉਹਨੂੰ ਗੌਰਮੈਂਟ ਇਹ ਕਹਿੰਦੀ ਹੈ ਵੀ ਤੁਸੀਂ ਮਾਸਟਰਸ ਤੋਂ ਡਿਪਲੋਮਾ ਤੇ ਜਾਣਾ ਤਾਂ ਅਸੀਂ ਵੀਜ਼ਾ ਕੈਂਸਲ ਕਰ ਸਕਦੇ,
8: ਠੀਕ ਹੋ ਗਿਆ,
10: ਤੁਸੀਂ ਵੀਜ਼ਾ ਕੰਡੀਸ਼ਨ ਬ੍ਰੇਚ ਕਰ ਰਹੇ ਹੋ,
8: ਠੀਕ ਹੋ ਗਿਆ।
10: ਗੌਰਮੈਂਟ ਨੇ ਕਿਤੇ ਇਹ ਤਾਂ ਨਹੀਂ ਕਿਹਾ ਵੀ ਡਿਪਾਰਟਮੈਂਟ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਮਾਸਟਰ ਕਰ ਰਹੇ ਹੋ ਨਾਲ ਦੂਜਾ ਕੋਰਸ
8: ਨਹੀਂ ਕਰ ਸਕਦੇ,
10: ਜਿਵੇਂ 6 ਮਹੀਨੇ ਨਿਕਲਦੇ ਆ ਜੀ ਤੁਸੀਂ ਆਪਦਾ ਨਾਲ ਇੱਕ ਕੋਰਸ
8: ਸਟਾਰਟ ਕਰ ਲਓ।
10: ਇੱਕ ਤਾਂ ਇਹਦਾ ਬੈਨੀਫਿਟ ਕੀ ਹੋਊ, ਜੇ ਆਪਾਂ ਇੰਡੀਅਨਸ ਦੀ ਗੱਲ ਕਰੀਏ, ਮਾਸਟਰਸ ਜਿਨ੍ਹਾਂ ਨੇ ਕਰ ਰਹੇ ਆ 3 ਸਾਲ ਦੀ ਟੀ ਆਰ ਮਿਲਦੀ ਆ, ਜਾਂ ਬੈਚਲਰ ਕਰ ਰਹੇ ਆ 2 ਸਾਲ ਦੀ ਟੀ ਆਰ, ਟ੍ਰੇਡ ਕਰਨ ਤੋਂ ਬਾਅਦ 1.5 ਸਾਲ ਦੀ ਟੀ ਆਰ ਹੁੰਦੀ ਆ। ਇੱਕ ਤਾਂ ਤੁਹਾਡੇ ਕੋਲ ਮਾਸਟਰਸ ਜਾਂ ਬੈਚਲਰ ਕਰਨ ਤੋਂ ਬਾਅਦ 2 ਜਾਂ 3 ਸਾਲ,
8: ਠੀਕ
10: ਹੈ, ਥੋੜਾ ਟਾਈਮ ਵੱਧ ਹੋਊਗਾ, ਪਲੱਸ ਤੁਹਾਡਾ ਨਾਲ ਇੱਕ ਟ੍ਰੇਡ ਹੋ ਗਿਆ, ਤੇ ਜੇ ਤੁਸੀਂ ਹਜੇ ਸਟੂਡੈਂਟ ਦਾ ਹੀ ਚੱਲ ਰਹੇ ਹੋ, ਤੁਹਾਡਾ ਟ੍ਰੇਡ ਕੋਰਸ ਫਿਨਿਸ਼ ਹੋ ਗਿਆ, ਟ੍ਰੇਡ ਦੇ ਵਿੱਚ ਜੋਬ ਲੱਭੋ, ਜੋਬ ਰੈਡੀ ਸ਼ੁਰੂ ਕਰ ਦਿਓ। ਲੋਕਾਂ 'ਚ ਬਹੁਤ ਹੋ ਆ ਵੀ ਤੁਸੀਂ ਜੇ ਫੁੱਲ ਟਾਈਮ ਵਰਕ ਰਾਈਟਸ ਤਾਂ ਹੀ ਟ੍ਰੇਡ ਕੋਆ ਸੋਰੀ ਜੋਬ ਰੈਡੀ ਪ੍ਰੋਗਰਾਮ ਕਰ ਸਕਦੇ ਹੋ, ਇਹੋ ਜਿਹਾ ਕੋਈ ਉਹ ਨਹੀਂ ਹੈਗਾ ਜੀ, ਤੁਸੀਂ ਨਾਲ ਹੀ ਸ਼ੁਰੂ ਕਰ ਸਕਦੇ। ਜਿਵੇਂ ਤੁਹਾਡਾ ਟ੍ਰੇਡ ਖਤਮ ਕੋਰਸ ਖਤਮ ਹੁੰਦਾ ਗਾ, ਤੁਹਾਡੀ ਦੂਸਰੀ ਸਟੱਡੀ ਚੱਲ ਰਹੀ ਹੈ, ਨਾਲ ਤੁਸੀਂ ਜੋਬ ਰੈਡੀ ਪ੍ਰੋਗਰਾਮ
8: ਮਾਸਟਰ ਡਿਗਰੀ ਦੇ 6 ਮਹੀਨਿਆਂ ਬਾਅਦ ਕਰਦੇ ਹੋ, ਤਾਂ ਵੈਸੇ ਹੀ ਤੁਹਾਡਾ ਕੋਰਸ ਅਤੇ ਮਾਸਟਰ ਡਿਗਰੀ ਆਲਮੋਸਟ ਸਿਮਿਲਰ ਜੇ ਟਾਈਮ 'ਤੇ ਹੀ ਖਤਮ ਹੋਣਗੇ, ਅਤੇ ਜਦੋਂ ਤੱਕ ਤੁਹਾਡੇ ਕੋਲ ਟੀ ਆਰ ਆਣੀ ਆ ਉਦੋਂ ਤੱਕ ਤੁਹਾਡੇ ਕੋਲ ਫੁੱਲ ਟਾਈਮ ਵਰਕਿੰਗ ਰਾਈਟ ਆ ਹੀ ਜਾਣੇ ਨੇ।
10: ਨਹੀਂ ਵੈਸੇ ਵੀ ਜੀ ਤੁਸੀਂ ਸਟੂਡੈਂਟ ਵੀਜ਼ਾ 'ਤੇ ਵੀ ਕਰ ਸਕਦੇ,
8: ਸਟੂਡੈਂਟ ਵੀਜ਼ਾ 'ਤੇ ਵੀ ਕਰ ਸਕਦੇ,
10: ਇਹ ਆ ਵੀ ਉਹਦੇ ਵਿੱਚ 16 ਕੁ ਮਹੀਨੇ ਲੱਗ ਜਾਂਦੇ ਜੋਬ ਰੈਡੀ ਪ੍ਰੋਗਰਾਮ ਖਤਮ,
8: ਰਾਈਟ ਰਾਈਟ,
10: ਠੀਕ ਹੈ। ਜੇ ਆਪਾਂ 24 ਘੰਟੇ ਕੋਈ ਜੋਬ ਕਰ ਰਿਹਾ ਤਾਂ ਆਲਮੋਸਟ 16 ਮਹੀਨੇ ਲੱਗਦੇ ਆ ਜੀ, ਹੈ ਨਾ, ਅਤੇ ਅਦਰਵਾਈਜ਼ ਜੇ ਫੁੱਲ ਟਾਈਮ ਵਰਕ ਰਾਈਟਸ ਆ ਤਾਂ 1 ਸਾਲ 'ਚ ਜੋਬ ਰੈਡੀ ਪ੍ਰੋਗਰਾਮ ਹੁੰਦਾ, ਤਾਂ ਥੋੜ੍ਹਾ ਐਕਸਟਰਾ ਟਾਈਮ ਮਿਲ ਜਾਂਦਾ ਹੈਗਾ, ਠੀਕ ਹੈ। ਅਤੇ ਜੇ ਮਾਸਟਰ ਡਿਗਰੀ ਕੀਤੀ ਆ ਨਾਲ ਹੀ ਡਿਊਰਿੰਗ ਮਾਸਟਰ ਟ੍ਰੇਡ ਕੋਰਸ ਵੀ ਕਰ ਲਿਆ, ਠੀਕ ਹੈ, ਹਜੇ ਟੀ ਆਰ ਦਾ ਪਹਿਲਾ ਸਾਲ ਪੂਰਾ ਨਹੀਂ ਹੋਣਾ, ਉਸ ਤੋਂ ਪਹਿਲਾਂ ਜੋਬ ਰੈਡੀ ਵੀ ਫਿਨਿਸ਼ ਹੋ ਜਾਏ, ਜੇ ਤੁਸੀਂ ਵਿਦ ਵੈਲ ਪਲੈਨਿੰਗ ਆਪਾਂ ਚੱਲਦੇ,
8: ਜੇ ਠੀਕ ਪਲੈਨਿੰਗ ਦੇ ਨਾਲ ਚੱਲਦੇ, ਔਰ ਇਹ ਪਲੈਨਿੰਗ ਦੀ ਬਹੁਤ ਵਾਰ ਕਮੀ ਰਹਿ ਜਾਂਦੀ ਹੈ, ਔਰ ਸਪੈਸ਼ਲੀ ਉਹ ਬੱਚੇ ਜਿਹੜੇ ਐਪਲੀਕੈਂਟਸ ਹਾਲੇ ਆਸਟ੍ਰੇਲੀਆ 'ਚ ਆਏ ਨੇ, ਔਰ ਕਿਉਂਕਿ ਜੁਲਾਈ ਇਨਟੇਕ ਬਹੁਤ ਕਈਆਂ ਦਾ ਸ਼ੁਰੂ ਹੁੰਦਾ ਹੈ ਨਾ ਜੁਲਾਈ ਦੇ ਵਿੱਚੋਂ, ਜ਼ਿਆਦਾਤਰ ਮੇਜਰਲੀ ਜਿਹੜੇ ਨੇ ਅਲੱਗ ਅਲੱਗ ਯੂਨੀਵਰਸਿਟੀਜ਼ ਦਾਖਲਾ ਦਿੰਦੀਆਂ ਨੇ, ਸੋ ਜੇ ਤੁਸੀਂ ਜੁਲਾਈ ਇਨਟੇਕ 'ਚ ਆਏ ਹੋ ਤਾਂ ਤੁਹਾਡੇ ਲਈ ਇਹ ਗੱਲ ਹੈਗੀ ਹੈ ਕਿ ਤਿਆਰੀ ਸ਼ੁਰੂ ਕਰ ਲਓ ਹਾਲੇ ਨਹੀਂ, ਪਰ ਆਪਣਾ ਪਹਿਲੀ ਟਰਮ ਪੂਰੀ ਕਰੋ ਅਤੇ ਫਿਰ ਉਹ ਤੋਂ ਬਾਅਦ ਆਈਐਮਏ ਐਡਵਾਈਜ਼ਰ ਤੱਕ ਸੰਪਰਕ ਕਰਿਓ ਅਤੇ ਤੁਹਾਨੂੰ ਦੱਸ ਦੇਣਗੇ ਕਿ ਕਿਹੜੇ ਟ੍ਰੇਡ ਜਿਹੜੇ। ਅੱਛਾ, ਇੱਕ ਗੱਲ ਇਹ ਚੱਲਦੀ ਹੈ ਪ੍ਰੇਮ ਜੀ, ਜਿੱਦਾਂ ਤੁਸੀਂ ਦੱਸਿਆ ਕਿ ਇੱਕ ਫਾਸਟ ਟਰੈਕ ਕੋਰਸ ਵੀ ਕਰ ਸਕਦੇ, ਸਾਲ ਦਾ ਕਰ ਸਕਦੇ, ਜਿਹੜਾ ਸਰਟੀਫਿਕੇਟ ਫ੍ਰੀ ਹੁੰਦਾ ਇਹ ਸਾਲ ਦਾ ਹੁੰਦਾ,
10: ਸਾਲ ਦੋ, ਵੈਸੇ ਤਾਂ 2 ਸਾਲ ਦਾ ਜੀ, ਬਟ ਕਾਲਜਸ ਨੇ ਕੀ ਕੀਤਾ ਉਹ ਫਾਸਟ ਟਰੈਕ 'ਚ ਕਰਵਾ ਰਹੇ ਸਾਲ 'ਚ ਨਵੇੜ ਦਿੰਦੇ।
8: ਸੋ ਕਾਰਪੈਂਟਰੀ ਹੋ ਗਿਆ, ਬ੍ਰਿਕਲੇਇੰਗ ਹੋ ਗਿਆ, ਕੰਸਟਰਕਸ਼ਨ ਦੇ ਤੁਸੀਂ ਕਹਿ ਰਹੇ ਹੋ, ਪੇਂਟਿੰਗ ਹੋ ਗਿਆ,
10: ਰੂਫ ਪਲੰਬਿੰਗ
8: ਹੋ ਗਿਆ, ਇਹ ਸਾਰੇ ਕੋਰਸ,
10: ਬ੍ਰਿਕਲੇਇੰਗ, ਗਲੇਜ਼ੀਅਰ।
8: ਸੋ ਇਹ ਜਦੋਂ ਤੁਸੀਂ ਕੋਰਸ ਕਰ ਲੈਂਦੇ ਹੋ ਇਹਨਾਂ ਦੀ ਆਟੋਮੈਟਿਕ ਅਸੈਸਮੈਂਟ ਹੈਗੀ ਹੈ ਜਾਂ ਉੱਦਾਂ ਹੀ ਪ੍ਰੋਸੈਸ ਹੈ ਜਿੱਦਾਂ ਆਪਾਂ ਮਾਸਟਰ ਡਿਗਰੀਆਂ ਦੀ ਬੈਚਲਰ ਡਿਗਰੀਆਂ ਦੀ ਕਰਵਾਉਂਦੇ ਹਾਂ, ਅਸੈਸਮੈਂਟ ਪ੍ਰੋਸੈਸ ਕੀ ਹੈਗੀ ਇਹਨਾਂ ਦੀ?
10: ਗੌਤਮ ਜੀ, ਜੇ ਮਾਸਟਰ ਅਤੇ ਬੈਚਲਰ ਦੀ ਗੱਲ ਕਰੀਏ, ਉਹ ਡਿਫਰੈਂਟ ਡਿਫਰੈਂਟ ਆਕੂਪੇਸ਼ਨਸ ਲਈ ਡਿਫਰੈਂਟ ਡਿਫਰੈਂਟ ਰਿਕੁਆਇਰਮੈਂਟ ਆ, ਬਟ ਅੱਜ ਆਪਾਂ ਟ੍ਰੇਡ ਦੀ ਗੱਲ ਕਰ ਰਹੇ ਹਾਂ, ਜਿਹਨੇ ਇੱਥੋਂ ਟ੍ਰੇਡ ਕੋਰਸ ਕੀਤਾ ਸਰਟੀਫਿਕੇਟ 3-4 ਵਟ ਐਵਰ, ਹੈ ਨਾ, ਤਾਂ ਉਹਨਾਂ ਨੂੰ ਜੋਬ ਰੈਡੀ ਪ੍ਰੋਗਰਾਮ ਕਰਨਾ ਪੈਂਦਾ ਜੀ, ਹੈ ਨਾ। ਜਿਹੜਾ ਜੋਬ ਰੈਡੀ ਪ੍ਰੋਗਰਾਮ ਆ 1 ਸਾਲ ਚੱਲਦਾ ਜੀ, ਠੀਕ ਆ, ਇਹ 4 ਸਟੈਪ ਹੁੰਦੇ ਆ, ਵੀ ਕਹਿਣ ਨੂੰ ਜੋਬ ਰੈਡੀ 'ਚ ਤਾਂ 3 ਹੀ ਰਹਿੰਦੇ ਆ, ਬਟ ਬੇਸਿਕਲੀ ਇਹ 4 ਸਟੈਪ ਆ। ਸਭ ਤੋਂ ਪਹਿਲਾਂ ਜਿਵੇਂ ਹੀ ਕੋਰਸ ਫਿਨਿਸ਼ ਹੁੰਦਾ ਗਾ, ਕੋਰਸ ਦੇ ਸਰਟੀਫਿਕੇਟ ਦੇ ਬੇਸ 'ਤੇ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਹੋ ਜਾਂਦੀ ਆ,
8: ਰਾਈਟ, ਠੀਕ ਹੈ।
10: ਜਿਵੇਂ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਆਉਂਦੀ ਹੈ ਤਾਂ ਅਸੀਂ ਸਟੈਪ 2 'ਤੇ ਜਾਂਦੇ ਹਾਂ, ਜਿਹਨੂੰ ਜੋਬ ਰੈਡੀ ਇੰਪਲੋਇਮੈਂਟ ਕਹਿੰਦੇ ਆ,
8: ਠੀਕ ਹੈ। ਉਹਦੇ
10: 'ਚ ਅਸੀਂ 863 ਘੰਟੇ ਦੀ ਜੋਬ ਕਰਨੀ ਆ,
8: ਵਾਹ,
10: ਹੈ ਨਾ, ਪੇਡ ਜੋਬ ਹੋਊਗੀ ਜੀ, ABN 'ਤੇ ਕਰਨੀ ਹੈ ABN 'ਤੇ ਕਰ ਲਓ, ਬੜਾ ਰੌਲਾ ਪਿਆ ਹੋਇਆ ਜੀ ਸੁਪਰ ਮੈਂਡੇਟਰੀ ਆ ਜਾਂ ਨਹੀਂ, ਉਹ ਆਪਣੀ ਐਕਸਪਰਟੀਜ਼ ਨਹੀਂ ਹੈਗੀ, ਉਹ ਤੁਸੀਂ ATO ਜਾਂ ਆਪਦੇ ਅਕਾਊਂਟੈਂਟ ਤੋਂ ਨਾਲ ਗੱਲ ਕਰ ਲਿਓ ਵੀ ਤੁਸੀਂ ਸੁਪਰ ਲੈਣਾ ਜਾਂ ਨਹੀਂ ਹੈਗਾ, ਬਟ ਜਿਹੜੀ ਬੋਡੀ ਆ ਟ੍ਰੇਡ ਰੈਕੋਗਨੀਸ਼ਨ ਆਸਟ੍ਰੇਲੀਆ, ਉਹ ਜੋਬ ਰੈਡੀ ਪ੍ਰੋਗਰਾਮ ਕੰਡਕਟ ਕਰਦੀ ਹੈ, ਉਹ ਐਜ਼ ਆ ਜੇ ਤੁਸੀਂ ਸਬ ਕੰਟਰੈਕਟਰ ਵੀ ਜੋਬ ਕਰਦੇ ਹੋ ਤਾਂ ਤੁਸੀਂ ਉਹ ਕਰ ਸਕਦੇ ਹੋ,
8: ਠੀਕ ਹੈ।
10: 863 ਘੰਟੇ ਹੋ ਗਏ ਜੀ ਜੋਬ ਫਿਨਿਸ਼ ਹੋ ਗਈ ਕਰ ਲਏ, ਉਸ ਤੋਂ ਬਾਅਦ 3rd ਸਟੈਪ 'ਤੇ ਜਾਂਦੇ ਹਾਂ ਜਿਹਨੂੰ ਕਹਿੰਦੇ ਜੋਬ ਰੈਡੀ ਵਰਕ ਪਲੇਸ ਇੰਪਲੋਇਮੈਂਟ, ਸਭ ਤੋਂ
8: ਇੰਪੋਰਟੈਂਟ
10: ਆ ਜੀ ਜੋਬ ਰੈਡੀ ਵਰਕ ਪਲੇਸ ਅਸੈਸਮੈਂਟ, ਸਭ ਤੋਂ ਇੰਪੋਰਟੈਂਟ ਇਹ ਹੈ ਜੀ। ਇਹਦੇ ਇਸ 3rd ਸਟੈਪ 'ਚ 863 ਘੰਟੇ ਫਿਰ ਕਰਨੀ ਆ ਜੋਬ, ਟੋਟਲ ਜਿਹੜਾ ਜੋਬ ਰੈਡੀ ਪ੍ਰੋਗਰਾਮ 'ਚ 1725 ਘੰਟੇ ਜੋਬ ਕਰਨੇ ਆ,
8: ਅੱਛਾ,
10: ਮਿਨੀਮਮ ਜਿਹੜੀ ਮੇਰੀ ਉਹ ਆ 863 ਹੋ ਜਾਂਦੇ ਆ ਜੀ, 1726 ਬਣ ਜਾਂਦੇ ਆ,
8: ਰਾਈਟ ਰਾਈਟ,
10: ਠੀਕ ਹੈ। ਤੇ ਜਿਹੜਾ 3rd ਸਟੈਪ 'ਚ ਸਭ ਤੋਂ ਇੰਪੋਰਟੈਂਟ ਆ, ਅਸੈਸਰ ਨੇ ਤੁਹਾਡੀ ਵਰਕ ਪਲੇਸ 'ਤੇ ਆਉਣਾ,
8: ਹਾਂ,
10: ਉੱਥੇ ਆ ਕੇ ਤੁਹਾਡੇ ਸੁਪਰਵਾਈਜ਼ਰ ਨਾਲ ਗੱਲ ਕਰਨੀ ਹੈ, ਫੀਡਬੈਕ ਲੈਣੀ ਹੈ ਵੀ ਤੁਸੀਂ ਠੀਕ ਹੈ, ਵਧੀਆ ਕੰਮ ਕਰਦੇ ਹੋ ਜਾਂ ਨਹੀਂ। ਸੋ ਉਸ ਤੋਂ ਬਾਅਦ ਨਾਲ ਕਈ ਵਾਰ ਤਾਂ ਤੁਹਾਨੂੰ ਪਤਾ
8: ਹਰ ਵਾਰ ਹੁੰਦਾ,
10: ਹਰ ਵਾਰ ਹੋਊਗਾ ਜੀ, ਠੀਕ ਹੈ, ਉਹਨਾਂ ਨੇ ਤੁਹਾਨੂੰ ਕੰਮ ਕਰਦੇ ਹਾਂ ਕਈ ਵਾਰ ਤੁਹਾਨੂੰ ਪਤਾ ਵੀ ਨੀ ਹੁੰਦਾ ਵੀ
8: ਐਪਲੀਕੈਂਟ ਨੂੰ ਦੱਸ ਕੇ ਨਹੀਂ ਆਉਂਦੇ ਰੈਂਡਮਲੀ
10: ਉਹ ਡੈਫੀਨੇਟਲੀ ਪਹਿਲਾਂ ਪਤਾ ਹੁੰਦਾ ਵੀ ਅੱਜ ਜਾਣਾਗਾ ਉਹ ਸਾਰਾ ਉਹ ਸਭ ਕੁਝ ਪਹਿਲਾਂ ਹੀ ਹੋਗਾ ਐਪਲੀਕੈਂਟ ਤੋਂ ਦੇ ਨਾਲ ਟਾਈਮ ਪਹਿਲਾਂ ਕੋਆਰਡੀਨੇਟ ਕੀਤਾ ਜਾਂਦਾ ਫੇਰ ਹੀ ਉਹ ਆਉਂਦਾ
8: ਓਕੇ ਓਕੇ
10: ਹੈ ਨਾ ਬਟ ਜਦੋਂ ਸੁਪਰਵਾਈਜ਼ਰ ਨਾਲ ਆ ਕੇ ਤੁਹਾਡੇ ਨਾਲ ਗੱਲ ਕਰਦਾ ਕਈ ਵਾਰ ਤੁਹਾਨੂੰ ਨਹੀਂ ਪਤਾ ਵੀ ਇਹੀ ਅਸੈਸਰ ਹੈ ਨਾ ਤੇ ਇੱਕ ਸਬਜੈਕਟ ਐਕਸਪਰਟ ਆਊ ਐ ਨਹੀਂ ਵੀ ਕੋਈ ਵੀ ਰੈਂਡਮ ਪਰਸਨ ਹਮੇਸ਼ਾ ਸਬਜੈਕਟ ਐਕਸਪਰਟ ਆਊਗਾ ਜੇ ਕਾਰਪੈਂਟਰ ਹੈ ਤਾਂ ਕਾਰਪੈਂਟਰ ਹੀ ਆਊਗਾ ਠੀਕ ਹੈ ਨਾ ਜੀ ਬ੍ਰਿਕ ਲੇਇੰਗ ਵਾਲੇ ਦੇ ਵਿੱਚ ਬ੍ਰਿਕ ਸਬਜੈਕਟ ਐਕਸਪਰਟ ਨਹੀਂ ਆਉਣਾਗਾ ਪਲੱਸ ਉਹ ਜੋ ਤੁਹਾਨੂੰ ਕੰਮ ਕਰਦੇ ਨੇ ਦੇਖੂ ਉਸ ਤੋਂ ਬਾਅਦ ਆ ਕੇ ਤੁਹਾਡੇ ਨਾਲ ਕੁਸ਼ਚਨ ਪੁੱਛੂ ਤੁਹਾਡੇ ਤੋਂ ਥੋੜਾ ਤੁਹਾਨੂੰ ਕੰਫਰਟੇਬਲ ਕਰੂਗਾ ਤੁਹਾਡੇ ਤੋਂ ਨਾਮ ਪੁੱਛ ਲਿਆ ਜਾਂ ਹੋਰ ਹੈ ਨਾ ਮੇਨ ਉਹ ਵਰਕ ਦੇ ਵਿੱਚ ਹੈਲਥ ਐਂਡ ਸੇਫਟੀ ਬਾਰੇ ਪੁੱਛ ਲਿਆ ਜੀ
8: ਹਾਂ
10: ਠੀਕ ਹੈ ਉਹ ਸਭ ਤੋਂ ਇੰਪੋਰਟੈਂਟ
8: ਓਕੇ
10: ਉਹਦੇ ਬਾਰੇ
8: ਉਹ ਤਾਂ ਹਰ ਕੰਮ ਦੀ ਓਰੀਐਂਟੇਸ਼ਨ ਚ ਦੱਸਿਆ ਹੀ ਜਾਂਦਾ ਸੋ ਪਹਿਲੇ ਦਿਨ ਉਹ ਦੱਸਿਆ ਜਾਂਦਾ
10: ਹੈ ਨਾ ਫਿਰ ਨਾਲ ਤੁਹਾਡੇ ਨੂੰ ਜੇ ਉਹਨਾਂ ਨੂੰ ਕੋਈ ਡਾਊਟ ਆ ਤਾਂ ਉਸ ਨੂੰ ਕਹਿ ਸਕਦੇ ਵੀ ਆਹ ਕੰਮ ਕਰਕੇ ਦਿਖਾਓ ਠੀਕ ਹੈ ਆਲਮੋਸਟ 1 ਤੋਂ 2 ਘੰਟੇ ਇਹ ਚੱਲਦੀ ਹੈ ਜਿਸ ਨੂੰ ਐਪਲੀਕੈਂਟ ਨੂੰ 70-80% ਕੰਮ ਆਉਂਦਾ ਗਾ ਤਾਂ ਪਾਸ ਹੋ
8: ਜਾਂਦਾ ਤਾਂ ਵੀ ਠੀਕ ਹੈ
10: ਪਾਸ ਹੋ ਜਾਂਦੇ ਜੇ ਆਪਾਂ ਕਹਿ ਦਈਏ ਕਿਸੇ ਨੂੰ 20-30% ਕੰਮ ਆਉਂਦਾ ਗਾ ਮੁਸ਼ਕਲ ਆ ਤੇ ਇਹ ਜੇ ਉਸ ਤੋਂ ਬਾਅਦ ਅਸੈਸਰ ਨੇ ਆਪਦੀ ਰਿਪੋਰਟ ਭੇਜ ਦੇਣੀ ਆ ਵੀ ਹਾਂਜੀ ਅਸੀਂ ਇਹ ਮੇਰੀ ਰਿਪੋਰਟ ਆ ਟੀ ਆਰ ਏ ਨਾਲ ਚਲੀ ਜਾਣੀ ਹੈ ਰਿਪੋਰਟ ਤੇ ਜੇ ਉਹ ਪੋਜ਼ਿਟਿਵ ਆ ਤਾਂ ਟੀ ਆਰ ਏ ਤੋਂ ਈਮੇਲ ਆ ਜਾਣੀ ਵੀ ਤੁਸੀਂ ਪਾਸ ਕਰ ਲਿਆ ਜੀ ਟੈਸਟ ਤੇ ਜਿਹੜੀ ਆ ਵੀ ਰਿਕੁਆਇਰਮੈਂਟ ਮੇਨਲੀ ਟੀ ਆਰ ਏ ਦੱਸ ਦਿੰਦਾ ਵੀ ਹੋਰ ਕੀ ਰਿਕੁਆਇਰਮੈਂਟ ਮੇਨਲੀ ਇਹੀ ਹੁੰਦੀ ਹੈ ਵੀ ਪੇ ਸਲਿਪਸ ਹੋਰ ਸਬਮਿਟ ਕਰ ਦਿਓ ਠੀਕ ਹੈ ਕਿਉਂਕਿ 1 ਸਾਲ ਮਿਨੀਮਮ ਚੱਲਣਾ ਗਾ ਤਾਂ ਉਹ ਲਾਸਟ ਪੇ ਸਲਿਪ ਇੱਕ ਮੰਗਦੇ ਆ ਲੈਟ ਸੇ ਕਿਸ ਦਾ 1 ਫਰਵਰੀ 2026 ਨੂੰ ਸ਼ੁਰੂ ਹੋਇਆ ਗਾ ਜੋਬ ਰੈਡੀ ਪ੍ਰੋਗਰਾਮ ਤਾਂ 1 ਫਰਵਰੀ 2027 ਨੂੰ ਹੀ ਖਤਮ ਹੋ
8: ਜਾਏਗਾ
10: ਉਸ ਤੋਂ ਪਹਿਲਾਂ ਨਹੀਂ ਖਤਮ ਹੋਣਾ ਗਾ ਤਾਂ ਉਹ ਲਾਸਟ ਤੁਹਾਨੂੰ ਕਹਿਣਗੇ ਵੀ 1 ਫਰਵਰੀ 2027 ਦੀ ਜਿਹੜੀ ਪੇ ਸਲਿਪ ਆ ਉਹ ਸਾਨੂੰ ਦੇ ਦਿਓ ਤੁਸੀਂ ਉਹ ਸਬਮਿਟ ਕਰੋਗੇ ਉਸ ਤੋਂ ਬਾਅਦ ਉਹਨਾਂ ਦਾ ਇਨਵੀਟੇਸ਼ਨ ਆਊਗਾ ਵੀ ਤੁਸੀਂ ਹੁਣ ਫਾਈਨਲ ਸਟੈਪ ਦੀ ਜਿਹਨੂੰ 4th ਸਟੈਪ ਜਿਹੜਾ ਜੋਬ ਰੈਡੀ ਫਾਈਨਲ ਅਸੈਸਮੈਂਟ ਕੁਛ ਨਹੀਂ ਉਹਦੇ 'ਚ ਫੀਸ ਪੇ ਕਰਨੀ ਆ ਤੇ
8: ਹੋ ਗਿਆ ਕੰਮ
10: ਹਾਂਜੀ ਅਸੈਸਮੈਂਟ ਆ ਜਾਏ 2-3 ਦਿਨ 'ਚ ਉਹ ਆਊਟਕਮ ਦੇ ਦਿੰਦੇ
8: ਰਾਈਟ ਠੀਕ ਹੋ ਗਿਆ
10: ਤੇ ਹਰੇਕ ਸਟੈਪ ਤੇ ਜੀ ਇਹਨਾਂ ਦੀ ਫੀਸ ਰੱਖੀ ਹੋਈ ਆ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਲਈ $130 ਆ ਜੋਬ ਰੈਡੀ ਇੰਪਲੋਇਮੈਂਟ ਲਈ $490 ਜੋਬ ਰੈਡੀ ਵਰਕ ਪਲੇਸ ਅਸੈਸਮੈਂਟ ਲਈ $2845 ਜੋਬ ਰੈਡੀ ਫਾਈਨਲ ਅਸੈਸਮੈਂਟ ਲਈ $75
8: ਓਕੇ
10: ਜਿਹੜੀ ਇਹ ਫੀਸ ਆ ਉਹ ਸਾਰੀਆਂ ਇਹਨਾਂ ਦੇ ਨਾਲ
8: $3600
10: $3600
8: ਦੇ ਫੀਸਾਂ ਚਲੀ ਜਾਂਦੀਆਂ ਨੇ
10: ਇਹ ਤਾਂ ਉਸ ਕੇਸ 'ਚ ਵੀ ਕਿਸੇ ਨੇ ਆਸਟ੍ਰੇਲੀਆ ਤੋਂ ਸਟੱਡੀ ਕੀਤੀ ਆ ਤੇ ਜੋਬ ਰੈਡੀ ਕਰ ਰਿਹਾ ਹੈਗਾ ਹੈ ਨਾ ਇਹਦੇ 'ਚ RPL ਨਹੀਂ ਚੱਲਦਾ ਵੀ RPL ਥਰੂ ਅਸੀਂ ਲੈ ਲਿਆ ਤਾਂ ਜੋਬ ਰੈਡੀ ਹੋ ਜਾਊ ਨਹੀਂ ਜਾਂ ਕਿਸੇ ਕੋਲ ਓਵਰਸੀਜ਼ ਸਟੱਡੀ ਆ ਉਹਦੇ ਬੇਸ 'ਤੇ ਜੋਬ ਰੈਡੀ ਪ੍ਰੋਗਰਾਮ ਨਹੀਂ ਆਉਂਦਾ
8: ਅੱਛਾ
10: ਠੀਕ ਹੈ ਜੀ ਜੇ ਕਿਸੇ ਕੋਲ ਓਵਰਸੀਜ਼ ਸਟੱਡੀ ਆ ਜੀ ਉਸ ਕੇਸ ਦੇ ਵਿੱਚ ਜੇ ਜਾਂ ਆਸਟ੍ਰੇਲੀਅਨ ਸਟੱਡੀ ਵੀ ਆ ਜੋਬ ਰੈਡੀ ਉਹਨਾਂ ਨੇ ਨਹੀਂ ਕੀਤਾ ਤਾਂ 3 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਚਾਹੀਦਾ ਫਿਰ ਵੀ ਅਸੈਸਮੈਂਟ ਹੋ ਜਾਂਦੀ ਆ
8: ਓਕੇ
10: ਟ੍ਰੇਡ ਦੇ ਵਿੱਚ
8: ਓਕੇ
10: ਬਟ ਉਹਦੇ ਵਿੱਚ ਇਹ ਆ ਵੀ ਜੋਬ ਰੈਡੀ ਨਹੀਂ ਕਰਨਾ ਪੈਂਦਾ ਲੈਟ ਸੇ ਕਿਸੇ ਕੋਲ ਇੰਡੀਆ ਤੋਂ ਹੀ ਕਾਰਪੈਂਟਰੀ ਕੀਤੀ ਹੋਈ ਆ ਹੈ ਨਾ ਜਾਂ ਬ੍ਰਿਕ ਲੇਇੰਗ ਕੀਤੀ ਹੋਈ ਆ 3 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਆ ਤਾਂ ਉਹਦੇ ਬੇਸ 'ਤੇ ਆ ਉਹ ਫਿਰ 2 ਸਟੈਪ ਪ੍ਰੋਸੈਸ ਆ ਉਹਦੇ ਵਿੱਚ ਪਹਿਲਾਂ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਆ
8: ਓਕੇ
10: ਸਾਰੇ ਡਾਕੂਮੈਂਟ ਕੁਆਲੀਫਿਕੇਸ਼ਨ ਦੇ ਡਾਕੂਮੈਂਟ ਐਕਸਪੀਰੀਅੰਸ ਦੇ ਡਾਕੂਮੈਂਟ
8: ਪਰ ਉਹਦੇ 'ਚ ਇੱਥੋਂ ਕੱਢਣਾ ਪੈਂਦਾ ਕੋਰਸ
10: ਉਹਦੇ ਸਾਰੇ ਜਾਣਗੇ ਜੀ ਪਹਿਲਾ ਸਟੈਪ ਕਲੀਅਰ ਹੋਊਗਾ ਉਸ ਤੋਂ ਬਾਅਦ ਸੈਕਿੰਡ ਸਟੈਪ ਆਉਂਦਾ ਉਹਦੇ ਵਿੱਚ ਟੈਕਨੀਕਲ ਇੰਟਰਵਿਊ ਆਉਂਦੀ ਹੈ ਜੀ
8: ਓਕੇ
10: ਠੀਕ ਹੈ
8: ਅੱਛਾ
10: ਉਹਦੇ ਵਿੱਚ ਆਈ ਆ ਵੀ ਉਹਨਾਂ ਨੇ ਇੰਟਰਵਿਊ ਲਈ ਬੁਲਾਣਾਗਾ ਕੁਐਸਚਨਸ ਪੁੱਛਣੇ ਆ ਹੈਲਥ ਸੇਫਟੀ ਦੇ ਹੋ ਟ੍ਰੇਡ ਆਕੂਪੇਸ਼ਨ ਬਾਰੇ ਜਿਹੜੇ ਵੀ ਉਹਨਾਂ ਦੇ ਕੁਐਸਚਨ ਆ ਜੇ ਤੁਸੀਂ ਪਾਸ ਕਰ ਲਏ ਤਾਂ ਸਕਿੱਲ ਅਸੈਸਮੈਂਟ ਆ ਜਾਂਦੇ
8: ਰਾਈਟ
10: ਹੁਣ ਇੱਥੇ ਤੀਜਾ ਵੇ ਵੀ ਹੈਗਾ ਜੀ
8: ਅੱਛਾ
10: ਹੈ ਨਾ ਕਿਸੇ ਕੋਲ ਸਟੱਡੀ ਨਹੀਂ ਹੈਗੀ ਨਾ ਆਸਟ੍ਰੇਲੀਅਨ ਸਟੱਡੀ ਨਾ ਓਵਰਸੀਜ਼ ਸਟੱਡੀ
8: ਠੀਕ ਹੈ
10: ਬਟ 5 ਤੋਂ 6 ਸਾਲ ਦਾ ਐਕਸਪੀਰੀਅੰਸ
8: ਮੰਨ ਲਓ ਕਾਰਪੈਂਟਰ ਦਾ ਹੀ ਹੈ ਬ੍ਰਿਕ ਲੇਅਰ ਦਾ ਹੀ ਹੈ
10: 5 ਤੋਂ 6 ਸਾਲ ਦਾ ਫੁੱਲ ਟਾਈਮ ਇਹਦੇ ਵਿੱਚ ਇੱਕ ਇਹ ਫਿਰ ਇਹਨੂੰ ਡਿਵਾਈਡ ਕਰਦੇ ਆ ਜੀ ਲਾਇਸੈਂਸਡ ਆਕੂਪੇਸ਼ਨ ਦੀ ਗੱਲ ਕਰੀਏ ਉਹਦੇ 'ਚ 5 ਸਾਲ ਦਾ ਚਾਹੀਦਾ ਸੋਰੀ 6 ਸਾਲ ਦਾ ਐਕਸਪੀਰੀਅੰਸ ਚਾਹੀਦਾ ਗਾ
8: ਓਕੇ
10: ਤੇ ਜੇ ਅਨਲਾਇਸੈਂਸ ਤਾਂ 5 ਸਾਲ ਦਾ ਐਕਸਪੀਰੀਅੰਸ ਨਾਲ ਚੱਲ ਜਾਣਾ
8: ਠੀਕ ਹੈ
10: ਫੁੱਲ ਟਾਈਮ ਹੋਣਾ ਚਾਹੀਦਾ ਜਾਂ ਇਕੁਇਵਲੈਂਟ ਪਾਰਟ ਟਾਈਮ
8: ਠੀਕ ਹੈ
10: ਉਹਦੇ ਬੇਸ 'ਤੇ ਵੀ ਹੋ ਜਾਂਦਾ ਜੇ ਕਿਸੇ ਕੋਲ ਸਿਰਫ ਐਕਸਪੀਰੀਅੰਸ ਆ ਉਹਦੇ ਬੇਸ 'ਤੇ ਵੀ ਉਸ ਸਕਿੱਲ ਅਸੈਸ
8: ਸਿਰਫ ਐਕਸਪੀਰੀਅੰਸ ਵੀ ਕਾਊਂਟ ਹੋ ਜਾਂਦਾ ਜਿਹੜਾ ਪੀ ਆਰ ਦੇ ਲਈ ਜਦੋਂ ਅਕਸਰ ਆਪਾਂ ਟਰੇਡ ਕੋਰਸਿਸ ਦੀ ਗੱਲ ਕਰਦੇ ਹਾਂ ਤਾਂ ਇਹ ਨਹੀਂ ਕਹਿੰਦੇ ਹੈਗੇ ਕਿ 2 ਸਾਲ ਦਾ ਟਰੇਡ ਕੋਰਸ ਹੋ ਗਿਆ ਅਤੇ ਫਿਰ ਉਹ ਤੋਂ ਬਾਅਦ ਅਸੈਸਮੈਂਟ ਜਾਂ ਜੇ ਆਰ ਪੀ ਕਰਨਾ ਅਤੇ ਜਦੋਂ ਤੁਸੀਂ ਮਾਸਟਰ ਡਿਗਰੀ ਦੇ ਨਾਲ ਫਾਸਟ ਟਰੈਕ ਦੇ ਵਿੱਚ 1 ਸਾਲ ਕਰਦੇ ਹੋ ਤਾਂ ਇਜ਼ ਇਟ ਦੀ ਸੇਮ ਥਿੰਗ ਜਾਂ ਫਿਰ ਉਹਦੇ 'ਚ ਉਹ ਯੂਨਿਟਸ ਦਾ ਫਰਕ ਪੈਂਦਾ ਵੀ ਟੋਟਲ ਯੂਨਿਟ ਕਾਊਂਟ ਕਰਨੇ ਨੇ ਜਿੱਦਾਂ ਮਾਸਟਰ ਡਿਗਰੀਆਂ 'ਚ ਹੁੰਦੇ ਨੇ ਉਹ ਸਟਿਲ ਐਲੀਜੀਬਲ ਹੈਗਾ ਉਹ ਬੱਚਾ?
10: ਜਦੋਂ ਆਪਾਂ ਫਾਸਟ ਟਰੈਕ ਦੀ ਗੱਲ ਕਰਦੇ ਹਾਂ ਨਾ ਗੌਤਮ ਜੀ, ਉਹ ਸਾਰੇ ਯੂਨਿਟ ਕਵਰ ਕਰਵਾਉਂਦਾ ਕਾਲਜ,
8: ਠੀਕ ਹੈ?
10: ਜੇ 16 ਯੂਨਿਟ ਆ ਤਾਂ ਕਾਲਜ ਨੇ 16 ਯੂਨਿਟਸ ਪੂਰੇ 1 ਸਾਲ 'ਚ ਕਵਰ ਕਰਾ,
8: ਠੀਕ ਹੈ? ਪਰ ਫਿਰ ਉਹ ਸ਼ਰਤ ਪੂਰੀ ਹੋਈ ਕਿਉਂਕਿ ਪੀ ਆਰ ਬਣਨ ਲੱਗੇ ਤਾਂ ਸ਼ਰਤ ਇਹੀ ਹੁੰਦੀ ਹੈ ਕਿ 2 ਸਾਲ ਦੀ ਪੜ੍ਹਾਈ ਚਾਹੀਦੀ,
10: ਨਹੀਂ ਨਹੀਂ,
8: ਹਾਲਾਂਕਿ ਉਹ ਮਾਸਟਰ ਦੀ ਪੜ੍ਹਾਈ 2 ਸਾਲ ਦੀ ਹੈ। ਅੱਛਾ, ਉਹ 1 ਐਂਡ ਦੀ ਸੇਮ ਥਿੰਗ।
10: ਆਸਟ੍ਰੇਲੀਅਨ ਸਟੱਡੀ ਪੁਆਇੰਟਸ ਲਈ ਜਿਹੜੀ ਹੈ ਮਿਨੀਮਮ 2 ਸਾਲ ਦੀ ਸਟੱਡੀ ਹੋਣੀ ਚਾਹੀਦੀ ਹੈ,
8: ਰਾਈਟ ਰਾਈਟ,
10: ਬਟ ਸਕਿੱਲ ਅਸੈਸਮੈਂਟ ਕਰਾਉਣ ਲਈ ਇਹੋ ਜੀ ਕੋਈ
8: ਓਕੇ ਓਕੇ ਓਕੇ, ਸਕਿੱਲ ਅਸੈਸਮੈਂਟ ਇਜ਼ ਅ ਡਿਫਰੈਂਟ ਥਿੰਗ, ਠੀਕ ਹੈ। ਜਦੋਂ ਕੋਰਸ ਕੋਈ ਬੱਚਾ ਕਰ ਲੈਂਦਾ ਹੈ, ਆਪਾਂ ਕਾਰਪੈਂਟਰੀ, ਬ੍ਰਿਕਲਿੰਗ, ਪੇਂਟਿੰਗ ਕਿਸੇ ਦੀ ਵੀ ਗੱਲ ਕਰਦੇ ਹਾਂ, ਜਦੋਂ ਇਸ ਕਿਸਮ ਦੇ ਟ੍ਰੇਡ ਕੋਰਸ ਕਰ ਲੈਂਦੇ ਹਾਂ, ਮੈਨੂੰ ਯਾਦ ਹੈ ਕਿ ਮਾਸਟਰ ਡਿਗਰੀ ਲਈ ਮੇਰੀ ਖੱਜਲ ਖੁਆਰੀ ਚੰਗੀ ਕਰਵਾਈ ਸੀ ਉਹਨਾਂ ਨੇ। ਕਈ ਕਈ ਵਾਰ ਤਾਂ ਉਹ ਰਿਜੈਕਟ ਹੀ ਕਰ ਦਿੰਦੇ ਸੀਗੇ, ਕਈ ਵਾਰ ਕਹਿੰਦੇ ਸਾਨੂੰ ਯਕੀਨ ਨਹੀਂ ਹੈਗਾ ਕਿ ਤੁਸੀਂ ਪੜ੍ਹਾਈ ਕਰੀ ਵੀ ਹੈ ਕਿ ਨਹੀਂ। ਟ੍ਰੇਡ ਕੋਰਸਿਸ ਦੇ ਵਿੱਚ ਵੀ ਇਸੇ ਕਿਸਮ ਦਾ ਹੁੰਦਾ ਹੈ ਕਿ ਇਹ ਮੰਨ ਲਿਆ ਜਾਵੇ ਕਿ ਟ੍ਰੇਡ ਕੋਰਸ ਹੋ ਗਿਆ ਅਤੇ ਅਸੈਸਮੈਂਟ ਤਾਂ ਪੋਜ਼ਿਟਿਵ ਆ ਹੀ ਜਾਣੀ ਹੈ?
10: ਦੇਖੋ, ਆਸਟ੍ਰੇਲੀਆ ਤੋਂ ਟ੍ਰੇਡ ਕੋਰਸ ਕੀਤਾ ਅਤੇ ਜੇ ਜੋਬ ਰੈਡੀ ਪ੍ਰੋਗਰਾਮ ਕਰਦੇ ਹਾਂ, ਉਹ ਜਿਵੇਂ ਮੈਂ ਦੱਸਿਆ, ਕੋਰਸ ਤਾਂ ਤੁਸੀਂ ਔਖੇ ਸੌਖੇ ਕਰ ਲਓਗੇ, ਹਨਾ, ਥੋੜੀ ਬਹੁਤ ਕਾਲਜ ਨੇ ਹੈਲਪ ਕਰਤੀ, ਬਾਕੀ ਇਧਰ ਉਧਰ ਅਸਾਈਨਮੈਂਟਸ ਕਰ ਕਰਾ ਕੇ ਤੁਸੀਂ ਫਿਨਿਸ਼ ਕਰ ਲੈਣਾ ਗਾ। ਬਟ ਜਦੋਂ ਜੋਬ ਰੈਡੀ ਪ੍ਰੋਗਰਾਮ ਦੀ ਵਰਕ ਪਲੇਸ ਅਸੈਸਮੈਂਟ, ਜਿਹੜਾ ਤੀਜਾ ਸਟੈਪ ਸੀ, ਸਭ ਤੋਂ ਇੰਪੋਰਟੈਂਟ, ਅਸੈਸਮੈਂਟ ਦੇ ਵਿੱਚ ਕੰਮ ਨਹੀਂ ਆਉਂਦਾ ਗਾ, ਹਨਾ, ਤਾਂ ਫਿਰ ਲੈਟਸ ਏ ਕਾਰਪੈਂਟਰ ਦੀ ਗੱਲ ਕਰਦੇ ਹਾਂ, ਉਹਨੇ ਕਿਹਾ ਵੀ ਯਾਰ ਆਹ ਚੀਜ਼ ਮਾੜੀ ਇਹਨੂੰ ਫਿਕਸ ਕਰਕੇ ਦਿਖਾ, ਹੈਨਾ, ਤੁਸੀਂ ਉੱਥੇ ਚੱਕ ਕੇ ਉਹਦੇ 'ਚ ਡਰਿੱਲ ਕਰਨ ਲੱਗ ਗਏ, ਉੱਥੇ ਤਾਂ ਆਪਾਂ ਪੇਚ ਕੱਸਣਾ ਸੀਗਾ, ਹੈਨਾ, ਤਾਂ ਜੇ ਆਪਾਂ ਨੂੰ ਆਉਂਦਾ ਹੀ ਨਹੀਂ ਗਾ ਤਾਂ ਔਖਾ ਜੇ ਤੁਹਾਨੂੰ ਕੰਮ। ਮੈਂ ਬਹੁਤ ਬੱਚੇ ਦੇਖੇ ਆ ਜੀ ਜਿਹੜੇ ਫੇਲ ਵੀ ਹੁੰਦੇ ਆ ਵਰਕ ਪਲੇਸ ਅਸੈਸਮੈਂਟ।
8: ਅੱਛਾ,
10: ਹੈਨਾ, ਫਿਰ ਉਹਨਾਂ ਨੂੰ ਦੁਬਾਰਾ ਰਿਪੀਟ ਕਰਨਾ ਪੈਂਦਾ।
8: ਓ, ਫਿਰ ਜੀਆਰਪੀ ਸਟਾਰਟਿੰਗ ਤੋਂ? ਫਿਰ
10: ਨਹੀਂ, ਉਹ ਸਿਰਫ ਤੀਜਾ ਸਟੈਪ
8: ਦੁਬਾਰਾ ਤੋਂ,
10: ਹੈਨਾ, ਬਟ ਫੀਸ ਫਿਰ ਦੁਬਾਰਾ ਲੱਗਦੀ $2,845 ਦੁਬਾਰਾ ਲੱਗਣੇ। ਆਪਾਂ ਤਾਂ ਇਹੀ ਕਹਿੰਦੇ ਆ ਵੀ ਤੁਸੀਂ ਕੰਮ ਸਿੱਖੋ, ਹੈਨਾ, ਜੇ ਤੁਹਾਨੂੰ ਕੰਮ ਆਉਂਦਾ ਤਾਂ ਨਿਕਲੂਗਾ। ਬਹੁਤ ਮੈਂ ਇੱਥੇ ਦੇਖਿਆ ਜੀ, ਉਹ ਕਹਿੰਦੇ ਆ ਜੀ ਅਸੀਂ ਪੇ ਰੋਲ ਰਨ ਕਰਾ ਲਿਆ ਜਾਂ ਹੋਰ, ਠੀਕ ਆ, ਅਸੀਂ ਇਹ ਚੀਜ਼ ਪ੍ਰੈਫਰ ਨਹੀਂ ਕਰਦੇ। ਜੇ ਤੁਹਾਨੂੰ ਕੰਮ ਆਉਂਦਾ ਗਾ ਫੇਰ ਹੀ ਆ, ਕਿਉਂਕਿ ਡਿਪਾਰਟਮੈਂਟ ਦੀ ਕਾਫੀ ਸਟ੍ਰਿਕਨੈਸ ਆ, ਉਹ ਜਗ੍ਹਾ ਜਗ੍ਹਾ ਅੱਜ ਕੱਲ੍ਹ ਛਾਪੇ ਵੀ ਪੈ ਰਹੇ ਆ। ਜਿਵੇਂ ਆਪਾਂ ਪਿੱਛੇ ਜੇ ਦੇਖਿਆ ਸੀ, 407 ਦੇ ਲਈ ਡਿਪਾਰਟਮੈਂਟ ਨੇ 100 ਬਿਜ਼ਨਸਿਸ 'ਤੇ ਰੇਡ ਕੀਤੀ ਸੀ, ਤੇ ਉਸ ਉਹਨਾਂ ਨੇ ਨਾਲੇ ਵੀ ਅਨਾਊਂਸ ਕੀਤਾ ਸੀ ਅਜੇ ਵੀ ਪ੍ਰੋਸੈਸ 'ਚ ਅਸੀਂ ਕਰ ਰਹੇ ਹਾਂ,
8: ਹਲੇ ਵੀ ਕਰ ਰਹੇ
10: ਹਾਂ, ਹੈਨਾ। ਡਿਪਾਰਟਮੈਂਟ ਦੀ ਆਪਦੀ ਇੱਕ ਸੈਂਕਸ਼ਨਡ ਲਿਸਟ ਹੈਗੀ ਹੈ ਜਿੱਥੇ ਉਹ ਬਿਜ਼ਨਸ ਨੂੰ ਉਹਨਾਂ ਨੇ ਬਾਰ ਕੀਤਾ ਹੋਇਆ ਵੀ ਤੁਸੀਂ ਸਪੋਂਸਰ ਨਹੀਂ ਕਰ ਸਕਦੇ ਜਾਂ, ਤਾਂ ਉਹ ਕਿਵੇਂ ਪਤਾ ਲੱਗਦਾ ਉਹਨਾਂ ਨੂੰ? ਡਿਪਾਰਟਮੈਂਟ ਕੋਲ ਕੋਈ ਨਾ ਕੋਈ ਇਨਫੋਰਮੇਸ਼ਨ ਪਹੁੰਚਦੀ ਆ, ਡਿਪਾਰਟਮੈਂਟ ਜਾ ਕੇ ਚੈੱਕ ਕਰਦਾ ਜੀ, ਹੈਨਾ, ਤਾਂ ਉਹ ਉਹਨਾਂ ਨੂੰ ਬਾਰ ਵੀ ਕਰ ਦਿੰਦੇ, ਤੁਸੀਂ 482 ਨਹੀਂ ਸਪੋਂਸਰ ਕਰ ਸਕਦੇ ਜਾਂ 186 ਨਹੀਂ ਕਰ ਸਕਦੇ। ਲੰਬੀ ਚੌੜੀ ਲਿਸਟ ਆ ਜੀ। ਨਿਊ ਸਾਊਥ ਵੇਲਸ ਦੀ ਗੱਲ ਕਰੀਏ ਤਾਂ ਘੱਟੋ ਘੱਟ 500-700 ਬਿਜ਼ਨਸਿਸ ਨਿਊ ਸਾਊਥ ਵੇਲਸ 'ਚ ਹੈਗੇ ਆ, ਥਰੂ ਆਊਟ ਨਿਊ ਸਾਊਥ ਵੇਲਸ। ਮੈਂ ਇਹ ਨਹੀਂ ਕਹਿ ਰਿਹਾ ਵੀ ਸਿਡਨੀ 'ਚ, ਉਹ ਰੀਜਨਲ ਏਰੀਆ 'ਚ ਜਾ ਕੇ ਉਹ ਦੇਖ ਰਹੇ ਆ, ਹੈਨਾ, ਉੱਥੇ ਜਿਹੜੇ ਉਹਨਾਂ ਨੇ ਬਿਜ਼ਨਸ ਨੂੰ ਬਾਰ ਕੀਤਾ ਹੋਇਆ ਵੀ ਤੁਸੀਂ ਸਪੋਂਸਰ ਨਹੀਂ ਕਰ ਸਕਦੇ, ਉਹ ਚੈਕਿੰਗ ਚੱਲਦੀ ਰਹਿੰਦੀ ਹੈ ਜੀ,
8: ਹੈਨਾ, ਠੀਕ ਹੈ,
10: ਉੱਤੇ ਡਿਪੈਂਡ ਕਰੂਗਾ। ਅਸੀਂ ਕੰਮ ਆਪਾਂ ਇਹੀ ਪ੍ਰੈਫਰ ਕਰਦੇ ਹਾਂ ਵੀ ਜੇ ਤੁਸੀਂ ਟ੍ਰੇਡ ਕੋਰਸ ਕਰ ਲਿਆ, ਸਿਰਫ ਕੋਰਸ ਕਰਨ ਨਾਲ ਪੀ ਆਰ ਨਹੀਂ ਆਉਣੀ, ਜੋਬ ਰੈਡੀ ਪ੍ਰੋਗਰਾਮ ਵੀ ਕਰਨਾ ਪਊਗਾ। ਜੇ ਤੁਸੀਂ ਜੋਬ ਰੈਡੀ ਪ੍ਰੋਗਰਾਮ ਨਹੀਂ ਆ ਤਾਂ ਜਿਵੇਂ ਮੈਂ ਦੂਸਰਾ ਪਾਥਵੇ ਦੱਸਿਆ ਵੀ ਕੁਆਲੀਫਿਕੇਸ਼ਨ ਪਲੱਸ 3 ਈਅਰਸ ਐਕਸਪੀਰੀਅੰਸ ਨਾਲ ਅਸੈਸਮੈਂਟ ਹੋਊਗੀ, ਜੇ ਕੁਆਲੀਫਿਕੇਸ਼ਨ ਨਹੀਂ ਹੈਗੀ 5-6 ਸਾਲ ਦੇ ਐਕਸਪੀਰੀਅੰਸ ਨਾਲ ਅਸੈਸਮੈਂਟ ਹੋ ਜਾਂਦੀ ਆ,
8: ਰਾਈਟ, ਠੀਕ ਹੈ। ਜਦੋਂ ਜੋਬ ਰੈਡੀ ਪ੍ਰੋਗਰਾਮ ਕਰਦੇ ਹਾਂ ਤਾਂ ਉਹਦੇ ਵਿੱਚ ਕੈਜੂਅਲ, ਪਾਰਟ ਟਾਈਮ, ਜਿੱਦਾਂ ਤੁਸੀਂ ਦੱਸਿਆ ਕਿ ਪਾਰਟ ਟਾਈਮ ਜਿੰਨਾ ਕਰੋਗੇ ਉਹਦਾ ਹਾਫ ਹੀ ਜਿਹੜਾ ਹੈਗਾ ਉਹ ਜਾ ਕੇ ਫੁੱਲ ਟਾਈਮ ਕਾਊਂਟ ਹੋਣਾ ਹੈਗਾ, ਅਤੇ 863 ਸਮਥਿੰਗ ਕੁਛ ਘੰਟੇ ਜਿਹੜੇ ਨੇ।
10: ਗੌਤਮ ਜੀ, ਜਦੋਂ ਆਪਾਂ ਜੋਬ ਰੈਡੀ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਸਿੰਪਲ ਪ੍ਰੋਸੈਸ ਇਹ ਆ ਵੀ 1725 ਘੰਟੇ ਪੂਰੇ ਕਰਨੇ ਆ ਜੀ,
8: ਠੀਕ ਹੈ,
10: ਠੀਕ ਹੈ। ਉਹ ਤੁਸੀਂ 20 ਘੰਟੇ ਜੋਬ ਕਰਕੇ ਕਰ
8: ਲਓ, ਹਾਂਜੀ,
10: ਜਾਂ 38 ਆਵਰਸ ਕਰਕੇ ਕਰ ਲਓ ਜੀ।
8: ਮਲਟੀਪਲ ਇੰਪਲਾਇਰ ਕੋਲ ਹੋ ਸਕਦੇ ਨੇ ਕਿ
10: ਇੰਪਲੋਇਰ ਚੇਂਜ ਹੋ ਜਾਂਦਾ ਜੀ, ਜਦੋਂ ਤੁਸੀਂ ਜੋਬ ਰੈਡੀ ਪ੍ਰੋਗਰਾਮ ਕਰ ਲਏ, 6 ਮਹੀਨੇ ਇੱਕ ਕੋਲ ਕਰ ਲਏ, 6 ਮਹੀਨੇ ਦੂਜੇ ਕੋਲ, ਤਾਂ ਚੱਲ ਜਾਊਗਾ।
8: ਇੱਕ ਵਾਰ 'ਚ ਇੱਕ ਚਾਹੀਦਾ,
10: ਹਾਂਜੀ ਇੱਕ ਵਾਰ।
8: ਏਦਾਂ ਨਹੀਂ ਹੋ ਸਕਦਾ ਕਿ ਤੁਸੀਂ 2-3 ਦੇ ਕੋਲ ਜਾ ਰਹੇ ਹੋ ਕਿ ਮੈਂ ਕਾਰਪੈਂਟਰੀ ਕਰ ਰਿਹਾ ਜੀ, ਤੇ ਮੈਂ 2-3 ਦੇ ਕੋਲ ਜਾ ਕੇ ਕਰੀ ਜਾਂਦਾ ਹੈਗਾ, ਇੱਕ ਕੋਲ ਕੈਜੂਅਲ ਹੈ, ਇੱਕ ਕੋਲ ਪਾਰਟ ਟਾਈਮ ਹੈ, ਉਹ ਏਦਾਂ ਨਹੀਂ,
10: ਉਹ ਆਪਸ਼ਨ ਨਹੀਂ ਹੈਗੀ।
8: ਆਲ ਰਾਈਟ, ਠੀਕ ਹੋ ਗਿਆ ਜੀ। ਟਾਈਮ ਥੋੜ੍ਹਾ ਜਿਹਾ ਹੀ ਹੈਗਾ, ਇਹਦੇ 'ਚ 1-2 ਸਵਾਲ ਇਹ ਵੀ ਹੈਗੇ ਨੇ ਕਿ ਜਿਹੜੇ ਜੋਬ ਰੈਡੀ ਹੁੰਦੇ ਨੇ ਉਹਨਾਂ ਦੇ ਲਈ ਇੱਕ ਪਰਟੀਕੂਲਰ ਸੈਲਰੀ ਵੀ ਰਿਕੁਆਇਰਡ ਹੁੰਦੀ ਹੈਗੀ ਹੈ ਕਿ ਇੰਨੀ ਸੈਲਰੀ 'ਤੇ ਕਰਨਾ ਕਿ ਉਹਦੇ ਕੁਛ ਵੀ ਚੱਲ ਜਾਂਦਾ ਉਹਦੇ 'ਚ?
10: ਗੌਤਮ ਜੀ, ਜਦੋਂ ਅਸੀਂ ਸੈਲਰੀ ਦੀ ਗੱਲ ਕਰਦੇ ਹਾਂ, ਜਿਹੜੀ ਮਿਨੀਮਮ ਸੈਲਿੰਗ ਦੇ ਵਿੱਚ ਜਿਹੜੀ ਮਿਨੀਮਮ ਰਿਕੁਆਇਰਮੈਂਟ ਆ ਉਹ $26 ਸਮਥਿੰਗ ਆ ਜੀ। ਉਹ ਤੋਂ ਘੱਟ ਤਾਂ ਤੁਹਾਨੂੰ ਇੰਪਲੋਇਰ ਦੇ ਹੀ ਨਹੀਂ ਸਕਦਾ, ਕਿਉਂਕਿ ਜਿਹੜਾ ਟ੍ਰੇਡ ਰੈਕੋਗਨੀਸ਼ਨ ਆਸਟ੍ਰੇਲੀਆ TRA ਬੋਡੀ ਆ, ਉਹ ਗਵਰਨਮੈਂਟ ਆਫ ਆਸਟ੍ਰੇਲੀਆ ਦੀ ਬੋਡੀ ਆ, ਇੱਕ ਗਵਰਨਮੈਂਟ ਬੋਡੀ ਆ, ਉਹ ਡਾਟਾ ਸ਼ੇਅਰਿੰਗ ਤਾਂ ਹੁੰਦੀ ਆ ਜੀ, ਹੈ ਨਾ। ਜੇ ਕਿਤੇ ਉਹ ਪਿੱਕ ਹੋ ਗਿਆ ਤਾਂ ਪ੍ਰੋਬਲਮ ਆਊਗੀ। ਤਾਂ ਮਿਨੀਮਮ ਜਿਹੜੀ ਆਈ ਥਿੰਕ $26.70 ਦੇ ਨੇੜੇ ਤੇੜੇ ਚੱਲ ਰਹੀ, ਜਿਹੜੀ ਇਸ ਵਾਰ ਵਧੀਆ
8: ਹੈ
10: ਨਾ, ਤਾਂ ਮਿਨੀਮਮ 19 ਸੈਲਰੀ ਹੋਣੀ ਚਾਹੀਦੀ ਹੈ ਜੀ।
8: ਓਕੇ, ਠੀਕ ਹੈ। ਕੁਛ ਇੱਕ ਟ੍ਰੇਡਸ ਦੇ ਵਿੱਚ ਨਾ ਕਨਫਿਊਜ਼ਨ ਜ਼ਰੂਰ ਹੋ ਜਾਂਦੀ ਹੈ, ਉਹਦੇ 'ਚ ਜੋਬ ਰੈਡੀ ਜੇ ਸਿਮਿਲਰ ਬਿਜ਼ਨਸ ਤੋਂ ਹੋਵੇ ਤਾਂ ਕੰਮ ਕਰ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ ਮੈਂ ਪੁੱਛ ਲੈਂਦਾ, ਜਿਵੇਂ ਕਾਰਪੈਂਟਰ ਹੈ ਅਤੇ ਜੋਇਨਰ ਜਾਂ ਕੈਬਨਿਟ ਮੇਕਰ ਹੈ, ਅਤੇ ਕਾਰਪੈਂਟਰ ਵੀ ਇਹ ਸੋਚਦਾ ਠੀਕ ਹੈ ਮੈਂ ਕੈਬਨਿਟ ਮੇਕਰ ਦੇ ਹੀ ਕੰਮ ਕਰ ਲੈਂਦਾ ਹੈਗਾ, ਅਤੇ ਉਹ ਸਟਿਲ ਵੈਲਿਡ ਮੰਨਿਆ ਜਾਊਗਾ? ਜਾਂ ਫਿਰ ਉਹਨਾਂ ਦੀਆਂ ਜਿਹੜੀਆਂ ਜਿੱਦਾਂ ਪਰਫੋਰਮਿੰਗ ਡਿਊਟੀਜ਼, ਇੱਕ ਵਾਰ ਤੁਸੀਂ ਗੱਲ ਕੀਤੀ ਸੀ ਕਿ ਐਨਸਕੋ ਕੋਡ ਦੇ ਅਕੋਰਡਿੰਗ ਹੁੰਦੀਆਂ, ਉਹ ਵੀ ਪਹਿਲਾਂ ਹੀ ਡਿਸਾਈਡਿਡ ਹੁੰਦੇ ਨੇ ਕਿ ਇਸ ਕੈਟੇਗਰੀ ਵਾਲੇ ਜਿਹੜੇ ਬੱਚੇ ਨੇ ਉਹ ਇਸ ਪਰਟੀਕੁਲਰ ਕੈਟੇਗਰੀ ਦੇ ਬਿਜ਼ਨਸ 'ਚ ਜਾ ਕੇ ਕੰਮ ਕਰਨ?
10: ਗੌਤਮ ਜੀ, ਡਿਪੈਂਡ ਕਰੂਗਾ ਕੋਰਸ ਕਿਹੜਾ ਕੀਤਾ। ਕੋਰਸ ਕਾਰਪੈਂਟਰੀ ਦਾ ਕੀਤਾ ਤਾਂ ਕੈਬਨਿਟ ਮੇਕਰ ਜਾਂ ਜੁਆਇਨਰ ਦੇ ਵਿੱਚ ਜੋਬ ਰੈਡੀ ਪ੍ਰੋਗਰਾਮ ਬੜਾ ਮੁਸ਼ਕਿਲ ਹੋ ਜਾਂਦਾ, ਕਿਉਂਕਿ TRA ਦੀ ਸਪੈਸ਼ਲ ਉਹਨਾਂ ਦੀ ਇੱਕ ਲਿਸਟ ਆ ਵੀ ਜੁਆਇਨਰ ਲਈ ਸਾਨੂੰ ਇਹ ਕੁਆਲੀਫਿਕੇਸ਼ਨ ਆ, ਸਾਡੀ ਕੈਬਨਿਟ ਮੇਕਰ ਲਈ ਆ ਸਾਡੀ ਰਿਕੁਆਇਰਮੈਂਟ ਇਹ ਆ ਕੁਆਲੀਫਿਕੇਸ਼ਨ ਦੀ, ਤਾਂ ਵਾ। ਬਟ ਓਬਵੀਅਸਲੀ ਜਿਹੜਾ ਜੇ ਕੋਈ ਕਾਰਪੈਂਟਰ ਦਾ ਕੰਮ ਕਰਦਾ ਗਾ ਤਾਂ ਉਹਦੀ ਉਹ ਕਿਸੇ ਨੂੰ ਕੈਬਨਿਟ ਮੇਕਿੰਗ ਦੇ ਵਿੱਚ ਜੋਬ ਰੈਡੀ ਪ੍ਰੋਗਰਾਮ ਨਹੀਂ ਕਰਵਾ ਸਕਦਾ,
8: ਟ੍ਰੇਡ ਕੋਰਸਿਸ ਵਾਲੇ ਜਿਹੜੇ ਐਡਮਿਸ਼ਨ ਲੈਂਦੇ ਨੇ ਜਾਂ ਫਿਰ ਜਿਹੜੇ PR ਅਪਲਾਈ ਕਰਦੇ ਨੇ, 2 ਜਾਂ 3 ਜਾਂ ਕੋਈ ਵੀ ਤੁਹਾਡੇ ਮਨ ਦੇ ਵਿੱਚ ਆਉਂਦੀਆਂ ਨੇ ਮੇਜਰ ਮਿਸਟੇਕਸ ਜਿਹੜੇ ਅਕਸਰ ਐਪਲੀਕੈਂਟ ਕਰ ਦਿੰਦੇ ਨੇ? ਆਈ ਨੋ ਵਨ ਆਫ ਦੈਮ ਇਜ਼ ਕਿ ਐਨਸਕੋ ਕੋਡ ਕਾਪੀ ਕਰਕੇ ਪੇਸਟ ਕਰਤਾ ਆਪਣੇ ਉਹਦੇ 'ਚ ਕੇਸ ਦੇ ਵਿੱਚ, ਬਟ ਐਸੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਨੇ ਜਿੱਦਾਂ ਪਿੱਛੇ ਜੇ ਡਿਪਾਰਟਮੈਂਟ ਨੇ ਵੀ ਕਿਹਾ ਸੀਗਾ ਕਿ AI ਤੋਂ ਪੁੱਛ ਕੇ ਆਪਣੇ ਕੇਸ ਤਿਆਰ ਕਰਕੇ ਨਾ ਭੇਜੋ ਸਾਨੂੰ, ਉਹ 'ਚ ਸਮੱਸਿਆ ਆ ਜਾਂਦੀ ਹੈਗੀ, ਕਿਉਂਕਿ ਅੱਜ ਕੱਲ੍ਹ ਬਹੁਤ ਸਾਰੇ ਬੱਚੇ ChatGPT 'ਤੇ $10 ਦੇ ਕੇ ਸੋਚਦੇ ਨੇ ਕਿ ਲਾਇਰ ਦੇ ਕੋਲ ਕੀ ਜਾਣਾ ਜਾਂ ਏਜੰਟ ਦੇ ਕੋਲ ਕੀ ਜਾਣਾ, ਹੈ ਨਾ, ਅਤੇ ਉੱਥੋਂ ਹੀ ਆਪਣਾ ਕੇਸ ਪੂਰਾ ਤਿਆਰ ਕਰ ਲਿਆ ਅਤੇ ਫਿਰ ਉੱਦਾਂ ਹੀ ਉਹ ਅਪਲੋਡ ਕਰਤਾ। ਮੇਜਰ ਮਿਸਟੇਕਸ ਤੁਸੀਂ ਕੀ ਦੇਖਦੇ ਹੋ ਕਿ ਬੱਚੇ ਜਿਹੜੇ ਐਪਲੀਕੈਂਟ ਮਿਸਟੇਕ ਕਰਦੇ ਨੇ ਅਤੇ ਫਿਰ ਬਾਅਦ 'ਚ ਤੁਹਾਡੇ ਕੋਲ ਆਉਂਦੇ ਹੈ ਜੀ PR ਤਾਂ ਹੀ ਨਹੀਂ, ਤੁਸੀਂ ਦੱਸੋ ਕਿਵੇਂ ਕਰੀਏ?
10: ਕੋਰਸ ਕਰ ਲੈਂਦੇ ਆ ਜੀ, ਜੋਬ ਰੈਡੀ ਵੱਲ ਧਿਆਨ ਹੀ ਨਹੀਂ ਦਿੰਦੇ, ਕਰ ਲਾਂਗੇ ਜੀ ਕਰ ਲਾਂਗੇ, ਲੇਟ ਸ਼ੁਰੂ ਕਰਦੇ ਆ, ਹੈ ਨਾ, ਸਭ ਤੋਂ ਮੇਨ ਜਿਹੜੀ
8: ਰਾਈਟ ਰਾਈਟ
10: ਐਕਸਪੀਰੀਅੰਸ ਲੈਟਰ ਵਾਲਾ ਐਡਾ ਕੋਈ ਇਸ਼ੂ ਨਹੀਂ ਆਉਂਦਾ ਗੌਤਮ ਜੀ, ਜੇ ਐਸ ਲੌਂਗ ਐਸ ਉਹ ਜੋਬ ਡਿਊਟੀਜ਼ ਕਰ ਰਿਹਾ, ਇੰਪਲੋਇਰ ਲਿਖ ਕੇ ਦੇ ਰਿਹਾ ਹੈਗਾ,
8: ਓਕੇ
10: ਠੀਕ ਹੈ,
8: ਓਕੇ,
10: ਤਾਂ ਕੋਈ ਉਹ ਨਹੀਂ। ਜੇ ChatGPT ਤੋਂ ਬਣਾ ਵੀ ਲਿੱਤਾ ਤਾਂ ਥੋੜ੍ਹਾ ਜਿਹਾ ਉਹਨੂੰ ਕਹਿ ਦਿਉ ਵੀ ਯਾਰ ਐਨਸਕੋ ਤੋਂ ਡਿਊਟੀਜ਼ ਕਾਪੀ ਕਰੋ, ChatGPT ਨੂੰ ਕਹਿ ਦਿਉ, ਉਹਨੂੰ ਕਹਿ ਦਿਉ ਰੀਫਰੇਜ਼ ਕਰਕੇ, ਉਹ ਹੋ ਜਾਊਗਾ, ਉਹ ਕੋਈ ਜ਼ਿਆਦਾ ਐਡਾ ਇਸ਼ੂ ਨਹੀਂ ਹੈਗਾ ਐਸ ਲੌਂਗ ਐਸ ਜੋਬ ਡਿਊਟੀਜ਼ ਹੋ ਰਹੀਆਂ, ਠੀਕ ਆ। ਜਿਹੜੀ ਮੋਸਟਲੀ ਇਹ ਸੋਚਦੇ ਆ ਯਾਰ ਵੀ ਆਪਾਂ ਜੋਬ ਕੋਈ ਹੋਰ ਕਰੀ ਜਾ ਰਹੇ ਹਾਂ, ਠੀਕ ਹੈ, ਆਪਾਂ ਦਿਖਾ ਦੇ ਵੀ ਵੈਸ 2 ਜੋਬਸ ਕਰ ਰਹੇ ਹਾਂ, ਪੇਰੋਲ ਬੇਸਿਕਲੀ ਜਿਹੜੇ ਲੋਕ ਪੇਰੋਲ ਰਨ ਕਰਾਉਂਦੇ ਆ, ਇੱਕ ਪਾਸੇ ਤਾਂ ਉਹ TFN 'ਤੇ ਜੋਬ ਕਰ ਰਹੇ ਆ ਜੀ, ਐਜ਼ ਅ ਟਰੱਕ ਡਰਾਈਵਰ ਮੈਂ ਜੋਬ ਕਰ ਰਿਹਾ ਜੀ, 5 ਦਿਨ ਮੈਂ ਟਰੱਕ 'ਤੇ ਬੈਠਾਂਗਾ, ਹੈ ਨਾ, ਅਤੇ ਨਾਲ ਇੱਕ ਫੁੱਲ ਟਾਈਮ ਜੋਬ ਰੈਡੀ ਪ੍ਰੋਗਰਾਮ ਵੀ ਚੱਲ ਰਿਹਾ ਉਹਨਾਂ ਦਾ, ਹੈ ਨਾ। ਤਾਂ ਫਿਰ ਜਦੋਂ ਡਿਪਾਰਟਮੈਂਟ ਕੋਲ PR ਦੀ ਐਪਲੀਕੇਸ਼ਨ ਲੌਜ ਹੋਈ ਹੁੰਦੀ, ਉਹਦੇ 'ਚ ਬੈਂਕ ਸਟੇਟਮੈਂਟਸ ਵੀ ਜਾਂਦੀਆਂ, ਐਕਸਪੀਰੀਅੰਸ ਨੂੰ ਪ੍ਰੂਫ ਤਾਂ ਕਰਨਾ ਨਾ ਵੀ ਅਸੀਂ ਇਹ ਕੀਤਾ, ਤਾਂ ਉੱਥੇ ਡਿਪਾਰਟਮੈਂਟ ਫੜ ਲੈਂਦਾ ਹੈਗਾ ਜੀ, ਇਹ ਕੀ ਹੋ ਰਿਹਾ ਯਾਰ ਵੀ ਤੂੰ 40 ਘੰਟੇ 50 ਘੰਟੇ ਟਰੱਕ ਚਲਾਈ ਜਾ ਰਿਹਾ, ਨਾਲੇ ਕਹੀ ਜਾਂਦਾ 38 ਘੰਟੇ ਮੈਂ ਇਹ ਵੀ ਕਰ
8: ਰਿਹਾ
10: ਵੀ ਜਿਹੜੀ ਇਹ ਕੰਸਟਰਕਸ਼ਨ ਸਾਈਟਸ ਤੇ ਰਾਤ ਨੂੰ ਜਾ ਕੇ ਕੰਮ ਕਰਦਾ,
8: ਪਰ ਜਾਣ ਤੋਂ ਪਹਿਲਾਂ ਇੱਕ ਆਖਿਰ ਦੇ ਵਿੱਚ ਇੱਕ ਹੋਰ ਸਵਾਲ, ਜਦੋਂ ਕੋਈ ਬੱਚਾ ਇਹ ਆ ਕੇ ਕਹਿੰਦਾ ਜੀ ਕਿ ਮੈਂ ਮਾਸਟਰ ਡਿਗਰੀ 'ਚ ਆਇਆ, ਮੈਂ ਬੈਚਲਰ ਡਿਗਰੀ 'ਚ ਆਇਆ, ਮੈਂ IT 'ਚ ਆਇਆ, MBA 'ਚ ਆਇਆ, ਇੱਕ ਕੋਈ ਟ੍ਰੇਡ ਕੋਰਸ ਦੱਸੋ ਜਿਹਦੇ 'ਚ ਮੈਨੂੰ PR ਪੱਕੀ ਮਿਲ ਜਾਵੇ, ਐਦਾਂ ਦਾ ਕੋਈ ਸਵਾਲ
10: ਅੱਜ ਦੀ ਡੇਟ 'ਚ ਰੂਫ ਪਲੰਬਿੰਗ ਹੈ ਜੀ, ਉਹਦੇ ਵਿੱਚ ਕੰਪੀਟੀਸ਼ਨ ਹੀ ਨਹੀਂ ਹੈਗਾ। ਵੈਸੇ ਤਾਂ ਸਾਰੇ ਹੀ ਜਿੰਨੇ ਵੀ ਟ੍ਰੇਡ ਕੋਰਸਿਸ ਆ, ਆਪਾਂ ਜਿੰਨੇ ਵੀ ਟ੍ਰੇਡ ਚੱਕ ਲਈ ਆਕੂਪੇਸ਼ਨਸ, ਹਰੇਕ ਦੇ ਵਿੱਚ 500 ਤੋਂ ਘੱਟ ਐਪਲੀਕੈਂਟਸ ਬੈਠੇ ਆ।
8: ਓ
10: ਟੋਟਲ ਨੰਬਰ ਆਫ ਐਪਲੀਕੈਂਟਸ ਦੱਸ ਰਿਹਾ, ਕਿ ਕਿਸੇ 'ਚ 200 ਬੈਠੇ, ਕਿਸੇ 'ਚ 250, ਕੰਪੀਟੀਸ਼ਨ ਹੈ ਹੀ ਨਹੀਂ। ਬਟ ਰੂਫ ਪਲੰਬਿੰਗ ਦੇ ਵਿੱਚ ਨਹੀਂ ਹੈਗਾ, ਪਲੰਬਿੰਗ ਨਾ ਕਰਿਓ, ਜਨਰਲ ਪਲੰਬਰ ਨਾ ਕਰਿਓ, ਉਹਦੇ 'ਚ ਜੋਬ ਰੈਡੀ ਪ੍ਰੋਗਰਾਮ ਨਹੀਂ ਹੁੰਦਾ। ਉਹਦੇ ਵਿੱਚ ਰੂਫ ਪਲੰਬਿੰਗ ਦੇ ਵਿੱਚ ਜੋਬ ਰੈਡੀ ਪ੍ਰੋਗਰਾਮ ਹੈਗਾ,
8: ਰਾਈਟ,
10: ਠੀਕ ਹੈ। ਏਅਰ ਕੰਡੀਸ਼ਨਿੰਗ ਆ ਜਿਹੜਾ, ਉਹਦੇ ਵਿੱਚ ਜੋਬ ਰੈਡੀ ਪ੍ਰੋਗਰਾਮ ਨਹੀਂ ਹੈਗਾ। ਇਲੈਕਟ੍ਰੀਸ਼ੀਅਨ ਦੇ ਲਈ ਜੋਬ ਰੈਡੀ ਪ੍ਰੋਗਰਾਮ ਨਹੀਂ ਹੈਗਾ। ਇਹਨਾਂ ਦੇ ਵਿੱਚ ਸਿਰਫ ਕੋਰਸ ਪਲੱਸ 3 ਈਅਰ ਐਕਸਪੀਰੀਅੰਸ ਦੇ ਬੇਸ ਤੇ ਹੀ ਸਕਿੱਲ ਅਸੈਸਮੈਂਟ ਹੋਣੀ ਆ।
8: ਅੱਛਾ, ਓਕੇ, ਇੱਥੇ ਜੋਬ ਰੈਡੀ ਹੋਣਾ ਹੀ ਨਹੀਂ।
10: ਓਕੇ, ਪਲੰਬਰ, ਇਲੈਕਟ੍ਰੀਸ਼ੀਅਨ ਤੇ ਏਅਰ ਕੰਡੀਸ਼ਨਿੰਗ, ਇਹਦੇ ਵਿੱਚ ਨਹੀਂ ਹੁੰਦਾ ਜੋਬ ਰੈਡੀ ਪ੍ਰੋਗਰਾਮ, ਬਾਕੀ ਸਭ 'ਚ ਹੁੰਦਾ। ਬਾਕੀ ਜੇ ਕਰਨਾ ਗਾ ਇੱਕ ਮੋਟਰ ਮਕੈਨਿਕ ਵੱਲ ਨਾ ਜਾਓ, ਉਹਦੇ 'ਚ ਬਹੁਤ ਕੰਪੀਟੀਸ਼ਨ ਆ। ਕੁੱਕਰੀ ਵੀ ਟ੍ਰੇਡ ਕੋਰਸ ਦੀ ਕੈਟਾਗਰੀ 'ਚ ਆਉਂਦਾ, ਉਹਦੇ 'ਚ ਵੀ ਨਾ ਕਰੋ ਜੀ, ਹੈ ਨਾ। ਬਾਕੀ ਸਭ 'ਚ ਚੱਲ ਰਿਹਾ ਜੀ, ਕੰਪੀਟੀਸ਼ਨ ਨਹੀਂ ਹੈਗਾ ਬਿਲਕੁਲ ਹੀ।
8: ਅੱਛਾ,
10: ਕੋਈ ਕੰਪੀਟੀਸ਼ਨ ਨਹੀਂ ਹੈਗਾ। ਦੂਸਰੀ ਗਲਤੀ ਇਹ ਨਾ ਕਰਿਓ ਵੀ ਯਾਰ ਮੈਂ ਬੈਚਲਰ 'ਚ ਆਇਆ, 2 ਫੀਸਾਂ ਕਿਉਂ ਭਰਨੀਆਂ। ਕੁਛ ਨਹੀਂ ਹੁੰਦਾ, 1 ਸਾਲ ਜੇ ਤੁਸੀਂ ਕਰ ਸਕਦੇ ਹੋ ਤਾਂ ਕੰਕਰੈਂਟ ਕੋਰਸ ਕਰ ਲਓ, ਆਪਦੀ ਬੈਚਲਰ ਜਾਂ ਮਾਸਟਰ ਡਿਗਰੀ ਵੀ ਚਲਾਓ ਅਤੇ ਨਾਲ ਟ੍ਰੇਡ ਕੋਰਸ ਵੀ ਕਰ ਲਓ।
8: ਔਰ ਉਹ ਸਾਰੀਆਂ ਫੀਸਾਂ ਮਤਲਬ ਇਕੱਠੀਆਂ ਤਾਂ ਨਹੀਂ ਦੇਣੀਆਂ, ਇੱਦਾਂ ਤਾਂ ਨਹੀਂ ਹੁੰਦਾ ਹੈਗਾ ਕਿ ਮਾਸਟਰ ਡਿਗਰੀ ਦਾ ਵੀ 60,000 ਤੁਸੀਂ ਇਕੱਠਾ ਹੀ ਦੇਣਾ ਅਤੇ ਉੱਧਰ ਦਾ ਵੀ 10-15,000, ਸੋ ਜਾਣਾ ਤਾਂ ਕਿਸ਼ਤਾਂ ਦੇ ਵਿੱਚ ਹੀ ਹੈ।
10: ਕਿਸ਼ਤਾਂ ਥੋੜ੍ਹਾ ਜਿਹਾ ਹਾਰਡਵਰਕ ਵੱਧ ਕਰ ਲਓ,
8: ਹਾਰਡਵਰਕ,
10: ਹੈ ਨਾ, ਘਰਦਿਆਂ ਨੂੰ ਤੰਗ ਕਰ ਲਓ, ਠੀਕ ਹੈ,
8: ਠੀਕ ਹੈ।
10: ਅਤੇ ਬਾਕੀ ਸਾਡੇ ਕੋਲ ਬਹੁਤ ਵਧੀਆ ਡੀਲ ਹੈਗੀਆਂ, ਜੇ ਕਿਸੇ ਨੇ ਟ੍ਰੇਡ ਕੋਰਸ ਕਰਨਾ ਕੰਕਰੈਂਟ ਤਾਂ ਬਹੁਤ ਵਧੀਆ ਈਜ਼ੀ ਪੇਮੈਂਟਸ ਦੇ ਨਾਲ ਕਾਲਜਿਸ ਨਾਲ ਆਪਣੇ ਟਾਈ ਅਪ ਹੈਗੇ ਆ, ਜਿੱਥੇ ਕਿ ਬਹੁਤ ਅਫੋਰਡੇਬਲ ਮੈਂ ਕਹਿੰਦਾ ਫੀਸ ਸਟਰਕਚਰ ਦੇ ਵਿੱਚ ਟ੍ਰੇਡ ਕੋਰਸ ਕਰ ਸਕਦੇ ਆ।
8: ਠੀਕ ਹੈ, ਮਤਲਬ ਇਹ ਪਲੈਨਿੰਗ ਬੇਸਿਕਲੀ ਤੁਹਾਡੇ ਕਹਿਣ ਦਾ ਮਤਲਬ ਹੈ,
10: ਪਲੈਨ ਬੀ ਹਮੇਸ਼ਾ ਤਿਆਰ,
8: ਪਲੈਨ ਬੀ ਜੇ ਹੋ
10: ਸਕਦਾ, ਪਲੈਨ ਬੀ ਰੱਖ ਕੇ ਚੱਲੋ ਜੀ। ਜੇ ਤੁਸੀਂ ਆਈਟੀ ਕਰਦੇ ਹੋ, ਤੁਹਾਡਾ ਪਹਿਲਾ ਪਿਆਰ ਆਈਟੀ ਆ, ਹੈ ਨਾ, ਕੰਟੀਨਿਊ ਰੱਖੋ ਆਈਟੀ ਨੂੰ। ਜੇ ਤੁਸੀਂ MBA ਕਰ ਰਹੇ ਹੋ ਤੇ ਤੁਸੀਂ ਲੌਂਗ ਰਨ ਦੇ ਵਿੱਚ ਉਹਦੇ 'ਚ ਹੀ ਜਾਣਾਗਾ, ਉਹਨੂੰ ਕੰਟੀਨਿਊ ਰੱਖੋ, ਬਟ ਨਾਲ ਪਲੈਨ ਬੀ ਲੈ ਕੇ ਜ਼ਰੂਰ ਚੱਲੋ।
8: ਰਾਈਟ,
10: ਪਲੈਨ ਬੀ 'ਚ ਟ੍ਰੇਡ ਕੋਰਸ ਕਰੋ, 1 ਸਾਲ ਦਾ ਟ੍ਰੇਡ ਕੋਰਸ ਆ। ਮੇਰੇ ਕੋਲ ਕਈ ਸਟੂਡੈਂਟ ਹੈਗੇ ਜੀ, ਹਜੇ ਉਹਨਾਂ ਦੀ ਬੈਚਲਰ ਡਿਗਰੀ ਫਿਨਿਸ਼ ਨਹੀਂ ਹੋਈ, ਉਹ ਆਏ 6 ਮਹੀਨੇ ਬਾਅਦ ਉਹਨਾਂ ਨੇ ਇੱਕ ਨਾਲ ਕੋਰਸ ਕਰ ਲਿਆ ਜੀ, ਹੁਣ ਬੈਚਲਰ ਹਜੇ ਫਿਨਿਸ਼ ਹੋਣ ਵਾਲੀ ਆ, ਹੈ ਨਾ, ਬਟ ਜੋਬ ਰੈਡੀ ਪ੍ਰੋਗਰਾਮ ਵੀ ਆਲਮੋਸਟ ਫਿਨਿਸ਼ ਹੋ ਰਿਹਾ ਉਹਨਾਂ ਦਾ।
8: ਅਸਲ 'ਚ ਬੱਥੇ ਇੱਥੇ ਹੱਥ ਛੱਡ ਜਾਂਦੇ ਹੈਗੇ ਨੇ ਕਿ 2-2 ਪੜ੍ਹਾਈਆਂ ਨਹੀਂ ਹੋਣੀਆਂ ਹੈਗੀਆਂ, ਅਤੇ ਦੂਜੇ ਪਾਸੇ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈਗਾ ਹੈ ਕਿ ਜੇ ਬੈਚਲਰ ਡਿਗਰੀ ਦੇ ਵਿੱਚ ਆਇਆ ਜਾਂ ਮਾਸਟਰ ਡਿਗਰੀ 'ਚ ਆਇਆ, ਕੱਲ੍ਹ ਨੂੰ TR ਦੇ ਉੱਤੇ ਉਹਦਾ ਐਕਸਪੀਰੀਅੰਸ ਲੈ ਲਈਏ ਰਾਦਰ ਦੈਨ ਜੋਬ ਰੈਡੀ ਕਰਨ ਦੀ ਬਜਾਏ, ਅਤੇ ਫਿਰ ਇੱਕ ਪਾਸੇ ਹੋ ਜਾਈਏ। ਬਟ ਉਹ ਤੁਹਾਡੀ ਗੱਲ ਠੀਕ ਹੈ ਕਿ ਜੇ ਟਾਈਮ ਤੋਂ ਪਹਿਲਾਂ ਚੱਲੋਗੇ ਜਾਂ ਟਾਈਮ ਦੇ ਅਕੋਰਡਿੰਗ ਚੱਲੋਗੇ ਤਾਂ ਫਿਰ ਟਾਈਮ ਵੇਸਟ ਕਰਨ ਵਾਲੀ ਕੋਈ ਗੱਲ ਹੀ ਨਹੀਂ ਹੈ, ਫਿਰ ਤਾਂ ਤੁਹਾਡੇ ਸਾਰੇ ਕੰਮ ਪੂਰੇ ਹੋ ਰਹੇ ਹੈਗੇ ਨੇ। ਪਰ ਥੈਂਕ ਯੂ ਸੋ ਮਚ।
10: ਥੈਂਕ ਯੂ ਗੌਤਮ ਜੀ।
8: ਅਤੇ ਇਹ ਸੀਗੇ ਜੀ ਪ੍ਰੇਮ ਗੋਲ ਜੀ, ਸਾਡੇ ਨਾਲ ਟ੍ਰੇਡ ਕੋਰਸਿਸ ਦੇ ਉੱਤੇ ਅੱਜ ਦੇ ਦਿਨ ਗੱਲ ਕਰ ਰਹੇ ਸੀਗੇ। ਵੈਸੇ ਇੱਕ ਵਾਰ ਫਿਰ ਤੋਂ ਇਸ ਦਿੱਤੇ ਗਏ ਪੋਸਟਰ ਤੋਂ ਤੁਸੀਂ ਸਾਰੀਆਂ ਜਾਣਕਾਰੀਆਂ ਲੈ ਸਕਦੇ ਹੈਗੇ IIME ਐਡਵਾਈਜ਼ਰ ਦੇ ਨਾਲ, ਮੌਕੇ ਦੇ ਉੱਤੇ ਜਾ ਕੇ ਵੀ ਪੈਰਾਮੈਟਾਇਆ ਸਿਡਨੀ ਸਿਟੀ ਆਫਿਸ ਦੇ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ। ਫਿਲਹਾਲ ਇਸ IIME ਐਡਵਾਈਜ਼ਰ ਦੇ ਸਪਾਂਸਰਡ ਪ੍ਰੋਗਰਾਮ ਏਮੀ ਟਾਕ ਦੇ ਵਿੱਚੋਂ ਦੇ ਇਜਾਜ਼ਤ, ਧੰਨਵਾਦ।
9: ਨਾ ਜਾਓ ਇਧਰ ਉਧਰ, ਸਿੱਧੇ ਆਓ IIME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IIME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
11: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
12: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
11: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
12: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au.
13: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNCs apply. License 1 34 8 1 2
0: ਲਾ ਦੇ ਫੇਰ ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: This station is now the ultimate power in the universe.
4: Radio Hanji, 1674 AM.
5: You are listening Australia's number one. Radio Hanji.
6: Radio Hanji.
7: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਤੁਸੀਂ ਦੇ ਐਨ ਕੰਢੇ ਸਾਡੀ ਇੱਕ ਠਾਰ ਹੋਇਆ ਕਰਦੀ ਸੀ ਅਤੇ ਉੱਥੋਂ ਦੇ ਦੋ ਭਰਾ ਇੱਕ ਭੈਣ ਬਜ਼ੁਰਗ ਮਾਂ ਉਹ ਸਾਡੀ ਬੜੀ ਸੇਵਾ ਕਰਿਆ ਕਰਦੇ। ਜਦੋਂ ਵੀ ਕਦੇ ਬੀਬੀਆਂ ਨੂੰ ਕੋਲ ਸ਼ਰੀਕੇ ਦੇ ਵੱਲ ਘੱਲ ਦਿੱਤਾ ਜਾਂਦਾ ਤਾਂ ਅਸੀਂ ਬੇਫਿਕਰ ਹੋ ਕੇ ਵਿਚਰਿਆ ਕਰਦੇ। ਬੰਬੀ 'ਤੇ ਕੱਚਾ ਕੋਠਾ ਅਤੇ ਕੋਠੇ ਦੇ ਅੰਦਰ ਇੱਕ ਵੱਡੀ ਵੀਹੀ ਵਾਲਾ ਚੌੜਾ ਮੰਜਾ ਡੱਠਾ ਹੁੰਦਾ। ਖੁੱਲ੍ਹੇ 'ਚ ਬੱਚੇ ਦੇ ਵਿੱਚ ਇਸ਼ਨਾਨ ਕਰਦੇ। ਇਸ਼ਨਾਨ ਕਰਨ ਤੋਂ ਬਾਅਦ ਅਸੀਂ ਉੱਥੇ ਹੀ ਬੈਠ ਕੇ ਨਿਤਨੇਮ ਕਰ ਲੈਂਦੇ। ਬਾਕੀਆਂ ਨੂੰ ਜ਼ਬਾਨੀ ਕੰਠ ਸੀ ਪਰ ਮੇਰੇ ਕੋਲ ਗੁਟਕਾ ਸਾਹਿਬ ਸੀ। ਨਿਤਨੇਮ ਮੈਂ ਗੁਟਕਾ ਸਾਹਿਬ ਤੋਂ ਕਰਦਾ। ਨਿਤਨੇਮ ਤੋਂ ਬਾਅਦ ਰੋਟੀ, ਪ੍ਰਸ਼ਾਦਾ ਛੱਕ ਕੇ ਘੜੀ ਕੋ ਆਰਾਮ ਅਤੇ ਮਗਰੋਂ ਅਸੀਂ ਕਿਤੇ ਅਗਲੀ ਮੰਜ਼ਿਲ ਵੱਲ ਨਿਕਲ ਜਾਇਆ ਕਰਦੇ। ਕਿਰਨ ਤੁਸੀ ਪਾਰ ਚੌਧਰੀਆਂ ਦੀ ਹਵੇਲੀ ਅੰਦਰ ਅੱਠ ਨੇ ਪਾਠ ਕਰਨ ਦੇ ਲਈ ਅਜੇ ਗੁਟਕਾ ਖੋਲ੍ਹਿਆ ਸੀ ਕਿ ਇੱਕ ਰੁੱਕਾ ਨਿਕਲਿਆ। ਹੈਰਾਨੀ ਹੋਈ, ਇਹ ਰੁੱਕਾ ਕਿੱਥੋਂ ਆ ਗਿਆ? ਖੋਲ੍ਹਿਆ ਤਾਂ ਅੰਦਰ ਲਿਖਿਆ ਸੀ, ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਹੋ ਰਾਣੀ। ਮੈਂ ਜਦਾਂ ਧੁਰ ਅੰਦਰ ਤੱਕ ਹਿੱਲ ਗਿਆ। ਇਹ ਤਾਂ ਉਹੀ ਰਾਣੀ ਆ, ਉਹ ਜਿਹੜੀ ਠਾਰ ਦੇ ਉੱਤੇ ਆਪਾਂ ਰੁਕਦੇ ਸੀ। ਉਹ ਦੋ ਵੀਰ ਅਤੇ ਉਹਨਾਂ ਦੀ ਛੋਟੀ ਇੱਕ ਭੈਣ ਅਕਸਰ ਜੂਠੇ ਭਾਂਡੇ ਚੁੱਕਣ ਆਇਆ ਜਾ ਕਰਦੀ ਸੀ। ਭਰਾ ਕੀ ਲਿਖ ਘੱਤ ਮਾਰਿਆ, ਇਹ ਕੀ ਕੀਤਾ ਜਿਉਣ ਜੋਗੀ ਹੈ? ਅੱਜ ਪਾਠ ਦੇ ਵਿੱਚ ਬਿਲਕੁਲ ਮਨ ਨਹੀਂ ਲੱਗਾ। ਮਸੀਂ ਰਹਿ ਰਾਤ ਸਾਹਿਬ ਪੂਰਾ ਕੀਤਾ, ਉਸਲ ਵੱਟੇ ਜੇ ਲੈਂਦਿਆਂ ਰਾਤ ਨਿਕਲੀ। ਸਮਝ ਨਹੀਂ ਆਉਂਦੀ ਕਰਾਂ ਅਤੇ ਕਰਾਂ ਕੀ। ਮੇਰੇ ਅੰਦਰ ਇੱਕ ਜਿੱਦਾਂ ਜੰਗ ਜੀ ਛਿੜੀ ਹੋਵੇ, ਇੱਕ ਐਸੀ ਜੰਗ ਜਿਸ ਦੇ ਵਿੱਚ ਕਦੇ ਨਾਲ ਦੀ ਦੇ ਬਾਰੇ, ਕਦੇ ਮੇਰੇ 6 ਮਹੀਨਿਆਂ ਦੇ ਪੁੱਤ ਬਾਰੇ, ਕਦੇ ਆਪਣੇ ਘਰ ਬਾਰੇ, ਕਦੇ ਆਪਣੇ ਆਪ ਦੇ ਬਾਰੇ, ਕਦੇ ਰਾਣੀ ਬਾਰੇ, ਸਭ ਕੁਛ ਵਾਰੋ ਵਾਰੀ ਅੱਖੀਆਂ ਦੇ ਸਮੇਂ ਆਈ ਜਾਵੇ। ਪਤਾ ਨਹੀਂ ਕਿਉਂ ਵਾਰ ਵਾਰ ਉਹ ਚਿਹਰੇ ਅੱਖਾਂ ਸਾਹਮਣੇ ਘੁੰਮੀ ਜਾਂਦੇ ਨੇ, ਮੇਰੀ ਸਿੰਘਣੀ, ਮੇਰਾ ਪੁੱਤ। ਮਨ ਬੜਾ ਬੇਚੈਨ ਰਿਹਾ। ਤੀਜੇ ਦਿਨ ਇਕੱਲੇ ਵਾਪਸ ਪਰਤਣਾ ਸੀ ਪਰ ਆਉਣ ਨੂੰ ਜੀ ਨਾ ਕਰੇ, ਸਾਰਾ ਵਜੂਦ ਜਿੱਦਾਂ ਕੰਬੀ ਜਾਵੇ। ਖੈਰ ਹਿੰਮਤ ਕਰਕੇ ਹੋ ਤੁਰਿਆ। ਘਰ ਲਾਗੇ ਅੱਪੜ ਕੇ ਕਮਾਦ ਦੀ ਵੱਟ ਦੇ ਉੱਤੇ ਬੈਠ ਕੇ ਉਸੇ ਰੁਕੇ ਦੇ ਦੂਸਰੇ ਪਾਸੇ ਮੈਂ ਕੁਛ ਸੰਖੇਪ ਜਿਹੀਆਂ ਸਤਰਾਂ ਲਿਖੀਆਂ। ਲਿਖਿਆ, ਜੀਣ ਜੋਗੀਏ, ਤੇਰੇ ਜਿਹੜੀ ਮੇਰੀ ਇੱਕ ਨਿੱਕੀ ਭੈਣ ਹੈ, ਇੱਕ ਸਿੰਘਣੀ ਆ ਮੇਰੀ, ਇੱਕ ਨਿੱਕਾ ਜਿਹਾ ਭਚੰਗੀ ਵੀ ਆ, ਜੇ ਮੰਗੇਗੀ ਤਾਂ ਸਿਰ ਵੱਢ ਕੇ ਦੇ ਦਿਆਂਗਾ, ਪਰ ਵੱਡੀ ਅਦਾਲਤ ਅਤੇ ਹੋਰ ਕਿੰਨੀਆਂ ਸਾਰੀਆਂ ਦੁਨਿਆਵੀ ਕਚਹਿਰੀਆਂ, ਇਹਨਾਂ ਦੇ ਵਿੱਚ ਮੈਂ ਨੀਵੀਂ ਪਾਵਾਂ? ਇਹ ਗੱਲ ਮੇਰੇ ਵੱਸ ਦੀ ਨਹੀਂ, ਤੇਰਾ ਵੱਡਾ ਵੀਰ। ਠਾਰ 'ਤੇ ਅੱਪੜ ਕੇ ਕੱਪੜੇ ਬਦਲੇ, ਗੁਟਕਾ ਉਸੇ ਬੰਬੀ ਵਾਲੇ ਕਮਰੇ ਦੇ ਅੰਦਰ ਟਿਕਾ ਦਿੱਤਾ। ਤੀਜੇ ਦਿਨ ਤੁਰਨ ਲੱਗਿਆ, ਦੋਵੇਂ ਵੀਰ ਮੇਰੇ ਵੱਲ ਭੱਜੇ ਆਉਣ, ਕਹਿਣ ਲੱਗੇ, ਰਾਣੀ ਤੁਹਾਨੂੰ ਮਿਲਣਾ ਚਾਹੁੰਦੀ ਹੈ। ਪਤਾ ਨਹੀਂ ਕਿਉਂ ਹੱਠ ਕਰੀ ਜਾਂਦੀ ਹੈ ਚੰਦਰੀ, ਆਖੀ ਜਾਂਦੀ ਆ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਮਿਲਣਾ, ਇੱਕ ਵਾਰੀ ਉਹਨਾਂ ਨੂੰ ਜ਼ਰੂਰ ਮਿਲਣਾ। ਮੈਂ ਨਾ ਨਹੀਂ ਕਰ ਸਕਿਆ। ਹਾਮੀ ਭਰਨ ਦੇ ਉੱਤੇ ਰਾਣੀ ਮੇਰੇ ਕੋਲ ਆਈ, ਪਹਿਲਾਂ ਮੇਰੇ ਪੈਰੀਂ ਹੱਥ ਲਾਏ, ਫਿਰ ਮੇਰੇ ਨਾਲ ਲੱਗ ਕੇ ਪਤਾ ਨਹੀਂ ਕਿੰਨਾ ਚਿਰ ਰੋਂਦੀ ਰਹੀ। ਬਿਨਾਂ ਕਿਹਾਂ ਬਹੁਤ ਕੁਛ ਕਹਿ ਰਹੀ ਸੀ, ਬਿਨਾਂ ਆਸੇ ਪਾਸੇ ਦੀ ਪਰਵਾਹ ਕੀਤਿਆਂ ਸਾਡੇ ਵਿੱਚੋਂ ਕੋਈ ਵੀ ਨਹੀਂ ਬੋਲਿਆ, ਨਾ ਹੀ ਕਿਸੇ ਨੇ ਸਵਾਲ ਪੁੱਛਿਆ। ਬਸ ਚੁੱਪ ਚਾਪ ਸਾਰੇ ਸੰਵਾਦ ਬਣ ਕੇ ਇੱਧਰ ਉੱਧਰ ਘੁੰਮ ਰਹੀ ਸੀ। ਇਹ ਚੁੱਪ ਜਦੋਂ ਸੰਵਾਦ ਬਣੀ ਤਾਂ ਫਿਰ ਬੋਲਣ ਦੀ ਲੋੜ ਵੀ ਕੀ ਸੀ। ਮਗਰੋਂ ਭਾਂਡੇ ਟਿੰਡੇ ਤੁਰੇ ਜਾਂਦੇ, ਇੰਜ ਲੱਗਿਆ ਜਿਵੇਂ ਰੂਹ ਵਜੂਦ ਤੋਂ ਮਣਾ ਮੂਹੀ ਪਿਆ ਭਾਰ ਲੱਥ ਗਿਆ ਹੋਵੇ। ਦਸਮ ਪਿਤਾ ਦੇ ਵੱਲੋਂ ਪਾਏ ਪਰਚੇ ਤੇ ਪਰਚੇ ਦੇ ਵਿੱਚੋਂ ਮੈਂ ਪਾਸ ਜੋ ਆਇਆ ਸਾਂ। ਦੋਸਤੋ, ਅੱਜ ਉਸ ਵਰਤਾਰੇ ਨੂੰ ਬੇਸ਼ੱਕ ਹਥਿਆਰਾਂ ਦੀ ਜੰਗ ਆਖ ਕੇ ਯਾਦ ਕੀਤਾ ਜਾਂਦਾ, ਪਰ ਉਸ ਵੇਲੇ ਅਸੀਂ ਮੁਹਾਜ਼ਾਂ 'ਤੇ ਕਿੰਨੀਆਂ ਜੰਗਾਂ ਹੋਰ ਵੀ ਲੜੀਆਂ ਜਾ ਰਹੀਆਂ ਸੀ। ਉਹਨਾਂ ਵਿੱਚੋਂ ਇੱਕ ਪ੍ਰਮੁੱਖ ਸੀ ਕਿਰਦਾਰ ਦੀ ਜੰਗ। ਇਹ ਅਕਸਰ ਹੀ ਖੁਦ ਅੰਦਰ ਬੈਠੇ ਦੁਸ਼ਮਣ ਦੇ ਨਾਲ ਹੀ ਆਪੇ ਲੜੀ ਜਾਂਦੀ ਹੈ, ਦਿਨੇ ਰਾਤ ਹਰ ਵੇਲੇ, ਇੱਥੋਂ ਤੱਕ ਕਿ ਸੁੱਤੇ ਪਿਆਂ ਵੀ। ਕੁਛ ਇਹ ਜੰਗ ਜਿੱਤ ਗਏ, ਕੁਛ ਇਹ ਜੰਗ ਹਾਰ ਗਏ। ਜੋ ਜਿੱਤੇ ਉਹ ਦਸਮ ਪਿਤਾ ਦੀ ਕਚਹਿਰੀ ਦੇ ਵਿੱਚ ਜਿਉਂਦੇ ਨੇ, ਉਹਨਾਂ ਦੇ ਜ਼ਮੀਰ ਜਿਉਂਦੇ ਨੇ, ਉਹ ਜਿਉਂਦੇ ਜੀ ਸੁਰਖਰੂ ਹੋ ਗਏ। ਅਤੇ ਜੋ ਵਕਤੀ ਤੌਰ ਦੇ ਉੱਤੇ ਹਾਰ ਗਏ, ਉਹ ਤਾਂ ਸ਼ਾਇਦ ਖੁਦ ਹੀ ਦੱਸ ਸਕਦੇ ਨੇ ਕਿ ਮਗਰੋਂ ਗੁਰੂ ਨੇ ਹੱਥੀਂ ਲਿਖਿਆ ਬਦਾਵਾ ਪਾੜ ਦਿੱਤਾ ਸੀ ਕਿ ਨਹੀਂ ਪਾੜਿਆ ਸੀ। ਇੱਕ ਗੁਰੂ ਪਿਆਰੇ ਦੇ ਨਾਲ ਵਾਪਰਿਆ ਇੱਕ ਅਸਲ ਬਿਰਤਾਂਤ। ਇਹ ਕਹਾਣੀ ਲਿਖੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੁਖਵਿੰਦਰ ਸਿੰਘ ਪਰਵਾਲ ਹੋਰਾਂ ਨੇ। ਅਤੇ ਮੈਂ ਆਸ ਕਰਦਾ ਕਿ ਇਸ ਕਹਾਣੀ ਨੂੰ ਨਿਭਾਉਣ ਦੇ ਵਿੱਚ ਸ਼ਾਇਦ ਮੈਂ ਇਨਸਾਫ ਕਰ ਪਾਇਆ ਹੋਵਾਂ। ਬੜਾ ਵੱਡਾ ਸੁਨੇਹਾ ਇਸ ਕਹਾਣੀ ਦੇ ਵਿੱਚ ਜੇ ਆਪਾਂ ਸਮਝ ਪਾਈਏ। ਕਿਰਦਾਰ ਲੱਭਣੇ ਅੱਜ ਕੱਲ੍ਹ ਬੜੇ ਔਖੇ ਹੋ ਗਏ, ਅਤੇ ਲੱਭਣੇ ਕਿਤੇ ਦੂਰ ਨਹੀਂ, ਕਿਰਦਾਰ ਤਾਂ ਸਾਡੇ ਅੰਦਰ ਹੁੰਦਾ। ਅਸੀਂ ਵੇਖਣਾ ਕਿ ਆਪਾਂ ਆਪਣਾ ਕਿਰਦਾਰ ਕਿੱਥੇ ਜੇ ਟਿਕਾ ਕੇ ਰੱਖਣਾ। ਜਿਹਦਾ ਕਿਰਦਾਰ ਚੰਗਾ ਉਹ ਸਾਰਿਆਂ ਤੋਂ ਪਿਆਰ ਲੈਂਦਾ, ਉਹਨੂੰ ਹੱਸ ਕੇ ਕੋਈ ਘਰ ਆਵਾਜ਼ ਮਾਰ ਲੈਂਦਾ, ਉਹਨੂੰ ਹੱਸ ਕੇ ਕੋਈ ਦਿਲ 'ਚ ਵਸਾ ਲੈਂਦਾ। ਅਤੇ ਨਹੀਂ ਤਾਂ ਠੋਕਰਾਂ ਹੀ ਨੇ ਦੁਨਿਆਵੀ ਵੀ ਅਤੇ ਉਸ ਰੱਬ ਦੇ ਘਰ ਵੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
5: You are listening Australia's number one. Radio Hanji. Radio Hanji.
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
8: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
9: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
10: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ ਹੈ।
9: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
10: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
9: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਿਡ ਬਾਈ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ ਰਿਦਮ ਵੌਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
2: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾਂ ਮੈਨੂੰ ਉਹ ਚਾਹੀਦਾ
0: ਰਿਲੀਜ਼ਿੰਗ ਵਰਲਡ ਵਾਈਡ 4 September ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ
3: ਹਾਂਜੀ 1674 AM

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਭਾਵੇਂ ਨਾ ਬੋਲ।
3: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
2: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
5: ਹਾਂਜੀ, 1674

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ
4: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR

0: हां जी 1674।
1: ओ देखो हो गया फायर, दौड़ होगी शुरू, देखो।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
3: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
2: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ। ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
4: Hi, this is Arbaaz Khan and you're listening to Hanji Radio 167 4 AM.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Radio.
4: Zippy Music ate Music Time Productions pesh karde ne Punjabi film Juda, adhure pyar di puri kahani.
5: Meri zindagi chhon wali pehli kudi vi tu aa.
4: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
10: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
11: ਉਹ ਜੋ ਹੁਕਮ ਮੇਰੀ ਸਰਕਾਰ।
10: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
11: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
10: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
11: ਆਹੋ ਜੀ ਆਹੋ,
10: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
12: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਭਾਵੇਂ ਨਾ ਬੋਲ।
13: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
12: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
13: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
12: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
14: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
12: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
15: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME advisor.
16: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNC supply. License 184-812.
15: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME advisor.
10: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
11: ਉਹ ਜੋ ਹੁਕਮ ਮੇਰੀ ਸਰਕਾਰ।
10: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
11: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
10: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
11: ਆਹੋ ਜੀ ਆਹੋ,
10: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਅਸੀਂ ਤਾਂ ਜਿਉਂਦੇ ਹੀ ਆ, ਅਸੀਂ ਦੇਖਿਆ ਸੀਗਾ ਸਾਨੂੰ ਵਧੀਆ ਨੀ ਲੱਗਿਆ
1: ਤੇ ਮੈਂ ਕਹਿ ਲੱਗਾ ਠਰ ਗਏ ਇਹ ਠੰਡ ਵੇਖ ਕੇ ਜੀ, ਅਸੀਂ ਠਰ ਗਏ
0: ਹੁਣ ਹੁਣ ਜਾਂਦੀ ਠੰਡ ਤੁਹਾਨੂੰ ਠੰਡ ਜਾਂਦੀ ਵੀ ਹੁਣ ਤਾਂ ਮੁੱਕ ਵੀ ਗਈ ਭਾਜੀ
1: ਯਾਰ ਭਾਜੀ
0: ਹੁਣ ਕਿਹੜੀ ਠੰਡ
1: ਅੱਜ ਸਵੇਰੇ ਸਵੇਰੇ ਠੰਡ ਸੀ ਵੈਸੇ
0: ਹਾਂ
1: ਮੈਨੂੰ ਤੇ ਪੂਰੀ ਠੰਡ ਲੱਗਣ ਡਈ ਸਵੇਰੇ ਮੀਂਹ ਵੀ ਪਿਆ ਸੀ
0: ਮੀਂਹ ਤਾਂ ਪੈ ਰਹੇ ਨੇ
1: ਹਾਂ ਮੀਂਹ ਮੂੰਹ ਕਰਕੇ
0: ਠੰਡ ਠੰਡ ਵਾਲਾ ਤਾਂ ਕੋਈ ਰਿਹਾ ਨਹੀਂ ਹੁਣ ਮਤਲਬ
1: ਕੋਈ ਨਹੀਂ ਆਪਣਾ ਪ੍ਰੋਗਰਾਮ ਤੇ ਠੰਡਾ ਚੱਲੂਗਾ ਨਾ
0: ਐਂਡ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈਗਾ
1: ਨਹੀਂ ਨਹੀਂ ਤੁਸੀਂ ਆਓ ਇਹ ਨਾਲ ਹੀ ਆਪਾਂ ਪ੍ਰੋਗਰਾਮ ਠੰਡਾ ਨਹੀਂ ਕਰਦਾ ਹਾਂਜੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਫੇਰ ਆ ਗਏ ਹਾਂ ਆਹ ਮਤਲਬ ਇੰਨੀਆਂ ਬੇਕਾਰ ਖਬਰਾਂ ਲੈ ਕੇ ਜਿਹੜਾ ਕਿ ਆਪਾਂ ਮਤਲਬ ਤੁਸੀਂ ਸੁਣੀਆਂ ਚਾਹੋਗੇ ਔਰ ਤੁਹਾਨੂੰ ਕਦੀ ਕਦੀ ਵਧੀਆ ਵੀ ਲੱਗਦੀ ਹੈ ਤੇ ਮਾਇਆ ਜੀ ਮਨਤੇਜ ਤੇ ਮੇਰੇ ਨਾਲ ਹੈਗੇ ਨੇ ਗੌਤਮ ਕਪਿਲ ਭਾਜੀ ਗੌਤਮ ਕਪਿਲ
0: ਪਰ
1: ਤੁਸੀਂ ਲੜਾਈ ਵੀ ਪਵਾ ਕੇ ਜਾਂਦੇ ਹੋ ਤੁਸੀਂ ਏਦਾਂ
0: ਲੜਾਈ ਪੈਂਦੀ
1: ਤੁਸੀਂ ਲੜਾਈ ਲੜੀ ਨੀ ਪਵਾਉਣੀ
0: ਆਪਾਂ ਰੱਖੜੀ ਆ ਰਹੀ ਹੈ ਤੁਹਾਡੀ ਭੈਣਾਂ ਵਰਗੀਆਂ
1: ਸਾਰਿਆਂ ਨੇ ਆ ਜਾਣਾ ਵਾ ਰੱਖੜੀ ਆ ਗਈ ਰੱਖੜੀ ਆ ਗਈ ਰੱਖੜੀ ਕਦੋਂ ਹੈਗੀ ਵੈਸੇ ਫਰਾਈਡੇ
0: ਅੱਗੇ ਹੋਇਆ ਨੀ ਸੀਗਾ ਏਦਾਂ
1: ਪਹਿਲਾਂ ਸਿੱਧਾ ਹੁੰਦਾ ਸੀ
0: ਜਦੋਂ ਮਤਲਬ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਉਦੋਂ ਕਦੇ ਨੀ ਸੀ ਹੋਇਆ ਹਾਂ ਫੇਰ ਜਦੋਂ ਥੋੜੇ ਜੇ ਜਵਾਨ ਕੇ ਹੋਏ ਉਦੋਂ ਇੰਡੀਆ ਚ ਫਿਰ ਆਹ ਥੋੜਾ ਜਿਹਾ ਟ੍ਰੈਂਡ ਜਿਹਾ ਆ ਗਿਆ
1: ਸਹੀ
0: ਬਈ ਮਹੂਰਤ ਕੱਢ ਲੋ ਇਹ ਕਰ ਲੋਕਾਂ ਦੇ ਘਰਾਂ ਦੇ ਵਿੱਚ ਚਲੇ ਜਾਂਦੇ ਨੇ ਲੋਕ ਹਨਾ ਇਹ ਬਿਜ਼ਨਸ ਬਣ ਗਿਆ
1: ਹੋਰ ਤੇ ਪਹਿਲਾਂ ਤੇ ਕੀ ਸਿੰਪਲ ਜਿਹਾ ਹੁੰਦਾ ਸੀ ਰੱਖੜੀ ਬੰਨਦੇ ਸੀ ਅੱਧੇ ਇੱਕ ਘੰਟੇ ਬਾਅਦ ਕਟਾਈ ਮਾਰਕਟਾਈ ਵੀ ਹੋ ਜਾਂਦੀ ਭੈਣ ਭਰਾ ਹੋ ਗਈ ਰੱਖੜੀ ਖਤਮ ਹੋਇਆ ਬਸ ਘੰਟਾ ਹੋ ਗਿਆ ਉਹ ਬਸ ਠੀਕ ਹੈ
0: ਰੱਖੜੀ ਮੈਨੂੰ ਲੱਗਦਾ ਸਾਡੇ ਮਤਲਬ ਪਿੰਡਾਂ ਚ ਸ਼ਹਿਰਾਂ ਦੇ ਵਿੱਚ ਸਭ ਤੋਂ ਛੋਟਾ ਤਿਉਹਾਰ ਹੁੰਦਾ ਸੀ ਦੀਵਾਲੀ ਆਪਣੇ ਕਿੱਡਾ ਲੰਬਾ ਚੱਲਦਾ ਕਈ ਦਿਨ ਤੱਕ ਚੱਲਦਾ ਦੁਸ਼ਹਿਰੇ ਨਰਾਤੇ ਗੁਰੂਪੁਰਬ ਸਾਰੇ ਕਿੰਨੇ ਕਿੰਨੇ ਦਿਨ ਤੱਕ ਚੱਲਦੇ ਨੇ
1: ਸਹੀ ਗੱਲ ਸਹੀ ਗੱਲ
0: ਮਤਲਬ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਕਈ ਦਿਨ ਪਹਿਲਾਂ ਤੇ ਰੱਖੜੀ ਆਉਂਦਾ
1: ਕਈ ਵਾਰੀ ਤੇ ਮੁੰਡਿਆਂ ਨੇ ਨਾ ਇੱਕ ਰੱਖੜੀ ਦੋ ਤਿੰਨ ਦਿੰਦੇ ਹਨਾ ਮਤਲਬ ਕਈ ਤਾਂ ਜਿਹਨਾਂ ਨੂੰ ਹੁੰਦਾ ਨਾ ਵੀ ਇਹ ਗਲੀ ਦੇ ਸਾਡੇ ਉਹ ਬਦਮਾਸ਼ ਆ ਉਦੋਂ ਉਹਨਾਂ ਨੇ ਵੀ ਪੂਰੀਆਂ ਰੱਖੜੀਆਂ
0: ਬਣੀਆਂ
1: ਰੱਖੜੀਆਂ ਦਾ ਵੀ ਨਾ ਚੇਂਜ ਹੋ ਗਿਆ ਸੁਭਾਅ ਮਤਲਬ ਪਹਿਲਾਂ ਕੀ ਸੀ ਪਹਿਲਾਂ ਬੜੀਆਂ
0: ਮੌਲੀਆਂ ਸੀ ਅੱਗੇ ਹੁੰਦੇ ਸੀ
1: ਤੇ ਹੁਣ ਕੀ ਆ ਹੁਣ ਤੇ ਵੱਲ ਸਵੰਨੇ ਹੁਣ ਤੇ ਮੇਰੇ ਖਿਆਲ
0: ਨਹੀਂ ਅੱਗੇ ਉਹ ਆਉਣ ਲੱਗ ਗਏ ਸੀਗੇ ਵਿੱਚ ਜੇ ਨਾ ਮੇਰੇ ਖਿਆਲ ਦੇ ਨਾਲ ਅਸੀਂ ਉਦੋਂ ਛੋਟੇ ਜਿਹੇ ਹੁੰਦੇ ਸੀਗੇ ਉਦੋਂ ਆਉਂਦੇ ਹੁੰਦੇ ਸੀਗੇ ਕਿ ਜਿਨ੍ਹਾਂ ਚ ਮਤਲਬ ਰਿਮੋਟ ਲੱਗਿਆ ਹੋਇਆ ਹੈ ਕਿਸੇ ਚ ਘੜੀ ਬਣੀ ਹੋਈ ਹੈ ਕਿਸੇ ਤੇ ਬਟਨ ਨੇ ਕਿਸੇ ਤੇ ਐ ਬਟਨ ਦਬੋ ਅੱਜ ਕੱਲ ਤਾਂ ਚਲੋ ਆਉਂਦੀ ਨੇ ਪਰ ਅੱਜ ਕੱਲ ਉਹ ਤਾਂ ਐਡਵਾਂਸ ਵਰਜ਼ਨ ਹੈ
1: ਸਹੀ ਗੱਲ
0: ਪਰ ਉਹ ਐ ਬਟਨ ਦਬੋ ਉਹ ਰਾਖੀ ਕੀ ਮੁਬਾਰਕ ਐਦਾ ਕਰਕੇ ਗਾਣੇ ਜਿਹੇ ਚੱਲਣ ਲੱਗ ਜਾਂਦੇ ਹੁੰਦੇ ਸੀ
1: ਨਾ ਚਾਈਨਾ ਵਾਲਿਆਂ ਨੇ ਬਹੁਤ ਕੱਢੀਆਂ ਹੋਣੀਆਂ ਇਹੋ ਜਿਹੀਆਂ
0: ਚੀਜ਼ਾਂ ਬਹੁਤ ਆਗੀਆਂ ਸੀ
1: ਚਾਈਨਾ ਵਾਲੇ ਵੀ ਕਰਦੇ ਹੋਣੇ
0: ਤਸਵੀਰਾਂ ਵਾਲੀਆਂ ਭਗਵਾਨਾਂ ਦੀਆਂ ਤਸਵੀਰਾਂ ਦੇ ਨਾਲ ਬਣੀਆਂ ਹੋਈਆਂ ਰੱਖੀਆਂ ਉਹ ਬਹੁਤ ਚੱਲਣ ਲੱਗ ਪਈਆਂ
1: ਔਰ ਬਾਅਦ ਵਿੱਚ ਸੰਭਾਲ ਸੰਭਾਲ ਕੇ ਵੀ ਰੱਖੀਆਂ ਪੈਂਦੀਆਂ ਹਾਏ
0: ਲੜਾਈਆਂ ਬਹੁਤ ਹੁੰਦੀਆਂ ਛੋਟੇ ਹੁੰਦੇ ਰੱਖੜੀ ਨੂੰ ਹੱਥ ਕਿੱਦਾਂ ਲਾਇਆ ਹੋਈ
1: ਉਹ ਜਦੋਂ ਸਹੀ ਗੱਲ ਆ ਤੇ ਅਸੀਂ ਜਦੋਂ ਛੋਟੇ ਹੁੰਦੇ ਹਾਂ ਨਾ ਤੁਸੀਂ ਮਤਲਬ ਚਲੋ ਮਤਲਬ ਸਾਡੀ ਤੇ ਭੈਣ ਨੀ ਹੈਗੀ ਨਾ ਅਸੀਂ ਬਹੁਤ ਘੱਟ ਰੱਖੜੀਆਂ ਬੰਨੀਆਂ ਤੇ ਜਿਹੜੇ ਆਉਂਦੇ ਹੁੰਦੇ ਸਾਡੇ ਗਲੀ ਮੁਹੱਲੇ ਵਾਲੇ ਨਾ ਉਹ ਦੇਖ ਮੈਨੂੰ ਤਿੰਨ ਰੱਖੜੀਆਂ ਬੰਨੀਆਂ ਆ ਦੇਖ ਮੈਂ ਪੰਜ ਬੰਨੀਆਂ
0: ਤੁਸੀਂ ਕਿਵੇਂ ਫਿਰ ਫੀਲ ਕਰਦੇ ਹੁੰਦੇ ਸੀਗੇ
1: ਉਹ ਫਿਰ ਆਪਾਂ ਤੇ ਆਪਾਂ ਆਪਣਾ ਗਵਾਂਢੀਆਂ ਕੋਲੋਂ ਨਹੀਂ ਬੁਲਾਉਂਦੇ ਹੁੰਦੇ
0: ਨਹੀਂ ਬਣਾਉਂਦੇ ਸੀ
1: ਵਿਆਹ ਲਾ ਲਾ ਇਹ ਮੈਂ ਨੀ ਭੈਣ ਬਣਾਉਣਾ ਤੇ ਪਰ ਆ ਨਹੀਂ ਫਿਰ ਉਹ ਚਾਚੇ ਦਾ ਤੇ ਉਹ ਹੋ ਜਾਂਦਾ ਸੀ ਤੇ ਉਹ ਆ ਕੇ ਉਹ ਬੰਦ ਬੋਲ ਦਿੰਦੇ ਹੁੰਦੇ ਸੀ ਤੇ ਪਰ ਉਹ
0: ਸਾਡੇ ਵੀ ਹੁੰਦੀ ਸੀਗੀ ਸਾਡੇ ਮਤਲਬ ਮੇਰੇ ਤਾਂ ਚਲੋ ਰੱਖੜੀਆਂ ਬੰਨਣ ਵਾਲੀਆਂ ਭੈਣਾਂ ਹੈਗੀਆਂ ਸੁੱਖ ਦੇ ਨਾਲ ਪਰ ਮੇਰੇ ਫਾਦਰ ਦੇ ਨਹੀਂ ਸੀਗੀ ਭੈਣ
1: ਕੋਈ
0: ਰੀਅਲ ਸਿਸਟਰ ਨਹੀਂ ਉਹਨਾਂ ਦੀ ਸਾਡੇ ਰਿਸ਼ਤੇਦਾਰੀ ਦੇ ਵਿੱਚੋਂ ਕੋਈ ਆਉਂਦੀ ਹੁੰਦੀ ਸੀਗੀ ਕਹਿਣਾ ਅਸੀਂ ਭੂਆ
1: ਭੂਆ ਜੀ
0: ਉਹਨੇ ਜਦੋਂ ਵੀ ਆਉਣਾ ਉਹਨੇ ਕਲੇਸ਼ ਕਰਕੇ ਜਾਣਾ ਸਾਨੂੰ ਇਹ ਲੱਗਦਾ ਹੁੰਦਾ ਸੀ ਰੱਖੜੀ ਦਾ ਤਿਉਹਾਰ ਕਲੇਸ਼ ਦਾ ਤਿਉਹਾਰ ਤੇ ਸਾਨੂੰ ਇਹ ਹੁੰਦਾ ਹੁੰਦਾ ਸੀ ਕਿ ਮਤਲਬ ਨਾ ਇੱਕ ਟਾਈਮ ਤੇ ਜਦੋਂ ਫਿਰ ਕੁੜੀਆਂ ਤੁਹਾਡੇ ਘਰ ਚ ਡਿਸੀਜਨ ਲੈਣ ਲੱਗ ਜਾਂਦੀਆਂ ਨੇ ਮੈਚੋਰ ਹੋ ਜਾਂਦੀਆਂ ਸਨ ਮੇਰੀਆਂ ਭੈਣਾਂ ਵੱਡੀਆਂ ਨਾ ਉਹ ਕਹਿੰਦੇ ਪਹਿਲੇ ਭੂਆ ਨੂੰ ਆ ਲੈਣ ਦੋ ਉਹ ਜਿਹੜਾ ਕਲੇਸ਼ ਕਲੂਸ਼ ਕਰਕੇ ਜਾਊਗੀ ਫੇਰ ਉਸ ਤੋਂ ਬਾਅਦ ਬੰਨਾਂਗੇ ਨਹੀਂ ਤੇ ਸਾਡਾ ਮੂਡ ਖਰਾਬ ਰਹਿਣਾ
1: ਕਲੇਸ਼ ਤੋਂ ਬਾਅਦ ਮੂਡ ਸਹੀ ਰਹੂਗਾ ਮੂਡ ਸਹੀ ਤੋਂ ਬਾਅਦ ਹੋਏਗਾ
0: ਫੇਰ ਕਰਾਂਗੇ ਵੀ ਨਹੀਂ ਉਹਨੇ ਸਾਰਾ ਹੀ ਤਿਉਹਾਰ ਸਾਡਾ ਵੀ ਖਰਾਬ ਕਰ ਦੇਣਾ ਵੀ ਨਾਲ ਨਹੀਂ ਬੰਨਣੀ ਅਸੀਂ ਉਹ ਅੱਡ ਅੱਡ ਪਲੇਟਾਂ ਬੰਨਦੀਆਂ ਹੁੰਦੀਆਂ ਸੀਗੀਆਂ
1: ਨਹੀਂ ਨਹੀਂ ਸਹੀ ਸਾਡਾ ਵੀ ਏਦਾਂ ਹੀ ਮਤਲਬ ਮੇਰੇ ਵੀ ਮਤਲਬ ਪਾਪਾ ਮਤਲਬ ਡੈਡੀ ਦੀ ਨਾ ਸਕੀ ਭੈਣ ਦੀ ਕੋਈ ਹੈਗੀ ਤੇ ਸਾਡੀ ਭੂਆ ਦੂਰ ਦੀ ਆ
0: ਉਹ ਵੀ ਕਲੇਸ਼ੀ
1: ਉਹ ਕਲੇ ਨਹੀਂ ਉਹ ਨਹੀਂ ਤੇ ਉਹ ਤੇ ਨਹੀਂ ਕਲੇਸ਼ੀ ਪਰ ਹਾਂ ਉਹ ਵੀ ਉਹ ਪਿੰਡੋਂ ਆਉਂਦੇ ਹੁੰਦੇ ਸੀ ਤੇ ਉਹ ਕੀ ਹੁੰਦਾ ਸੀ ਵੀ ਉਦੋਂ ਜਦੋਂ ਉਹਨਾਂ ਨੇ ਆਉਣਾ ਨਾ ਉਦੋਂ ਉਹਨਾਂ ਨੇ ਸਾਨੂੰ ਵੀ ਬੰਨ ਦੇਣੀ ਆ ਮਤਲਬ ਜਿੱਦਾਂ ਹੁੰਦਾ ਨਾ ਵੀ ਲੈ ਮੰਤੇਜ ਜਾਂ ਤੁਹਾਡੇ ਵੀ ਨੀ ਹੈਗੀ ਆ ਚੱਲ ਤੇਰੇ ਪਾਪਾ ਦੇ
0: ਸਾਨੂੰ ਵੀ
1: ਥੋੜਾ ਮਤਲਬ ਕਰ ਲਈਏ ਆਪਾਂ ਤੇ ਉਦੋਂ ਨਾ ਮਤਲਬ ਕੋਈ ਹੁੰਦਾ ਹੀ ਨੀ ਸੀ ਰੱਖੜੀ ਇੱਕ ਹੀ ਰੱਖੜੀ ਟਾਈਪ ਹੁੰਦੀ ਸੀ ਸਾਰਿਆਂ ਨੂੰ ਇੱਕ ਇੱਕ ਬੰਨਤੀ ਵੀ ਇਹ ਨੀ ਕਹਿਣਾ ਆਹ ਤੇਰੀ ਆ ਆਹ ਮੇਰੀ ਆ ਅੱਜ ਕੱਲ੍ਹ ਤੇ ਲੜਾਈ ਹੋਣਾ ਪੈਂਦੀ ਆ ਵੀ ਇਹ ਰੱਖੜੀ ਜੇ ਤਿੰਨ ਭਰਾ ਅੱਗੇ ਆ ਤਿੰਨ ਰੱਖੜੀ ਅਲੱਗ ਅਲੱਗ ਦੀ ਆ ਉਹ ਕਨਫਿਊਜ਼ ਹੋ ਜਾਂਦੀ ਭੈਣ ਵੀ ਯਾਰ ਆਹ ਕਿਹਨੂੰ ਬੰਨੀਏ ਆਹ ਕਿਹਨੂੰ ਬੰਨੀਏ ਉਹ ਹੁਣ ਉਹੀ ਵੀ ਜਿਹੜਾ ਜੇ ਤੇ ਭਰਾ ਵਧੀਆ ਹੈਗੇ ਉਹ ਕਹਿੰਦੇ ਠੀਕ ਹੈ ਭੈਣ ਰੱਖ
0: ਜਿਹੜੀ ਮਰਜ਼ੀ
1: ਜੇ ਉਹ ਵੀ ਕਲੇਸ਼ੀ ਹੈਗੇ ਉਹ ਕਹਿੰਦੇ ਮੈਂ ਉਹ ਲੈਣੀ ਆ ਮੈਂ ਉਹ ਲੈਣੀ ਆ ਉਸ ਹਿਸਾਬ ਨਾਲ ਫਿਰ ਪੈਸੇ ਵੀ ਦਿੱਤੇ ਜਾਂਦੇ
0: ਪੈਸੇ ਵੀ ਦਿੱਤੇ ਇਹ ਚੀਜ਼ ਮੇਨ ਮੇਨ ਰੱਖੜੀ ਦਾ ਤਿਉਹਾਰ ਇਹ ਨਾ ਗਿਫਟਾਂ ਨੂੰ ਪੈਸਿਆਂ ਨੂੰ ਅੱਛਾ ਇੱਧਰ ਉਲਟਾ ਸੀ ਮੇਰੇ ਮਦਰ ਵੱਲ ਮੇਰੇ ਮਦਰ ਦੇ ਤਿੰਨ ਬ੍ਰਦਰ ਸੀਗੇ
1: ਅੱਛਾ ਜੀ
0: ਚੌਥੇ ਦੀ ਕਹਾਣੀ ਮੈਂ ਬੜੀ ਵਾਰ ਕੀਤੀ ਹੋਈ ਹੈ ਗੱਲ ਸੋ ਇੱਦਾਂ ਚਾਰ ਬ੍ਰਦਰ ਸੀ ਪਰ ਤਿੰਨ ਬ੍ਰਦਰ ਆਉਂਦੇ ਹੁੰਦੇ ਸੀਗੇ ਤੇ ਉਹ ਮਤਲਬ ਜਿਵੇਂ ਇੱਕ ਕਦੇ ਕਿਸੇ ਮਾਮੇ ਨੇ ਆਉਣਾ ਕਦੇ ਕਿਸੇ ਮਾਮੇ ਨੇ ਆਉਣਾ ਹਨਾ ਕਦੇ ਕਿਸੇ ਤੇ ਫਿਰ ਐਂ ਵੀ ਹੁੰਦਾ ਹੁੰਦਾ ਸੀਗਾ ਵੀ ਹੌਲੀ ਹੌਲੀ ਟਾਈਮ ਪੈਣ ਲੱਗ ਗਿਆ ਤੇ ਫਿਰ ਦੋ ਮਾਮੇ ਕਹਿ ਦਿੰਦੇ ਸੀਗੇ ਵੀ ਇੱਕ ਛੋਟੇ ਮਾਮੇ ਨੂੰ ਵੀ ਤੂੰ ਹੀ ਜਾਇਆ ਅੱਜ ਜਿਹੜੇ ਚੀਜ਼ਾਂ ਲੈ ਕੇ ਆਉਂਦੇ ਹੁੰਦੇ ਸੀਗੇ ਉਹ ਫਿਰ ਮਤਲਬ ਮੰਮੀ ਦੇ ਲਈ ਥੋੜੇ ਲੈ ਕੇ ਆਉਂਦੇ ਹੁੰਦੇ ਸੀ ਉਹ ਬੱਚਿਆਂ ਦੇ ਲਈ ਲੈ ਕੇ ਆਉਂਦੇ ਹੁੰਦੇ ਸੀ
1: ਸਹੀ ਗੱਲ ਸਹੀ
0: ਬੱਚਿਆਂ ਨੂੰ ਕੀ ਲੈ ਗਿਆ ਸਾਨੂੰ ਫਿਰ ਉਹਦਾ ਚਾਹ ਅੱਛਾ ਸਕੂਲ ਵੀ ਲੱਗਦੇ ਹੁੰਦੇ ਸੀਗੇ ਉਹਨਾਂ ਦੇ
1: ਹਾਂ ਛੁੱਟੀ ਨਹੀਂ ਹੁੰਦੀ ਨਾ ਰੱਖੜੀ ਦੀ
0: ਮੇਰੇ ਖਿਆਲ ਨਾਲ ਅੱਧੀ ਛੁੱਟੀ ਹੁੰਦੀ ਮੇਰੀ ਯਾਦ ਨਹੀਂ ਉਹ
1: ਸਵੇਰੇ ਸਵੇਰੇ ਹੁੰਦੀ ਆ ਮਤਲਬ ਸਵੇਰੇ ਸਵੇਰੇ ਛੁੱਟੀਆਂ ਰੱਖੜੀਆਂ
0: 2 ਕੁ ਘੰਟੇ ਲੇਟ ਸਕੂਲ ਸ਼ੁਰੂ ਹੁੰਦਾ ਸੀ
1: ਸਹੀ ਗੱਲ ਕਿਉਂਕਿ ਇਹ ਸਵੇਰੇ ਸਵੇਰੇ ਹੀ ਹੁੰਦਾ ਜਿਆਦਾ ਹਾਂ
0: ਅੱਛਾ ਸਕੂਲ ਦੇ ਵਿੱਚ ਫਿਰ ਜਿਨ੍ਹਾਂ ਨੇ ਰੱਖੜੀਆਂ ਬੰਨੀਆਂ ਹੋਣੀਆਂ ਹਨਾ ਉਹਨਾਂ ਨੇ ਤੇ ਫਿਰ ਮੁੰਡਿਆਂ ਨੇ
1: ਪੂਰਾ
0: ਏਦਾਂ ਸਲੀਵ ਜੇ ਚੱਕ ਕੇ ਦਿਖਾਣਾ
1: ਅੱਜ ਸਾਡਾ ਤਿਉਹਾਰ ਹੈ ਜੀ
0: ਮੇਰੇ ਬੰਨੀ ਹੋਈ ਤੇ ਫਿਰ ਜਿਹੜੀਆਂ ਤੁਹਾਡੇ ਸਕੂਲ ਦੇ ਵਿੱਚ ਫੇਵਰੇਟ ਹੁੰਦੀਆਂ ਸੀ ਉਹਨਾਂ ਤੋਂ ਦੂਰ ਦੂਰ ਜਾਣਾ ਵੀ ਕਿਤੇ ਆਹ ਕੰਮ ਨਾ ਹੋ ਜਾਵੇ
1: ਆਜਾ
0: ਫੇਰੇ ਫੇਰੇ ਲੱਕੜੀ ਬਣਾ
1: ਕਿਤੇ ਆਓ ਅੱਜ ਕੱਲ੍ਹ ਤਾਂ ਮਤਲਬ ਉਹੀ ਹੈ ਨਾ ਜਿੱਦਾਂ ਮਤਲਬ ਟਾਈਮ ਹੀ ਏਦਾਂ ਦਾ ਆ ਗਿਆ ਕੁੜੀਆਂ ਫਿਰ ਰੱਖੜੀਆਂ ਤੇ ਰੱਖੜੀਆਂ ਲੈ ਕੇ ਫਿਰਦੀਆਂ
0: ਵਾ ਜੇ
1: ਕਿ ਨਾ ਆਜਾ ਤੈਨੂੰ ਰੱਖੜੀ ਬੰਨ ਦੇਣੀਆਂ ਵਾ
0: ਉਹਨਾਂ ਦਿਨਾਂ ਚ ਹਥਿਆਰ ਲੱਗਦਾ ਹੁੰਦਾ
1: ਹਾਂ ਬਿਲਕੁਲ
0: ਮਤਲਬ ਦੇਖੋ ਕਿੰਨੀ ਮੋਰਲ ਵੈਲਿਊਸ ਕਿੰਨੀਆਂ ਸੀਗੀਆਂ ਹਨਾ ਇੱਕ ਧਾਗਾ ਡਰਾ ਦਿੰਦਾ ਹੁੰਦਾ ਸੀਗਾ ਬੱਚਿਆਂ ਨੂੰ
1: ਮੁੰਡਿਆਂ ਨੂੰ ਮੈਂ ਵਹੀ ਜਦੋਂ ਆਉਣ ਤੋਂ ਪਹਿਲਾਂ ਮੈਂ ਦੇਖਦਾ ਪਿਆ ਸੀ ਮੇਰੇ ਖਿਆਲ ਨਾਲ ਦਰੋਪਦੀ ਜੀ ਨੇ ਵੀ ਰੱਖੜੀ ਬੰਨੀ ਸੀ ਕ੍ਰਿਸ਼ਨ ਜੀ
0: ਕ੍ਰਿਸ਼ਨ
1: ਮਤਲਬ ਉਸ ਤੋਂ ਬਾਅਦ ਦੇਖੋ ਨਾ ਕਿੱਦਾਂ ਉਹਨਾਂ ਨੇ ਰੱਖਿਆ ਕੀਤੀ
0: ਰੱਖਿਆ ਕੀਤੀ
1: ਮਤਲਬ ਉਹੀ ਆ ਵੀ ਅੱਜ ਕੱਲ ਮਾਡਰਨ ਇੰਨਾ ਹੋ ਗਿਆ
0: ਵੈਲਿਊ ਨਹੀਂ ਰਹੀ
1: ਸਿਰਫ ਉਹੀ ਰਹਿ ਗਿਆ ਵੀ ਪੈਸੇ ਦਾ
0: ਦੇਣਾ ਕੀ ਹੈ ਲੈਣਾ ਕੀ ਹੈ ਗਿਫਟ ਕਾਰਡ ਲੈ ਕੇ ਆ ਲੈ ਕੇ ਜਾਣਾ
1: ਅੱਜ ਕੱਲ ਗਿਫਟ ਕਾਰਡ ਕੇ ਅੱਜ ਪਾਲ ਤੇ ਗੂਗਲ ਪੇ ਉੱਥੇ ਚੱਲਦੀ ਹੈ ਜੀ ਵੀਰ ਗੂਗਲ ਪੇ ਕਰਦੇ ਬਸ ਹਾਂ ਉਹ ਨਹੀਂ ਆ ਗੂਗਲ ਪੇ ਹੋ ਗਿਆ ਜਾਂ ਇਹੋ ਜਿਹੀ ਚੀਜ਼ਾਂ ਹੋ ਗਈਆਂ ਤੇ ਪਰ ਜਿਹੜੀ ਮੇਨ ਚੀਜ਼ ਹੈਗੀ ਆ ਉਹ ਅੱਜ ਕੱਲ ਰਹੀ ਰਹੀ ਆ ਜਿੱਦਾਂ ਮਤਲਬ ਭੈ ਲੇਗਾ ਵੀ ਹਾਂ ਮੇਰਾ ਵੀਰ ਮੇਰੀ ਸੁਰੱਖਿਆ ਕਰੂਗਾ ਜਾਂ ਮੇਰੇ ਵੀਰ ਨੂੰ ਕੁਛ ਨਾ ਹੋਵੇ ਪਰ ਇੱਕ ਤਰ੍ਹਾਂ ਦਾ ਇਹ ਜਿਹੜਾ ਰੱਖਿਆ ਬੰਧਨ ਆ ਨਾ ਇਹ ਪਰਿਵਾਰਾਂ ਨੂੰ ਇਕੱਠੇ ਕਰਦਾ
0: ਇਕੱਠੇ ਕਰਨ ਦਾ
1: ਪਰ ਹੁਣ ਜਿੱਦਾਂ ਕੀ ਆ ਵੀ ਆਪਾਂ ਹੁਣ ਟਾਈਮ ਦੇ ਨਾਲ ਨਾਲ ਕਿੰਨੀ ਦੂਰ ਆ ਗਏ ਆ ਉਹੀ ਆ ਵੀ ਅੱਜ ਦੇ ਦਿਨ ਜੇ ਆਪਣਾ ਭਰਾ ਜਾਂ ਭੈਣ ਇੱਕ ਦੂਜੇ ਨੂੰ ਕਾਲ ਕੂਲ ਵੀ ਕਰ ਲੈ ਨਾ ਉਹ ਵੀ ਰੱਖੜੀ ਤੋਂ ਵੱਧ ਮਤਲਬ ਅੱਜ ਕੱਲ ਤਾਂ ਇਹ ਆ ਵੀ ਜੇ ਤੁਸੀਂ ਕਾਲ ਹੀ ਅੱਜ ਕੱਲ
0: ਪੁੱਛ ਲਓ ਬਸ ਹਾਂ
1: ਤੇ ਬਈ ਹਾਂ ਵੀਰ ਕਿੱਦਾਂ ਵਾ ਪਰ ਐਕਚੁਅਲੀ ਕੀ ਹੁੰਦਾ ਨਾ ਭਾਜੀ ਆਪਾਂ ਨੂੰ ਵੇਟ ਕਰਦੇ ਆ ਵੇਟ ਵੇਟ ਕਰਦੇ ਤਾਂ ਕੋਈ ਕਾਲ ਆਉਂਦੀ ਨਹੀਂ ਆ ਮਤਲਬ ਭੈਣ ਕਹਿੰਦੀ ਆ ਵੀ ਮੇਰੇ ਭਰਾ ਦੀ ਕਾਲ ਆਊਗੀ ਤੇ ਭਰਾ ਕਹਿੰਦਾ ਨਹੀਂ ਮੇਰੇ ਭੈਣ ਦੀ ਮਤਲਬ ਕਾਲ ਆਏਗੀ ਜਾਂ ਉਹ ਬਿਜ਼ੀ ਨਾ ਹੋਵੇ ਮੈਂ ਕਦੋਂ ਕਰਾਂ ਤੇ ਇਸ ਚੱਕਰ ਚ ਰੱਖੜੀ ਟਾਈਮ ਨਿਕਲ ਜਾਂਦਾ ਫਿਰ ਸਾਰੀਆਂ ਚੀਜ਼ਾਂ ਭੁੱਲ ਜਾਂਦੀਆਂ ਫਿਰ ਅਸੀਂ ਆਪਣੇ ਟਾਈਮ ਤੇ ਆ ਜਾਂਦੇ ਆ ਇਹ ਚੀਜ਼ਾਂ ਭੁੱਲ ਆਪੀ ਆ ਤੇ ਪਾ ਲਈ ਆਪ ਚ ਇਹੀ ਆ ਵੀ ਅੱਜ ਆਪਾਂ ਥੋੜੀਆਂ ਚੰਗੀਆਂ ਗੱਲਾਂ ਵੀ ਇਸ ਕਰਕੇ ਕਰ ਰਹੇ ਹਾਂ ਵੀ ਰੱਖੜੀ ਆ ਰਹੀ ਆ ਫਰਾਈਡੇ ਨੂੰ ਤੇ ਜੇ ਤੁਸੀਂ ਹਲੇ ਆਪਣੀ ਸਿਸਟਰ ਨੂੰ ਜਾਂ ਬ੍ਰਦਰਸ ਨੂੰ ਕੋਈ ਕਾਲ ਨਹੀਂ ਕੀਤੀ ਨਾ ਤੇ ਇੱਕ ਵਾਰੀ ਚਾਹੇ ਮੈਸੇਜ ਹੀ ਕਰ ਦੋ ਭਾਜੀ ਅੱਜ ਕੱਲ੍ਹ ਤਾਂ ਮੈਸੇਜ ਹੀ ਬਹੁਤ ਵਧੀਆ ਆਉਣਾ ਵੀ ਇੱਕ ਵਾਰੀ ਮੈਸੇਜ ਕਰ ਦੋ ਚੱਲ ਉਹਨਾਂ ਨੂੰ ਲੱਗਦਾ
0: ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ ਜਿਹੜੇ ਆਪਸ ਚ ਲੜੇ ਹੋਏ ਨੇ
1: ਲੜੇ ਨਹੀਂ ਕਈ ਵਾਰੀ
0: ਜਿਹੜੇ ਆਪਸ ਚ ਬੋਲਦੇ ਨੇ ਉਹ ਤਾਂ ਕਰੀ ਹੋ ਜਾਂਦੇ ਨੇ
1: ਨਹੀਂ ਉਹਨਾਂ ਨੇ ਤੇ ਕਰ ਉਹ ਕਈ ਵਾਰੀ ਭਾਜੀ ਜਿਹੜੇ ਬੋਲਦੇ ਵੀ ਆ ਨਾ ਅੱਜ ਕੱਲ੍ਹ ਉਹ ਵੀ ਨੀ ਟਾਈਮ ਹੈਗਾ ਤੁਹਾਨੂੰ ਪਤਾ ਦੱਸਾਂ
0: ਐਡਾ ਤਾਂ ਜਮਾ ਹੀ ਕੋਈ ਅਥਰਾ ਨਹੀਂ ਹੋਣਾ ਹੈਗਾ ਬੋਲਦੇ ਵੀ ਨੇ
1: ਪਰ ਜੇ ਤੁਸੀਂ ਥੋੜੀ ਬਹੁਤ ਜਿੱਦਾਂ ਵਿਆਹ ਤੋਂ ਬਾਅਦ ਕਈ ਵਾਰੀ ਹੋ ਜਾਂਦੀ ਆ ਹੁਣ ਜਿੱਦਾਂ ਹੁਣ ਪਾਪਾ ਛੋਟੇ ਆ ਹੁੰਦੇ ਦੀਆਂ ਗੱਲਾਂ ਕਰਦੇ ਪਏ ਹੁਣ ਆਪਾਂ ਹੋ ਗਏ ਵੱਡੇ ਠੀਕ ਆ ਸਾਡੀ ਕਹਾਣੀ ਹੋਰ ਆ ਪਰ ਜਿਹੜੇ ਹਾਲੇ ਤੱਕ ਛੋਟੇ ਬ੍ਰਦਰ ਭੈਣ ਉਹਨਾਂ ਦੀ ਉਹ ਉਹਨਾਂ ਦੀ ਸੋਚ ਹੋਰ ਹੈ ਠੀਕ ਹੈ ਨਾ ਹੁਣ ਮਤਲਬ ਜਿੱਦਾਂ ਆਪਾਂ ਛੋਟੇ ਹੁੰਦੇ ਆ ਸਾਰੇ ਮਲਾਈਆਂ ਸੀ ਸਾਰੇ ਇੱਕ ਦੂਜੇ ਨੂੰ ਇਕੱਠੇ ਹੁੰਦੇ ਆ ਜੇ ਹੁਣ ਤੁਸੀਂ ਵੱਡੇ ਹੋ ਗਏ ਥੋੜਾ ਬਹੁਤ ਗਿੱਲਾਂ ਸ਼ਿਕਾ ਹੁੰਦਾ ਘਟਾ ਦੋ ਕੋਈ ਨੀ ਆ ਇੱਕ ਵਾਰੀ ਕਾਲ ਕਰ ਲਓ ਤੇ ਹੈਪੀ ਰੱਖਿਆ ਬੰਦਨ ਹੀ ਬੋਲ ਦੋ ਵੀ ਹੋਰ ਸਭ ਠੀਕ ਹੈ ਵਧੀਆ ਤੇ ਕਿੰਨੀ ਜਾਂ ਚ ਜਾਣ ਆ ਜਾਂਦੀ ਹੈ ਨਾ ਤੇ ਇਸ ਕਰਕੇ ਮੈਂ ਕਹਿੰਦਾ ਵੀ ਚਲੋ ਥੋੜੀ ਬਹੁਤ ਜੇ ਗਿਲੇ ਸ਼ਿਕਵੇ ਕੋਈ ਹੈਗੇ ਆ ਤੇ ਤੁਸੀਂ ਫਰਾਈਡੇ ਨੂੰ ਕਾਲ ਕਰਨੀ ਆਪਣੀਆਂ ਭੈਣਾਂ ਨੂੰ ਜਾਂ ਭੈਣਾਂ ਨੇ ਭਰਾਵਾਂ ਨੂੰ
0: ਸੁੱਕੇ ਸ਼ਿਕਵੇ ਹੈਗੇ ਨੇ
1: ਫਿਰ ਸੁੱਕੇ ਆ ਤੇ ਉਹ ਚ ਉਦੋਂ ਹਾਂ
0: ਸੁੱਕੇ ਸ਼ਿਕਵੇ ਹੋ ਨਹੀਂ ਜਾਂਦੇ,
1: ਗਿੱਲੇ ਤੇ ਸੁੱਕੇ ਸੁਕਵੇ ਵੀ ਕਰ ਸਕਦੇ ਆ, ਗਿੱਲੇ ਤੇ ਸ਼ਿਕਵੇ ਉਹਨੂੰ ਸੁੱਕੇ ਕਰ ਲਓ ਗਾਂ ਛੱਡੋ ਗਾਂ ਯਾਰ ਭਾਜੀ, ਕੋਈ ਮਿੱਠੀ ਮੁੱਠੀ ਚੀਜ਼ ਮਿਲਾਓ ਤੇ ਕਰ ਲਓ ਤੁਸੀਂ, ਕੋਈ
0: ਸ਼ਬਦ ਜਾਲ ਚ ਫਸ ਗਏ। ਆਇਆ ਤੁਸੀਂ ਰੱਖੜੀ ਦਾ ਕੋਈ ਦੱਸ ਰਹੇ ਸੀਗੇ ਕੋਈ ਫਿਲਮ ਨੂੰ ਮਾਰੀ ਹੈ?
1: ਉਹ ਨਹੀਂ ਨਹੀਂ, ਹਾਂ ਇੱਕ ਮੇਰਾ ਦੋਸਤ ਹੈ ਵਿਜੇ, ਉਹ ਨਾ ਅਸੀਂ ਇਕੱਠੇ ਡਰਾਮੇ ਕਰਦੇ ਰਹੇ ਆ। ਕਿੱਦਾਂ ਕਿੱਦਾਂ ਫੇਰ ਫੇਰ ਫੇਰ ਫੇਰ
2: ਨਾਮ ਕਿਆ ਤੁਹਾਡਾ?
1: ਹਾਂ
2: ਵਿਜੇ,
1: ਹਾਂ ਵਿਜੇ
2: ਨਾਰਾਤ
1: ਜਿਹੜਾ ਚੌਹਾਨ, ਹਾਂ
2: ਤੇ ਉਹ ਰਾਮ
1: ਕਿਹੜਾ ਬਾਪ ਦਾ ਨਾਮ ਕੀ ਹੈ? ਉਹ ਵੀ ਕੋਈ ਵੀ ਚੌਹਾਨ
2: ਮਾਡਵਾ
1: ਤੋ ਫਿਲਮ ਕਾ ਨਾਮ ਰੱਖੜੀ।
2: ਅਬ ਹੋ ਰਹੇ ਹੈ ਚਾਰ ਘੰਟੇ 16 ਮਿੰਟ ਔਰ 32 ਸੈਕਿੰਡ।
1: ਉਹ ਤੇਰੀ ਸੈਕਿੰਡ ਵੀ ਔਰ ਮਿਲੀ ਸੈਕਿੰਡ ਕੋਈ ਸੂਈ ਨਹੀਂ ਥੀ, ਲੇਕਿਨ ਹਾਂ ਮਿਲੀ ਸੈਕਿੰਡ ਵੀ ਬਤਾ ਦਿੱਤੇ। ਹਾਂ ਅੱਛਾ, ਮੈਂ ਕੀ ਕਹਿ ਰਿਹਾ ਸੀ, ਉਹ ਨਾ ਭਾਜੀ ਫਿਲਮ ਲੈ ਕੇ ਆਇਆ ਰੱਖੜੀ, ਉਹਦੇ ਵਿੱਚ ਇਹੋ ਹੀ ਉਹਨਾਂ ਨੇ ਦੱਸਿਆ ਗਿਆ ਵਾ ਵੀ ਕਿੱਦਾਂ ਰੱਖੜੀ ਦਾ ਏਰੀਆ ਵੀ ਸਿਰਫ ਪੈਸੇ ਹੀ ਹੈ, ਮਤਲਬ ਉਹਨਾਂ ਨੇ ਵਧੀਆ ਮਤਲਬ ਬਹੁਤ ਵਧੀਆ ਬਣਾਈ ਆ ਤੇ ਚੌਪਾਲ ਤੇ ਆ ਰਹੀ ਉਹਨਾਂ ਦੀ।
2: ਅੱਛਾ
1: ਹਾਂ, ਤੇ ਉਹ ਨਾ ਵਧੀਆ, ਉਹ ਨਾ ਮੈਂ ਤੁਹਾਨੂੰ ਅੱਜ ਭਾਜੀ ਨੂੰ ਸਵੇਰੇ ਕਾਲ ਕੀਤੀ, ਮੈਂ ਕਿਹਾ ਯਾਰ ਭਾਜੀ ਮਤਲਬ ਤੁਸੀਂ ਕੋਈ ਕੰਮ ਕੁੰਮ ਵੀ ਕਰਦੇ ਹੋ ਜਾਂ ਇੱਧਰ ਹੀ ਸਾਰਾ ਕਰਦੇ ਹੋ? ਉਹ ਨਾ ਪਹਿਲਾਂ
0: ਦੋ ਆਪਣਾ ਰੱਖੜੀ ਤੇ ਤੁਸੀਂ ਰੱਖੜੀ ਬਣਾਈ ਹੈ, 2 ਅਕਤੂਬਰ ਨੂੰ ਬਣਾਓ ਚਰਖੜੀ ਗਾਂਧੀ ਜੀ ਨੂੰ।
1: ਅੱਛਾ ਚਰਖੜੀ, ਉਹ ਕਰੋ, ਹਾਂ
0: ਉਹ ਬਸੰਤ ਤੇ ਵੀ ਬਣ ਸਕਦੀ ਹੈ ਚਰਖੜੀ।
1: ਹਾਂ ਬਸੰਤ ਤੇ ਚਰਖੜੀ, ਹਾਂ ਭਾਜੀ
0: ਸਾਰੀਆਂ ਤੁਹਾਡੀਆਂ ਉਹੋ ਜਿਹੀਆਂ ਹੋ ਜਾਣਗੀਆਂ, ਰੱਖੜੀ ਚਰਖੜੀ ਖੱਖੜੀ ਖੱਖੜੀ
1: ਤੇ ਲੈ ਲਈ ਤੁਹਾਨੂੰ ਦੇਤਾ ਵਾ ਹਿੰਟ, ਤੇ ਹੁਣ ਬਸੰਤ ਤੇ ਤੁਸੀਂ ਚੜਖੜੀ ਲੈ ਕੇ ਆਇਓ। ਹਾਂ ਤੇ ਲੈ ਲਈ ਉਹਨਾਂ ਨੇ ਵਧੀਆ ਮਤਲਬ
0: ਦੀਵਾਲੀ ਤੇ ਫੁਲਝੜੀ
1: ਲੈ ਭਾਜੀ ਦੇਖ ਲਓ, ਅਸੀਂ ਤੁਹਾਨੂੰ ਫਿਲਮਾਂ ਵੀ ਦੱਸਦੀਆਂ ਵਾ ਤੁਹਾਡੇ ਲਈ, ਅੱਗੇ ਸਾਲ ਦਾ ਤੁਹਾਨੂੰ ਪ੍ਰੋਜੈਕਟ ਹੀ ਦੇਤਾ ਵੀ ਤੁਸੀਂ ਉਹ ਜੇ ਰੱਖੜੀ ਕੱਢੀ ਆ, ਉਸ ਤੋਂ ਬਾਅਦ ਫੁਲਝੜੀ ਤੇ ਚੜਖੜੀ
0: ਸਾਉਣ ਦੇ ਮਹੀਨੇ ਚ ਸੁਰਸੁਰੀ
1: ਸੋਨ ਪਾਪੜੀ, ਸੋਨ ਪਾਪੜੀ ਸੋਨ ਪਾਪੜੀ ਖਾਈਦੀ ਨਹੀਂ ਹੈ ਉਹ ਵਾਲੀ। ਹਾਂ ਤੇ ਲੈ ਲਈ ਭਾਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵਿਜੇ ਭਾਜੀ, ਤੇ ਤੁਸੀਂ ਏਦਾਂ ਹੀ ਕੰਮ ਕੁੰਮ ਕਰਦੇ ਰਹੋ ਤੇ ਏਦਾਂ ਹੀ ਸਾਡਾ ਰੇਡੀਓ ਵੀ ਸੁਣਦੇ ਰਹੋ। ਇਹਦਾ ਭਾਜੀ ਬੜਾ ਵਧੀਆ ਸਾਡਾ ਰੇਡੀਓ ਵੀ ਸੁਣਦੇ ਆ ਸਾਡੇ, ਕਹਿੰਦੇ ਵੀ ਲੈ ਲਈ
0: ਬੜਾ ਵਧੀਆ, ਕਿਵੇਂ ਕੋਈ ਸੁਣਦਾ ਹੁੰਦਾ
1: ਬੜਾ ਵਧੀਆ, ਮਤਲਬ
0: ਕੋਈ ਮਾੜਾ ਵੀ ਸੁਣਦਾ ਨਹੀਂ, ਐਂ ਸੁਣਿਆ ਕੰਨ ਨੂੰ ਲਗਾਇਆ ਫਿਰ ਦੂਰ ਕਰ ਲਿਆ, ਸੁਣਿਆ ਫਿਰ ਦੂਰ ਕਰ ਲਿਆ,
1: ਵਧੀਆ ਜਿੱਦਾਂ
0: ਲਗਾਇਆ ਫਿਰ ਦੂਰ।
1: ਕਈ ਵਾਰੀ ਸਾਡੀ ਆਵਾਜ਼ ਸਾਨੂੰ ਘੱਟ ਸੁਣਾਈ ਦਿੰਦੀ ਆ, ਇਹ ਹੋ ਗਿਆ ਵੀ ਥੋੜਾ ਥੋੜਾ ਸੁਣਦੇ ਆ, ਜਦੋਂ ਪੂਰੀ ਕਲੀਅਰ ਆਵੇ ਉਦੋਂ ਬੜਾ ਵਧੀਆ ਸੁਣਦੇ ਆ।
0: ਅਸੀਂ ਰੇਡੀਓ ਉਦੋਂ ਹੀ ਸੁਣਦੇ ਆ ਜਦੋਂ ਅਸੀਂ ਆਪਣਾ ਸ਼ੋਅ ਕਰਨਾ ਹੁੰਦਾ, ਉਦੋਂ ਵੀ ਸੁਣਦੇ ਆ ਜਦੋਂ ਸਾਡਾ ਨਹੀਂ ਵੀ ਹੁੰਦਾ, ਬਲਕਿ ਉਦੋਂ ਹੀ ਸੁਣਦੇ ਆ ਜਦੋਂ ਸਾਡਾ ਨਹੀਂ ਹੁੰਦਾ, ਅੱਗੇ ਪਿੱਛੇ ਠੀਕ ਹੈ ਰੇਡੀਓ।
1: ਹਾਂ ਇਹ ਹੁਣ ਤੁਸੀਂ ਦੱਸਣਾ ਵਾ, ਹੈ ਠੀਕ ਹੈ ਵਿਜੇ ਭਾਈ ਵੀ ਸਾਡਾ ਸ਼ੋਅ ਤੁਸੀਂ ਸਾਡਾ ਲਈ ਸੁਣਦੇ, ਇਹ ਵੀ ਨਾ ਲਈ ਤੇ ਅਸੀਂ ਵਿੱਚ ਕੱਟ ਦੇਣਾ ਸਾਰਾ ਕੁਝ ਸਾਰਾ, ਬਾਅਦ ਰਿਕਾਰਡ ਵੀ
0: ਹੋਣਾ। ਮੈਂ ਗਾਣੇ ਤਾਂ ਹੋਰ ਚਲਾਉਣੇ ਸੀਗੇ,
1: ਉਹ ਸੱਚ
0: ਹੁਣ ਤੁਸੀਂ ਰੱਖੜੀ ਦੀ ਗੱਲ ਕੀ ਸੱਚ?
1: ਨਹੀਂ ਰੱਖੜੀ ਨੀ ਸੱਚ, ਉਹ ਆਪਣੇ ਕੋਈ ਇੱਕ ਨਿਊਜ਼ ਵੀ ਹੈਗੀ ਸੀ ਰੱਖੜੀ ਦੀ,
0: ਰੱਖੜੀ ਦੀ ਕਿਹੜੀ ਨਿਊਜ਼
1: ਯਾਰ? ਰੱਖੜੀ ਉਹ ਜਿਹੜਾ
0: ਉਹਦਾ ਬੜਾ ਰੌਲਾ ਪਾਇਆ ਯਾਰ, ਉਹਦਾ ਕੁੜੀ ਦਾ
1: ਕੀ ਚੱਲਣ ਡਿਆ
0: ਉਹਦਾ? ਪਹਿਲਾਂ ਚਲੋ ਸੁਣ ਲਓ।
1: ਅੱਛਾ ਪਹਿਲਾਂ ਗਾਣਾ ਸੁਣਾ ਲਿਆ ਪਹਿਲਾਂ, ਚਲੋ।

0: ਇਹ ਗਾਣੇ ਚ ਨਾ ਉਹ ਹੈ ਕੁੜੀ ਲਵ ਗਿੱਲ ਮਤਲਬ ਜਿਹੜਾ ਮਰਜ਼ੀ ਉੱਥੇ ਬੰਦਾ ਬੈਠ ਕੇ ਬੋਲ ਰਿਹਾ ਹੋਊਗਾ ਆਵਾਜ਼ ਉਦਾਂ ਦੀ ਹੋ ਜਾਊਗੀ।
1: ਓ ਅੱਛਾ ਠੀਕ
0: ਹੈ। ਜਿਵੇਂ ਜੇ ਤੁਸੀਂ ਵੀ ਗੱਲ ਕਰੋਗੇ
1: ਆਵਾਜ਼ ਉਸ ਟੋਨ ਦੇ ਵਿੱਚ ਹੋ ਜਾਏਗੀ। ਹਾਂ
0: ਮੱਤੇ ਚ ਕਿਆ ਪ੍ਰੋਬਲਮ ਹੈ ਤੇ ਉਹ ਏਦਾਂ ਦੀ ਹੋ ਜਾਊਗੀ ਕਿ ਚਾਹੇ ਤੁਸੀਂ ਸਵੇਰੇ ਬਿਠਾ ਲਓ, ਦੁਪਹਿਰ ਨੂੰ ਬਿਠਾ ਲਓ, ਸ਼ਾਮ ਨੂੰ ਬਿਠਾ ਲਓ, ਉਹੀ ਆਵਾਜ਼।
1: ਸਾਰੇ ਡਰਦੇ ਆ ਬਿਗ ਬੋਸ ਕੋਲ ਕਿ ਹਾਏ ਬਿਗ ਬੋਸ ਦਾ ਆ ਗਿਆ ਆਰਡਰ, ਚਲੋ ਚਲੀ।
0: ਐਨੀਵੇਜ਼ ਉਹਦੇ ਤੋਂ ਗੱਲ ਇਹ ਯਾਦ ਆਈ, ਚਲੋ ਹੁਣ ਫਿਲਮਾਂ ਦੀ ਗੱਲ ਤੁਰੀ ਹੋਏ ਤੇ ਇੱਕ ਸਵੇਰੇ ਵੀ ਆਪਾਂ ਖਬਰਾਂ ਦੇ ਵਿੱਚ ਵੀ ਪਾਈ ਸੀਗੀ, ਰੱਖੜੀ ਦੀ ਇੱਕ ਐਡ ਆਈ ਹੈ, ਕ੍ਰਿਤੀ ਸੈਨਨ ਜਿਹੜੀ ਐਕਟਰੈਸ ਹੈਗੀ ਹੈ ਤੇ ਉਹ ਤੁਸੀਂ ਦੇਖੀ ਉਹ ਐਡ?
1: ਹਾਂ ਹਾਂ ਜਿਹੜੀ ਆਪਾਂ, ਹਾਂ ਸਹੀ ਹੈ।
0: ਤੇ ਉਹ ਐਡ ਦੇ ਵਿੱਚ ਅੱਛਾ ਤੁਹਾਡਾ ਮਤਲਬ ਮੋਟੇ ਤੌਰ ਤੇ ਉਹਦੇ ਤੇ ਵਿਚਾਰ ਇਹ ਨੇ ਕਿ ਇੱਕ ਤਾਂ ਉਹਦੇ ਚ ਕੱਪੜੇ ਰੱਖੜੀ ਵਾਲੇ ਨੀ ਹੈਗੇ, ਹੁਣ ਰੱਖੜੀ ਵਾਲੇ ਪਤਾ ਨੀ ਕਿਹੜੇ ਹੁੰਦੇ,
1: ਠੀਕ ਹੈ,
0: ਤੇ ਦੂਜਾ ਇਹ ਹੈਗਾ ਕਿ ਕੁੱਤੇ ਨੂੰ ਰੱਖੜੀ ਕਿਉਂ ਬੰਨਦੀ।
1: ਹੁਣ
0: ਉਹ ਦੱਸੋ, ਉਹਨੇ ਫਿਰ ਬਾਅਦ ਦੇ ਵਿੱਚ ਪੋਸਟ ਦੇ ਵਿੱਚ ਫਿਰ ਆਪਣੀ ਸਫਾਈ ਵੀ ਲਿਖੀ ਵੀ ਸਾਡੇ ਤਾਂ ਅਸਲ ਦੇ ਵਿੱਚ ਤਾਂ ਅਸੀਂ ਦੋ ਭੈਣਾਂ ਹੀ ਹਾਂ,
1: ਠੀਕ ਹੈ,
0: ਬਚਪਨ ਤੋਂ ਰੀਅਲ ਰਿਐਲਿਟੀ ਦੇ ਵਿੱਚ ਤੇ ਅਸੀਂ ਤਾਂ ਇੱਕ ਦੂਜੇ ਨੂੰ ਹੀ ਰੱਖੜੀ ਬੰਨਦੀ ਆ ਰਹੀ
1: ਹਾਂ ਵੀ ਬੰਨਦੇ ਆ ਰੱਖੜੀ। ਹਾਂ ਠੀਕ,
0: ਨਹੀਂ ਕਿਉਂਕਿ ਹੈ ਹੀ ਨਹੀਂ ਭਰਾ, ਫਿਰ ਅਸੀਂ ਤਾਂ ਮਤਲਬ ਰੱਖਿਆ ਕਰਨ ਦੀ ਗੱਲ ਹੁੰਦੀ ਹੈ ਨਾ।
1: ਸਹੀ ਗੱਲ,
0: ਰੱਖਿਆ ਜਿਹੜੀ ਤੁਹਾਡੀ ਕਰਦਾ। ਹੁਣ ਜੇ ਡੌਗ ਤੁਹਾਡੇ ਘਰ ਦੇ ਵਿੱਚ ਕੋਈ ਹੈ ਹੀ ਨਹੀਂ, ਭੈਣ ਨਹੀਂ, ਭਰਾ ਨਹੀਂ,
1: ਸਹੀ ਗੱਲ, ਸਹੀ,
0: ਬਹੁਤ ਸਾਰੇ ਲੋਕ ਸਿਰਫ ਕੁੱਤਾ ਹੀ ਪਾਲ ਕੇ ਰੱਖਦੇ ਹੈਗੇ ਨੇ,
1: ਬਿਲਕੁਲ ਬਿਲਕੁਲ,
0: ਤੇ ਉਹਨੂੰ ਬੰਨਤੀ ਬੇਸਿਕਲੀ, ਮਕਸਦ ਤਾਂ ਇਹੀ ਹੈਗਾ। ਤੇ ਦੂਜਾ ਉਹ ਕਹਿੰਦੀ ਵੀ ਕੱਪੜਿਆਂ ਦੇ ਵਿੱਚ ਤਾਂ ਮਤਲਬ ਇਹ ਹੁਣ ਇਹ ਹਰ ਵਾਰ ਦਾ ਹੀ ਰੌਲਾ ਹੈਗਾ ਤੁਹਾਡਾ ਵੀ ਆਹ ਕੱਪੜੇ ਕਿਉਂ ਪਾਲੇ, ਉਹ ਕਿਉਂ ਪਾਲੇ, ਕੱਪੜੇ ਤਾਂ ਏਦਾਂ ਹੀ ਅੱਜ ਕੱਲ੍ਹ ਚੱਲਦੇ ਨੇ ਉੱਥੇ ਮਾਡਰਨ ਸਿਟੀਜ਼ ਦੇ ਵਿੱਚ।
1: ਤੁਹਾਡਾ
0: ਕੀ ਮਤਲਬ ਇਹਦੇ ਤੇ ਟੇਕ ਹੈਗਾ?
1: ਭਾਈ ਮੇਰਾ ਮੇਰਾ ਤੇ ਇਹੀ ਹੈ,
0: ਕੰਗਨਾ ਰਣੌਤ ਨੂੰ ਚੰਗੀ ਨਹੀਂ ਲੱਗੀ ਐਡ।
1: ਅੱਛਾ,
0: ਤੁਹਾਨੂੰ ਕੰਗਨਾ ਰਣੌਤ ਨਹੀਂ ਚੰਗੀ ਲੱਗਦੀ, ਉਹਨੂੰ ਐਡ ਨਹੀਂ ਚੰਗੀ?
1: ਹਾਂ ਨਹੀਂ, ਜੇ ਤੇ ਤੁਸੀਂ ਮੇਰਾ ਪੁੱਛਦੇ ਹੋ ਨਾ ਇਹਦਾ ਕੀ ਨਜ਼ਰੀਏ ਨਾਲ, ਭਾਈ ਕੱਪੜੇ ਕਰਕੇ ਚਲੋ ਫਿਰ ਵੀ ਥੋੜਾ ਹੋ ਸਕਦਾ, ਪਰ ਜੇ ਕਿਸੇ ਨੂੰ ਬੰਨਤੀ ਹੈ ਨਾ, ਕੁੱਤੇ ਨੂੰ ਬੰਨਤੀ ਹੈ ਨਾ, ਤੇ ਯਾਰ ਉਹ ਵੀ ਤਾਂ ਰੱਖ, ਹੁਣ ਦੇਖੋ ਅੱਜ ਕੱਲ੍ਹ
0: ਉਹ ਵੀ ਤਾਂ ਜਾਣ,
1: ਉਹ ਚ ਵੀ ਤਾਂ ਜਾਣ ਵੀ ਹੈ, ਪਰ ਉਹ ਵੀ ਰੱਖਿਆ ਕਰਦਾ।
0: ਹਾਂ ਰੱਖਿਆ,
1: ਮਤਲਬ ਦੇਖੋ ਬੰਦਾ ਉਹੀ ਆ ਵੀ ਜਿਹੜਾ ਰਕਸ਼ਾ ਕਰ ਦੇਗਾ, ਜਿੱਥੇ ਤੁਹਾਨੂੰ ਭਰੋਸਾ ਵਾ। ਅੱਜ ਕੱਲ ਤੇ ਭਾਈ ਅੱਜ ਕੱਲ ਮੌਸਮ ਹੀ ਮੌਸਮ ਕਹਿ ਰਿਹਾ, ਮਾਹੌਲ ਹੀ ਏਦਾਂ ਦਾ ਹੋ ਗਿਆ ਵੀ ਅੱਜ ਕੱਲ ਭਰਾਵਾਂ ਦਾ ਵੀ ਨੀ ਕੋਈ ਟੈਨਸ਼ਨ, ਮਤਲਬ ਕਿਸੇ ਨੂੰ ਹੈਗੀ ਜਾਂ ਕਿੱਦਾਂ ਨਾ, ਅੱਜ ਕੱਲ ਦਾ ਮਾਹੌਲ ਹੀ ਏਦਾਂ ਦਾ ਚੱਲਣ ਡਿਆ, ਤੇ ਜੇ ਉਹਨਾਂ ਨੇ ਬੰਨਤੀ ਹੈ ਤੇ ਮੈਨੂੰ ਤੇ ਲੱਗਦਾ ਵੀ ਕੋਈ
0: ਤੁਹਾਡਾ ਇਹ ਸਾਰੀ ਐਡ ਛੱਡੋ, ਕੰਗਨਾ ਰਣੌਤ ਬਾਰੇ ਕੀ ਵਿਚਾਰ?
1: ਉਹਦਾ ਤਾਂ
0: ਆਪਾਂ ਨੂੰ ਫੰਡਰੇਜ਼ਰ ਪੇਜ ਸ਼ੁਰੂ ਕਰਨਾ ਚਾਹੀਦਾ ਕਿ
1: ਹਾਂ,
0: ਮੈਨੂੰ ਲੱਗਦਾ ਕੋਈ ਤਾਂ ਟੀਕਾ ਬਣਿਆ ਹੋਊਗਾ ਦੁਨੀਆ ਚ
1: ਜਿਹੜਾ
0: ਇਲਾਜ ਕਰ ਸਕੇ।
1: ਹਾਂ, ਮਤਲਬ ਉਹਦੇ ਲਈ ਕੋਈ ਇਲਾਜ ਨਹੀਂ ਹੈਗਾ
0: ਨਾ, ਕਿਉਂਕਿ ਉਹਦੇ ਤੋਂ ਬੀਜੇਪੀ ਹਾਲੇ ਵੀ ਤੰਗ ਨੇ।
1: ਤੁਸੀਂ ਦੱਸੋ ਜੇ ਇੱਕ ਟੀਕਾ ਬਣਾ ਦੋਗੇ ਨਾ,
0: ਉਹਨੇ ਮੁਰਦਾ ਬੁਰਦਾ ਬੋਲੇ ਕਫਨ
1: ਬਾਰੇ,
0: ਹਰ ਵਾਰ ਉਹ ਕੋਈ ਕੋਈ ਨਾ ਕੋਈ ਇਹੋ ਜਿਹੀ ਗੱਲ ਕਰ ਦਿੰਦੀ ਹੈ। ਮੋਦੀ ਸਾਹਿਬ ਨੂੰ ਡਰ ਲੱਗਿਆ ਰਹਿੰਦਾ ਵੀ ਯਾਰ ਐਤਕੀ ਕੋਈ ਪੱਠਾ ਪੰਗਾ ਨਾ ਇਹ ਲੈ ਲਵੇ।
1: ਐਕਚੁਅਲੀ ਮੈਂ ਤਾਂ ਸਹੀ
0: ਗੱਲ ਪਿਆ ਹੋਇਆ ਸੌਦਾ ਇੱਕ,
1: ਐਕਚੁਅਲੀ ਕਈ ਵਾਰੀ ਕੀ ਹੁੰਦਾ ਕਈਆਂ ਦੀ ਆਦਤ
0: ਸਾਡੀ ਕਲੇਸ਼ੀ ਭੂਆ ਵਰਗੀ,
1: ਹਾਂ ਕਲੇਸ਼ੀ ਨੂੰ ਵੀ ਜ਼ਿਆਦਾ
0: ਕਲੇਸ਼ ਪਾਣੀ ਪਾਣਾ ਨੇ
1: ਉਹ ਭਾਜੀ, ਉਹ ਕਲੇਸ਼ੀ ਭੂਆ ਵਾਲੀ ਉਹ ਤੇ ਪੂਰੇ ਪੂਰੇ ਇੰਡੀਆ 'ਚ ਕਲੇਸ਼ ਕਰਵਾ ਦਿੰਦੀ ਹੈ ਇੱਦਾਂ ਦੀ ਹੈਗੀ ਆ।
0: ਕਿਹੜਾ
1: ਜਿਲ੍ਹੇ ਲਈ ਆ ਆਪਣੀ ਚੰਦਰਮਾ ਤੇ ਜਿਹੜੀ ਜਗ੍ਹਾ ਲੈ ਲਈ, ਜਿਹੜਾ
0: ਐਲਨ ਮਸਕ,
1: ਹਾਂ ਐਲਨ ਮਸਕ ਨਾਲ ਉਹਦਾ ਕਰਵਾ ਦਿਓ, ਕੰਟੈਕਟ ਕਰਵਾ ਦਿਓ।
0: ਆਹੋ ਉਹ ਵੀ ਛੜਾ ਜਿਹਾ ਹੀ ਆ ਇੱਕ ਤਰ੍ਹਾਂ।
1: ਹਾਂ ਉਹਨੂੰ ਕਹੋ ਵੀ ਨਾਲੇ ਤੁਸੀਂ ਇੱਕ ਗਿਫਟ ਕਰ ਦਿਓ ਥੋੜੀ ਜਿਹੀ ਜਗ੍ਹਾ ਤੇ, ਹਾਂ ਭਾਈ ਉੱਥੇ
0: ਰਹੋ, ਇੱਕ ਰਾਕੇਟ ਦੇ ਵਿੱਚ ਇਹਨੂੰ ਭੇਜ ਦੇ ਹਨਾ, ਇੰਨੇ ਰਾਕੇਟ ਛੱਡਦੇ ਤਾਂ ਨੂੰ
1: ਰਾਕੇਟ ਨੇ ਕਹਿੰਦਾ ਬੈਰੀਆ ਨੂੰ ਲੈ ਕੇ ਜਾਣਾ,
0: ਇੱਕ ਰਾਕੇਟ ਚ ਭੇਜ ਦੇ ਯਾਰ, ਐਡੀ ਕਿਹੜੀ ਗੱਲ।
1: ਰਾਕੇਟ ਦੇ ਭਾਈ ਰਾਕੇਟ ਕਹਿੰਦਾ ਹੋਰ ਕੋਈ ਜੋ ਮਰਜ਼ੀ ਬਹਿ ਜੇ, ਪਰ ਇਹ ਨੀ ਬਹਿਣੀ ਚਾਹੀਦੀ ਆ ਭਾਈ। ਕੀ ਉਸ ਮਤਲਬ ਮੈਂ ਤੇ ਮੈਂ ਚਲੋ ਘੱਟ ਸੋਦਾ ਵਾ, ਪਰ ਮੈਂ ਜਦੋਂ ਵੀ ਸੋਦਾ ਨਾ ਸਾਰੇ ਜਣੇ ਕਹਿੰਦੇ ਵੀ ਉਹ ਬਵਾਲ ਹੀ ਕਰਦੀ ਆ ਜਾਂ ਕਿੱਦਾਂ ਉਹ,
0: ਏਦਾਂ ਹੀ
1: ਐਕਚੁਅਲੀ ਮੈਂ ਨਾ ਇਹਦੀ ਨਾ ਕੰਗਨਾ ਰਾਵਤ ਦੀਆਂ ਦੋ ਤਿੰਨ ਫਿਲਮਾਂ ਵੀ ਵੇਖੀਆਂ ਸੀ,
0: ਉਹਦੇ ਵਿੱਚ
1: ਨਹੀਂ ਉਹਦੇ ਵਿੱਚ ਵੀ ਥੋੜੀ ਜਿਹੀ ਸਾਈਕੋ ਜਿਹੀ ਐਕਟਿੰਗ ਕਰਦੀ ਸੀ, ਮਤਲਬ ਕੋਈ
0: ਸਾਈਕੋ ਦੀਆਂ ਦਿੱਤੀਆਂ
1: ਨੇ ਮਤਲਬ ਪਤਾ ਨੀ ਕੀ ਚੱਕਰ ਸੀ ਜਾਂ ਜਿੱਦਾਂ ਹੁੰਦਾ ਨਾ ਵੀ ਬੁੱਢੀ ਬੁੱਢੀ ਵਾਲੀ ਐਕਟਿੰਗ
0: ਟਾਈਮ ਤੇ ਦਵਾਈ ਨੀ ਮਿਲੀ ਹੈਗੀ ਮੈਨੂੰ ਲੱਗਦਾ
1: ਯਾਰ ਇਹ ਵੀ
0: ਕਈ ਵਾਰ ਕਮੀ ਰਹਿ ਜਾਂਦੀ
1: ਜਾਂ ਇਹ ਵੀ ਹੋ ਸਕਦਾ
0: ਆਇਰਨ ਦੀ ਕਮੀ ਨਹੀਂ ਰਹਿ ਜਾਂਦੀ ਜਿਵੇਂ ਉਹ ਕਿਹੜਾ ਹੁੰਦਾ ਸੀ ਦੇਸ਼ ਕਾ ਨਮਕ
1: ਟਾਟਾ ਨਮਕ ਟਾਟਾ ਨਮਕ ਪਿੰਕ ਸਾਲਟ ਵੀ ਕਰ ਲੈ ਕੋਈ ਚੱਕਰ ਨੀ ਹੈ ਥੋੜਾ ਪਿੰਕ ਸਾਲਟ ਵੀ ਲੈ ਲੈਗੀ ਹੋਰ
0: ਰਾਮਦੇਵ ਤੋਂ ਲੈ ਕੇ ਬਾਬਾ ਜੀ ਦੀ ਆਪਸ ਚ ਬਣਦੀ ਹੈ
1: ਹਾਂ ਬਾਬਾ ਜੀ ਕੀ ਹਾਲ ਚਾਲ ਹੈ ਤੁਹਾਡਾ ਦੇਖ ਲਓ ਅਸੀਂ ਤੁਹਾਨੂੰ ਵੀ ਦਾਲ ਰੇਡੀਓ ਤੇ ਯਾਦ ਕਰਦੇ ਰਹਿੰਦੇ ਹਾਂ ਤੁਸੀਂ ਸਾਨੂੰ ਇਹ ਲੱਗੋ ਅਸੀਂ ਤੁਹਾਨੂੰ ਭੁਲਾ ਬੈਠੇ ਹਾਂ ਠੀਕ ਹੈ ਨਾ
0: ਹਾਂ
1: ਤੇ ਲੈ ਨਹੀਂ ਚਲੋ
0: ਰਾਮਦੇਵ ਤਾਂ ਸਾਰੇ ਹੀ ਯਾਦ ਰੱਖਦੇ
1: ਪਰ ਤੁਹਾਡਾ ਤੁਹਾਡਾ ਰੱਖੜੀ ਕਿੱਦਾਂ ਤੁਸੀਂ ਮਨਾ ਰਹੇ ਹੋ ਫਿਰ ਤੁਹਾਡਾ ਹੈਗਾ
0: ਜਿੱਦਾਂ ਸਾਰੇ ਮਨਾਉਂਦੇ ਹਾਂ ਭਾਜੀ
1: ਹਾਂ ਆਪਾਂ ਇੱਕ ਦੂਜੇ ਨੂੰ ਬੰਨੀ
0: ਬੰਨੀ ਦੇਈ ਨਾ ਦਈਏ ਆਪਾਂ ਨੂੰ ਲੋਕ ਆ ਕੇ ਬੰਨਣਗੇ ਵੀ ਪਹਿਲਾਂ ਇਹਨਾਂ ਨੂੰ
1: ਇਹਨਾਂ ਦਾ ਪਹਿਲਾਂ ਮੂੰਹ ਬੰਨੋ
0: ਬੰਨੋ ਰੱਖੜੀ ਦੇ ਉੱਤੇ ਇਹਨਾਂ ਨੇ ਅੱਜ ਤੰਗ ਕੀਤਾ ਆਪਣੇ ਉੱਥੇ ਬਾਬੇ ਬਕਾਲੇ ਮੇਲਾ ਲੱਗਦਾ ਉੱਥੇ ਗਏ ਹੋ ਤੁਸੀਂ
1: ਬਾਬੇ ਬਕਾਲੇ ਇੱਥੇ ਰੱਖੜੀ ਦਾ
0: ਹਾਂ ਰੱਖੜ ਪੁੰਨਿਆ ਦਾ ਮੇਲਾ ਲੱਗਦਾ
1: ਅੱਛਾ ਜੀ ਬਾਬੇ ਬਕਾਲੇ ਲਾ ਲਾ ਮੈਂ ਨਹੀਂ ਗਿਆ
0: ਅੱਛਾ ਕੋਈ ਵੀ ਮੇਲਾ ਗਏ
1: ਯਾਰ ਅਸੀਂ ਗਏ
0: ਬਹੁਤ ਮਤਲਬ ਤਗੜਾ ਐਨ ਚੜਾਈ ਵਾਲਾ ਮੇਲਾ
1: ਯਾਰ ਅਸੀਂ ਨਾ ਛੋਟੇ
0: ਛੋਟੇ ਤੁਸੀਂ ਤਾਂ ਜਲਨ ਨਹੀਂ ਤੁਸੀਂ ਜਲੰਧਰ ਤੋਂ ਅੰਮ੍ਰਿਤਸਰ
1: ਅਸੀਂ ਨਾ ਜਾਂਦੇ ਹੋ ਦੇਖੀ ਉੱਥੇ ਬਾਬੇ ਬੁੱਢਾ ਸਾਹਿਬ ਗੁਰਦੁਆਰਾ ਹੈ ਨਾ
0: ਹਾਂਜੀ
1: ਉੱਥੇ ਬੜਾ ਤਗੜਾ ਮੇਲਾ ਲੱਗ ਜਾਂਦਾ ਜਦੋਂ ਛੋਟੇ ਹੁੰਦੇ ਆ ਬਸ ਉਦੋਂ
0: ਦੀਵਾਲੀ ਵਾਲੇ ਮੇਲੇ ਤੇ ਜਿਹੜਾ ਅੰਮ੍ਰਿਤਸਰ
1: ਦੀਵਾਲੀ ਵਾਲੇ ਨਹੀਂ ਦੀਵਾਲੀ ਵਾਲਾ ਮੇਲਾ ਤਾਂ ਨਹੀਂ ਆਪਾਂ ਇੰਨਾ ਕੋਈ ਦੇਖਿਆ ਆਪਾਂ ਉਹ ਦੇਖਿਆ ਕਿ ਦੀਵਾਲੀ ਤੋਂ ਪਹਿਲਾਂ ਦੁਸਹਿਰਾ ਦੁਸਹਿਰੇ ਜਿਹੜੇ ਰਾਤ ਨੂੰ ਜਦੋਂ ਰਾਵਣ ਸਾੜਦੇ ਉਹ ਮੇਲਾ ਹੀ ਤਰ੍ਹਾਂ ਇੱਕ ਤਰ੍ਹਾਂ ਦਾ ਹੁੰਦਾ ਹੈ
0: ਸਾਰੇ ਸਾਰੇ ਸ਼ਹਿਰਾਂ ਮਤਲਬ ਜਿਹਦੀ ਗੱਲ ਹੋਵੇ ਵੀ ਹਾਂ ਯਾਰ
1: ਅਨੰਦਪੁਰ
0: ਦਾ ਮੇਲਾ
1: ਬੱਲਾ ਵਿਸਾਖੀ ਮੇਲੇ ਤੇ ਜਦੋਂ ਅਸੀਂ ਕੀ ਕਰਦੇ ਹੁੰਦੇ ਹਾਂ ਪਤਾ ਨੀ ਤੁਸੀਂ ਕੀਤਾ ਕਿ ਨਹੀਂ ਪੂਰੀਆਂ ਨਾ ਟਰਾਲੀਆਂ ਭਰ ਕੇ
0: ਸਾਰੇ
1: ਥੱਲੇ ਉਹ ਕਰਕੇ
0: ਡਬਲ ਡੈਕਰ ਜਾਂਦੀਆਂ ਹੁੰਦੀਆਂ ਸੀ ਅਸੀਂ ਟਰੱਕ ਚ ਜਾਂਦੇ ਹੁੰਦੇ ਸੀ ਡਬਲ ਡੈਕਰ
1: ਟਰੱਕ ਦੇ ਬਾਅਦ ਪਹਿਲਾਂ ਤਾਂ ਸਾਰੇ ਟਰਾਲੀਆਂ ਤੇ ਹੀ ਫਿਰ ਟਰੱਕ ਹੁਣ ਜ਼ਿਆਦੇ ਟਰੱਕ ਹੁਣ ਆ ਲਾ ਪਏ ਉਦੋਂ ਹਾਂ ਆਪਾਂ ਜਾਲੇ ਹੋ ਲਿਆ ਸਾਰੇ
0: ਟਰਾਲੀਆਂ ਸਾਨੂੰ ਜ਼ਿਆਦੇ ਦੂਰ ਨਹੀਂ ਨਾ ਪੈਂਦਾ ਖੁੱਲੇ ਡੁੱਲੇ ਦਰਸ਼ਨ ਕਰਕੇ ਚਲੋ ਵਾਪਸ ਫੇਰ ਜਦੋਂ ਪੈਕਅਪ ਕਰਨ ਜਾਣਾ ਫੇਰ ਉਦੋਂ ਹੀ ਖੁੱਲਾ ਡੁੱਲਾ ਕੰਮ ਸਾਡੇ
1: ਪਰ ਆਪਾਂ ਨੂੰ ਯਾਦ ਆ ਆਪਾਂ ਉਦੋਂ ਛੋਟੇ ਹੁੰਦੇ ਹਾਂ ਉਦੋਂ ਮਤਲਬ ਜਦੋਂ
0: ਕਈ ਮੇਲੇ ਯਾਦ
1: ਦਸਵੀਂ ਕਲਾਸ ਤੱਕ ਹੀ ਅਸੀਂ ਗਏ ਮੇਲਿਆਂ ਤੇ ਕਿਉਂਕਿ ਦਸਵੀਂ ਤੋਂ ਬਾਅਦ ਦੂਰ ਚਲ ਗਏ ਪੜ੍ਹਾਈਆਂ ਪੜ੍ਹੀਆਂ ਤੇ ਦਸਵੀਂ ਚ ਆਪਾਂ ਸਿਰਫ ਆਹੀ ਹੋਲੇ ਮਹੱਲੇ ਤੇ ਜਾਂਦੇ ਹੁੰਦੇ ਹਾਂ ਪਰ ਅੱਜ ਕੱਲ ਵੀ ਬੜੇ
0: ਇੱਥੇ ਆਪਣੇ ਭੈਣੀ ਸਾਹਿਬ ਸਾਡੇ ਲੱਗਦਾ ਹੁੰਦਾ ਸੀ ਹਨਾ ਉਹ ਆਪਣਾ ਕੂਕਿਆਂ ਦਾ ਉਹ ਬੜਾ ਵੱਡਾ ਮੇਲਾ ਹਨਾ ਤੇ ਉਹ ਮੇਰੇ ਖਿਆਲ ਦੇ ਨਾਲ ਹੁੰਦਾ ਹੁੰਦਾ ਸੀਗਾ ਉਹ ਕਦੋਂ ਉਹ ਰੱਖੜੀ ਦੇ ਦਿਨਾਂ ਚ ਹੀ ਹੁੰਦਾ ਸੀ ਸ਼ਾਇਦ
1: ਅੱਛਾ ਇਹਦੇ ਦਿਨਾਂ ਚ ਹੀ
0: ਹੁੰਦਾ
1: ਹਾਂ ਓਕੇ
0: ਤੇ ਫਿਰ ਇੱਕ ਆਪਣਾ ਜਗਰਾਵਾਂ ਦਾ ਰੋਸ਼ਨੀ
1: ਅੱਛਾ ਤੇ
0: ਫਿਰ
1: ਰੋਸ਼ਨੀ ਕੀ ਮਤਲਬ ਰੋਸ਼ਨੀ ਵਾਲਾ ਮੇਲਾ ਹੋਇਆ ਕੀ ਹੁੰਦਾ
0: ਉਹਦਾ ਨਾਮ ਹੈ ਜਗਰਾਵਾਂ ਦੀ ਰੋਸ਼ਨੀ ਜਗਰਾਵਾਂ ਮੇਲਾ
1: ਲੱਗਦਾ ਮਤਲਬ ਸਪੈਸ਼ਲ ਉਹਨਾਂ ਨੇ ਆਪਣੇ ਲਈ ਕੱਢਿਆ
0: ਮਤਲਬ ਪੁਰਾਣੇ ਟਾਈਮਾਂ ਦੇ ਉੱਤੇ ਹੁੰਦਾ ਸੀਗਾ ਉਹ
1: ਠੀਕ ਹੈ
0: ਵਧੀਆ ਹੁੰਦਾ ਸੀ ਉਹਦੇ ਬਾਰੇ ਆਪਾਂ ਗੱਲ ਵੀ ਕੀਤੀ ਇਨਸਾਈਟ ਰਿਪੋਰਟ
1: ਦੇ
0: ਉਹਦੇ ਚ ਆਪਣਾ ਇੱਕ ਦੇਸ਼ ਪੰਜਾਬ ਕੀ ਗੱਲ ਕੀਤੀ
1: ਅੱਛਾ ਅੱਛਾ ਅੱਛਾ
0: ਉਹ ਹੋ ਗਿਆ ਫਿਰ ਚੱਲ ਚੱਲੀਏ ਜਰਗ ਦੇ ਮੇਲੇ ਨੀ ਮੁੰਡਾ ਤੇਰਾ ਮੈਂ ਚੱਕ ਲੂੰ
1: ਉਹ ਹਾਂ
0: ਉਹ ਜਰਗ ਉਹ ਵੀ ਸਾਨੂੰ ਉਹ ਤਾਂ ਚਲੋ ਸਾਨੂੰ 5-7 ਕਿਲੋਮੀਟਰ ਹੀ ਹੈ
1: ਠੀਕ ਹੈ ਤੁਹਾਡੇ ਉਧਰ ਜ਼ਿਆਦਾ ਹੁੰਦੇ ਆ ਮੇਲੇ ਹਨਾ
0: ਸਾਡੇ ਹਾਂ
1: ਥੱਲੇ ਗੁਲੇ ਵਾਲੇ
0: ਬੜੇ ਨੇ ਆਲੇ ਤਾਲੇ ਪਟਿਆਲੇ ਬੜੇ ਮੇਲੇ ਲੱਗਦੇ ਨੇ ਉੱਥੇ ਹਨਾ ਤੇ ਲੁਧਿਆਣੇ ਕੋਈ ਮੇਲਾ ਲੁਧਿਆਣੇ ਵੀ ਲੱਗਦੇ ਹੋਣਗੇ
1: ਯਾਰ ਸਾਡੇ ਮੈਂ ਬਹੁਤ ਘੱਟ ਮੇਲੇ ਵੇਖੇ ਤੁਸੀਂ ਫਿਰ ਕਾਫੀ ਅਲੱਗ ਅਲੱਗ ਸਾਰੇ ਮੇਲੇ ਵੇਖੇ
0: ਤਰ੍ਹਾਂ ਤਰ੍ਹਾਂ ਦੇ ਮੇਲੇ ਦੇਖੇ ਨੇ ਫਿਰ ਉਹ ਸਾਡੇ ਹਾਂ ਛਪਾਰ ਦਾ ਮੇਲਾ
1: ਉਹ ਚ ਕੀ ਹੁੰਦਾ
0: ਛਪਾਰ ਦਾ ਮੇਲਾ ਨੀ ਸੁਣਿਆ
1: ਮੈਂ ਨੀ ਸੁਣਦਾ ਜਿਹੜੀ ਸੱਚੀ ਨੀ ਮੈਂ ਤਾਂ ਬਹੁਤ ਘੱਟ
0: ਤੁਸੀਂ ਆਏ ਕਦੋਂ ਸੀਗੇ ਮੰਗਲ ਗ੍ਰਹਿ
1: ਉਹ ਤੇ ਨਹੀਂ ਉਹ ਛਪਾਰ ਦੇ ਮੇਲੇ ਚ ਕੀ ਹੁੰਦਾ ਕੀ ਹੈ ਮਤਲਬ ਉਹ ਕੀ ਮਤਲਬ ਸਾਰੇ ਏਦਾਂ ਹੀ ਇਕੱਠੇ ਹੁੰਦੇ ਆ
0: ਮੇਲਿਆਂ ਦੇ ਵਿੱਚ ਹੁੰਦਾ ਕੀ ਹੈ ਮਤਲਬ ਆਲਮੋਸਟ ਸੇਮ ਹੀ ਹੁੰਦੀਆਂ ਨੇ ਚੀਜ਼ਾਂ ਬਸ ਉਹਨਾਂ ਦੀ ਇੱਕ ਕੋਈ ਇੱਕ ਰੈਲੇਵੈਂਸ ਡਿਫਰੈਂਟ ਹੁੰਦੀ ਹੈ
1: ਸਹੀ ਗੱਲ
0: ਹਨਾ ਵੀ ਕਿਸੇ ਮੇਲੇ ਦੇ ਉੱਤੇ ਉਹ ਬੇਸਿਕਲੀ ਗੁੱਗੇ ਦਾ ਮੇਲਾ ਹੁੰਦਾ ਮੇਰੇ ਖਿਆਲ ਦੇ
1: ਨਾਲ ਹੁਣ
0: ਨੀ ਪਤਾ ਹੈਗਾ ਪਰ ਅੱਗੇ ਬੜਾ ਆਉਂਦਾ
1: ਨਜ਼ਾਰੇ ਟਾਈਮ ਹੀ ਹੋ ਰਹੀ
0: ਬੜੇ ਹਾਂ
1: ਪਰ ਅੱਜ ਕੱਲ੍ਹ ਹੁਣ ਇੱਥੇ ਦੇਖੋ ਸਿਡਨੀ ਵਿੱਚ ਵੀ ਕਿੰਨੇ ਮੇਲੇ ਕਦੀ ਕੋਈ ਮੇਲਾ ਕਦੀ ਕੋਈ ਮੇਲਾ
0: ਇੱਥੇ
1: ਵਿਸਾਖੀ ਮੇਲਾ ਸਾਡਾ
0: ਆਪਣੇ ਖੇਡਾਂ ਦਾ ਮੇਲਾ ਆ ਰਿਹਾ ਸੱਚ
1: ਖੇਡਾਂ ਮੇਲਾ
0: ਐਥਲੈਟਿਕਸ ਵਾਲੀਬਾਲ ਸਮੈਸ਼ਿੰਗ ਪਾਵਰ ਲਿਫਟਿੰਗ ਖੋ ਖੋ ਇਹ ਸਾਰੀਆਂ ਹੈਗੀਆਂ ਨੇ ਤੇ ਨਾਲੇ $7,500 ਦੇ ਨਗਦੀ ਪੁਰਸਕਾਰ $7,500 ਦੇ ਨਗਦੀ ਪੁਰਸਕਾਰ ਜਿੱਤਣ ਦਾ ਤੁਹਾਨੂੰ ਮੌਕਾ ਮਿਲੇਗਾ ਚਲੋ ਅੱਛਾ ਆਪਣਾ ਅੱਜ ਦਾ ਸ਼ੋਅ ਅੱਗੇ ਤੁਰੀ ਬ੍ਰੇਕ ਵੀ ਲੈਣੀ ਹੈਗੀ ਹਾਫ ਦੀ ਟਾਈਮ ਹੋ ਚੱਲਿਆ ਈ ਭਾਜੀ
1: ਚੱਕ ਦੋ ਫਿਰ
0: ਖਬਰ ਅੱਜ ਦੇ ਦਿਨ ਆਪਾਂ ਕੋਈ ਹਲੇ ਸ਼ੇਅਰ ਹੀ ਨੀ
1: ਕੀਤੀ ਤੁਸੀਂ ਜਿਹੜੀ ਪਹਿਲੀ ਖਬਰ ਸੁਣਾਈ ਰੱਖੜੀ ਵਾਰੀ ਉਹ ਟੂ ਟੂ ਟੂ ਟੂ ਕੀਤਾ ਹੀ ਨੀ
0: ਰੱਖੜੀ ਵਾਲੀ ਖਬਰ ਥੋੜੀ ਸੀਗੀ ਉਹ ਤਾਂ ਵੈਸੇ
1: ਆ ਗਿਆ
0: ਚਲੋ ਇੱਕ ਗੱਲ ਦੱਸਤੀ ਉਹ ਤਾਂ ਸੁਣਾਤੀ ਸੀ ਸਵੇਰੇ
1: ਜਿਹੜੀ ਐਡ ਵਾਲੀ
0: ਖਬਰ ਤਾਂ ਤੁਹਾਨੂੰ ਸੁਣਾਨੇ ਹੁਣ
1: ਚੱਕ ਦੋ
0: ਸਿੰਗਾਪੁਰ ਦੀ ਸੁਣਾਨੇ
1: ਸਿੰਗਾਪੁਰ ਦੀ ਲੈ ਆਪਾਂ ਲਾਗੇ ਲਾਗੇ ਤੇ ਜਾਣਾ ਹੀ ਨੀ ਸਿੱਧਾ ਹੀ ਜਾਣਾ ਸਿੰਗਾਪੁਰ

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਅੱਜ ਤੁਸੀਂ ਧਿਆਨ ਦਿੱਤਾ ਆਪਾਂ 90s ਦੇ ਪੰਜਾਬੀ ਗਾਣੇ ਚਲਾ ਰਹੇ ਅੱਜ।
1: ਮੈਂ ਕਿਹਾ ਗੱਲਾਂ ਗੋਰੀ ਵਾਲੇ ਚਲਾ ਰਹੇ ਹੋ ਤੁਸੀਂ,
0: ਤੁਹਾਡੀ ਰੱਖੜੀ ਵਾਲੀ ਤੁਸੀਂ ਗੱਲ ਵਿੱਚ ਲਿਆ, ਨਹੀਂ ਤੇ ਮੈਨੂੰ
1: ਲਈ ਤੇ ਦੂਜੇ ਹੋਣੇ
0: ਅੱਜ ਸਾਰੇ ਹੀ ਪੁਰਾਣੇ ਹੀ ਚੱਲਣੇ ਸੀ।
1: ਅੱਛਾ ਤਾਂ ਆਏ ਤੇ ਹਰਭਜਨ ਮਾਨ ਸਾਹਿਬ ਵੀ ਤੇ ਆਏ ਨਾ ਇੱਥੇ, ਮਤਲਬ ਟੂਰ ਕਰਕੇ ਗਏ,
0: ਚਲੇ ਵੀ ਗਏ ਮੈਨੂੰ ਲੱਗਦਾ।
1: ਮਤਲਬ ਕਾਫੀ ਕਹਿੰਦੇ ਵਧੀਆ ਵੀ ਗਿਆ ਸੀ, ਕਹਿੰਦੇ ਚਲੋ ਭਲੇ ਆ ਵੀ ਚਲੋ ਆਉਂਦੇ ਰਹਿਣ ਸਿੰਗਰ ਤੇ ਸਾਡੀ ਆ ਜਿਹੜੇ
0: ਆਉਂਦੇ ਰਹਿਣ ਤੇ ਜਾਂਦੇ ਰਹਿਣ, ਸਾਨੂੰ ਨਾ ਤੰਗ ਕਰ ਆਪਣਾ ਆ ਜਾਣ ਤੇ ਕੰਮ ਕਰਕੇ ਚਲੇ ਜਾਣ।
1: ਸਹੀ ਗੱਲ ਆ, ਚਲੇ ਨਹੀਂ ਤੇ ਆਪਾਂ ਵੀ ਕਿਹੜਾ ਘੱਟ ਕਰਦੇ, ਆਪਾਂ ਵੀ ਤੇ ਲੋਕਾਂ ਲਈ ਵਧੀਆ ਵਧੀਆ ਖਬਰਾਂ ਲੈ ਕੇ ਆਉਂਦੇ ਹਾਂ
0: ਨਾ। ਪਰ ਨਹੀਂ ਤੁਹਾਡਾ ਤੁਹਾਡਾ ਕਿਹੜਾ ਬਿਜ਼ਨਸ ਇੰਪੈਕਟ ਹੁੰਦਾ,
1: ਹਾਂ ਲੈ ਹੋਰ ਕੀ ਆ। ਪਰ ਭਾਈ ਹੁਣ ਆਪਾਂ ਜੇ ਅੱਗੇ ਤੋਰੀਏ ਤੇ ਖਬਰਾਂ ਖੁਬਰਾਂ ਸ਼ੁਰੂ ਕਰਦੇ ਹਾਂ ਆਪਾਂ, ਤੇ ਉਹ ਮੈਂ ਤੁਹਾਨੂੰ ਇੱਕ ਖਬਰ ਦੱਸਦਾ ਚਲੋ, ਰੋਬੋਟ ਵਾਲੀ ਜਿਹੜੀ ਅੱਜ ਕੱਲ ਚੱਲਣ ਦੀ, ਰੋਬੋਟ
0: ਖਬਰਾਂ
1: ਸਿਕਿਉਰਿਟੀ ਵਾਲੀ ਉੱਥੇ ਜੋਬ ਆ ਗਏ ਆ ਅੱਜ ਕੱਲ ਤੇ ਉਹ ਰੋਬੋਟ ਦੀਆਂ ਗੇਮ ਮਤਲਬ ਇਹੋ ਜਿਹੇ ਇਵੈਂਟ ਹੋ ਲਾਪੇ ਆ, ਵਰਲਡ ਹਿਊਮਨੋਇਡ ਰੋਬੋਟ ਗੇਮਸ ਇਹ ਚਾਈਨਾ ਚ ਹੋਇਆ ਵਾ। ਉਹਦੇ ਵਿੱਚ ਕੀ ਹੋਇਆ ਭਾਈ, ਦੇਖੋ ਰੋਬੋਟ ਤੇ ਰੋਬੋਟ ਹੀ
0: ਇਹਨਾਂ ਦਾ ਮਤਲਬ ਸਮਝਾਓ ਕੀ ਹੁੰਦਾ
1: ਯਾਰ, ਚਲੋ ਰੋਬੋਟ ਦੀ ਗੇਮ ਹੋ ਰਹੀ ਹੈ ਸਮਝੋ, ਠੀਕ ਹੈ। ਤੇ ਰੋਬੋਟ ਵੀ ਅੱਗੋਂ ਚਲਾਕ ਹੈ, ਠੀਕ ਹੈ, ਉਹ ਨਾ ਏਦਾਂ ਬਲੈਕ ਫਲਿੱਕਾਂ ਮਾਰਦੇ ਸੀ, ਠੀਕ ਹੈ ਠੀਕ ਹੈ। ਤੇ ਇੱਕ ਕੀ ਹੈ, ਰੋਬੋਟ ਉਦੋਂ ਡਿੱਗ ਪਿਆ, ਤੇ ਦੇਖੋ ਦੂਜਾ ਰੋਬੋਟ ਜਾਣ ਬੁੱਝ ਕੇ ਡਿੱਗ ਪਿਆ, ਜਾਣ ਬੁੱਝ ਕੇ ਪੈਰ ਫਿਸਲ ਗਿਆ ਜਾਂ ਕਿੱਦਾਂ ਹੈ ਨਾ, ਤੇ ਐਕਸੀਡੈਂਟਲੀ ਡਿੱਗ ਪਿਆ। ਤੇ ਦੂਜਾ ਜਿਹੜਾ ਰੋਬੋਟ ਖੜਾ ਸੀ ਨਾ, ਉਹ ਇੱਕਦਮ ਉਹਨੇ ਆਪਣੇ ਆਪ ਨੂੰ ਚੇਂਜ ਕਰ ਲਿਆ, ਉਹਨੂੰ ਦੇਖ ਕੇ ਹੱਸਣਾ ਪਿਆ ਵੀ ਵੈਰੀ ਗੁੱਡ ਵੈਰੀ ਗੁੱਡ ਵੀ ਇਹਨੇ ਬਹੁਤ ਵਧੀਆ ਕੀਤਾ, ਉਹਦੀ ਜਿਹੜੀ ਗਲਤੀ ਸੀ ਨਾ ਛੁਪਾ ਲਈ ਉਹਨੇ। ਤੇ ਉਸੇ ਮਤਲਬ ਜਿਹੜੀ ਈਵੈਂਟ ਤੇ ਨਾ, ਤੇ ਇੱਕ ਰੋਬੋਟ ਹੋਰ ਹੀ ਜਿਹੜਾ ਵਿਚਾਰਾ ਉਹ ਤੇ ਆਪਣਾ ਵੇਟ ਲਿਫਟ ਹੀ ਕਰਦਾ ਪਿਆ ਸੀ ਭਾਜੀ, ਵੇਟ ਲਿਫਟਿੰਗ ਐ ਕਰ ਰਿਹਾ, ਠੀਕ ਹੈ। ਤੁਸੀਂ ਇਮੇਜਿਨ ਕਰੋ ਵੀ ਵੇਟ ਲਿਫਟਿੰਗ ਕਰ ਰਿਹਾ ਤੇ ਜੱਜ ਲਾਗੇ ਬੈਠੇ ਆ, ਉਹਨੇ ਸਾਰਾ ਉਹਨਾਂ ਨੇ ਛੁੱਟਤਾ ਵੇਟ ਲਿਫਟ।
0: ਜੱਜ ਰੋਬੋਟ ਸੀ ਕਿ ਜੱਜ ਬੰਦੇ
1: ਸੀ? ਨਹੀਂ ਜੱਜ ਤੇ ਬੰਦੇ ਸੀ ਯਾਰ, ਬੰਦੇ
0: ਨੇ ਗੱਲ ਕਰੀ
1: ਨਾ। ਜੇ ਰੋਬੋਟ ਜੱਜ ਵੀ ਰੋਬੋਟ ਹੋ ਜਾਣਾ ਫਿਰ ਤੇ ਸਮਝੋ ਆਡੀਅੰਸ ਵੀ ਰੋਬੋਟ ਹੀ ਆਇਆ ਕਰੇਗੀ ਭਾਜੀ,
0: ਦੇਖਣ ਵੀ ਰੋਬੋਟ।
1: ਮੈਨੂੰ ਲੱਗਦਾ ਉਹ ਫਿਲਮ ਸੱਚੀ ਹੋ ਜਾਣੀ ਆ, ਉਹ ਜਿਹੜੀ ਰਜਨੀਕਾਂਤ ਦੀ ਆਈ ਸੀ, ਉਹ ਜਿਹੜੀ ਜਿਹ ਚ ਐਸ਼ਵਰਿਆ ਰਾਏ ਸੀ,
0: ਜਿਹੜੀ ਤੁਸੀਂ ਹਿਊਮਨਾਈਡ ਰੋਬੋਟ ਗੇਮਸ ਦਾ ਤਾਂ ਨੀ ਮੈਨੂੰ ਪਤਾ ਵੀ ਏਦਾਂ ਕੋਈ ਗੇਮਸ ਹੋਈਆਂ ਹੋਣ, ਬਟ ਹਾਂ ਵਾਕਈ ਉਹਨਾਂ ਨੇ ਮਤਲਬ ਜਿਹੜੀਆਂ ਮੈਂ ਰੀਲਾਂ ਦੇਖੀਆਂ ਨੇ ਉਹ ਓਲੰਪਿਕ ਨੂੰ ਮਾਤ ਪਾ ਰਹੇ ਨੇ। ਰੋਬੋਟਸ ਕੰਪੀਟੀਸ਼ਨ ਕਰ ਰਹੇ ਨੇ ਆਪਸ ਦੇ ਵਿੱਚ, ਤੇ ਉਹ ਮੈਨੂੰ ਉਹ ਤਾਂ ਨੀ ਪਤਾ ਜਿਹੜੀ ਤੁਸੀਂ ਖਬਰ ਕਹਿ ਰਹੇ ਹੋ, ਬਟ ਹਾਂ ਉੱਥੇ ਰੋਬੋਟਸ ਆਪਸ ਦੇ ਵਿੱਚ ਭਿੜ ਜ਼ਰੂਰ ਰਹੇ ਹੈਗੇ ਨੇ ਤੇ ਹਾਸੇ ਮਜ਼ਾਕ ਬੜੇ ਹੋ ਰਹੇ ਹੈਗੇ ਨੇ।
1: ਉਹੀ ਉਹੀ
0: ਹਿਊਮਨਾਈਡ ਰੋਬੋਟ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਵੈਸੇ ਤੁਸੀਂ ਆਈਟੀ ਦੇ ਬੰਦੇ ਹੋ, ਤੁਹਾਨੂੰ ਪਤਾ ਨਾ ਹਿਊਮਨਾਈਡ ਰੋਬੋਟ ਦਾ ਮਤਲਬ ਹੁੰਦਾ ਹੁੰਦਾ ਜਿਹੜੇ ਹਿਊਮਨਸ ਵਰਗੇ ਦਿਖਣ।
1: ਰੋਬੋਟ
0: ਹੁਣ ਉਹ ਆ ਜਾਣਾ, ਆਹ ਤਾਂ ਚਲੋ ਬਦਮਾਗ ਰੋਬੋਟ ਸੀ ਨਾ ਵੀ ਜਿਹੜਾ ਇੱਕ ਡਿੱਗ ਪਿਆ ਦੂ ਆਸ ਪਿਆ, ਕਹਿੰਦੇ ਦਿਮਾਗ ਵਾਲੇ ਰੋਬੋਟਸ ਵੀ ਆ ਰਹੇ ਨੇ।
1: ਇਹ ਕੋਈ ਛੋਟੀ ਗੱਲ ਨਹੀਂ, ਆ ਜਾਣ ਗਏ ਛੇਤੀ।
0: ਚੈਟ ਜੀਪੀਟੀ ਦੀ ਤਰਫ ਤੋਂ ਇੱਕ ਮਾਡਲ ਤਿਆਰ ਕੀਤਾ ਜਾ ਰਿਹਾ, ਚੈਟ ਜੀਪੀਟੀ ਜਿਹੜੇ ਓਪਨ ਚੈਟ ਪਲੈਟਫਾਰਮ ਹੈਗਾ, ਉਹਨਾਂ ਨੇ ਕਿਹਾ ਐਮਬੋਡਿਡ AI ਮਾਡਲ ਰੋਬੋਟ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ। ਐਮਬੋਡਿਡ ਦਾ ਮਤਲਬ ਇਹ ਹੈ ਕਿ ਉਹਦੇ 'ਚ ਇਮੋਸ਼ਨਸ ਤਾਂ ਨਹੀਂ, ਪਰ ਹਾਂ ਉਹਦੇ 'ਚ ਉਸੇ ਕਿਸਮ ਦੇ ਨਾਲ ਵੀ ਮੈਂਟਲ
1: ਸੋਚਣਾ,
0: ਜਿਵੇਂ ਮੰਨ ਲਓ ਕੋਈ ਬੰਦਾ ਡਿੱਗਣ ਲੱਗਿਆ ਤਾਂ ਉਹਨੇ ਤੁਰੰਤ ਉਹਨੂੰ
1: ਚੱਕ ਲੈਣਾ
0: ਚੱਕਣਾ ਹਨਾ, ਤਾਂ ਉਹਨੇ ਉਹ ਥ੍ਰੈਟ ਆਈਡੈਂਟੀਫਾਈ ਕਰਨੇ ਤੇ ਫਿਰ ਉਸ ਵਕਤ ਆਪਣੇ ਮਤਲਬ ਜੋ ਵੀ ਉਹਦਾ ਨਕਲੀ ਅਸਲੀ ਬ੍ਰੇਨ ਹੈਗਾ ਉਹਨੂੰ ਯੂਜ਼ ਕਰਨਾ, ਉਹਦਾ ਯੂਟੀਲਾਈਜ਼ ਕਰਨਾ। ਹੁਣ ਉਹ ਕਿੰਨਾ ਕੁ ਫਾਇਦੇਮੰਦ ਜਾਂ ਨੁਕਸਾਨਮੰਦ ਹੋ ਸਕਦਾ ਉਹ ਤਾਂ ਚਲੋ ਟੈਸਟਿੰਗ ਤੋਂ ਬਾਅਦ ਹੀ, ਟੈਸਟਿੰਗ ਵੀ ਨਹੀਂ ਬਲਕਿ ਰੀਅਲ ਵਰਲਡ ਚ ਆਉਣ ਤੋਂ ਬਾਅਦ ਪਤਾ ਚੱਲੇਗਾ, ਪਰ ਹਾਂ ਇਹ ਚੀਜ਼ ਹੈਗੀ ਹੈ।
1: ਅੱਛਾ ਰੋਬਰਟ ਤੋਂ ਇੱਕ ਹੋਰ ਗੱਲ ਯਾਦ ਆਈ, ਮੇਰੇ ਖਿਆਲ ਹਫ਼ਤਾ ਹੋ ਗਿਆ ਜਾਂ ਮਹੀਨਾ ਵੀ ਹੋ ਗਿਆ ਸ਼ਾਇਦ, ਇਹ ਕਿਤੇ ਐਪ 4 ਤੇ ਨਾ ਜਿੱਦਾਂ ਅੱਜ ਕੱਲ੍ਹ ਗੱਡੀਆਂ ਆ ਗਈਆਂ ਆਟੋ ਵਾਲੀ ਵਾਲਾ, ਉਹ ਕਿਸੇ ਨੇ ਵੀਡੀਓ ਬਣਾਈ, ਉਹ ਅੰਦਰ ਬੰਦਾ ਸੁੱਤਾ ਤੇ ਗੱਡੀ ਚੱਲਣ ਡਈ, ਉਹ ਮਤਲਬ ਉਹ ਤੀ
0: ਵਿੱਚ ਚੱਲ ਪਏ ਨੇ
1: ਉਹ, ਹਾਂ ਹੁਣ ਇਹ ਨੀ ਪਤਾ ਵੀ ਉਹ ਕਿਹੜੀ ਗੱਡੀ ਸੀ, ਮੈਂ ਇਹੋ ਹੀ ਮੈਨੂੰ ਹੁਣ ਯਾਦ ਆਇਆ ਕਿਸੇ ਨੇ ਬਾਹਰੋਂ ਬੰਦਿਆਂ ਨੇ ਵੀਡੀਓ ਬਣਾਈ ਆ ਵੀ ਦੇਖੋ ਅੰਦਰ
0: ਸੈਲਫ ਕੰਟਰੋਲਡ ਗੱਡੀਆਂ ਹੈਗੀਆਂ ਨੇ,
1: ਪਰ ਉਹ ਵੀ ਕਿੰਨੀਆਂ ਰਿਸਕ ਹੈਗੀਆਂ ਨਾ ਵੀ ਏਦਾਂ ਅੰਦਰ ਕੋਈ ਸੌ ਗਿਆ ਤੇ ਇਕਦਮ ਏਡੀਆਂ ਵੀ ਸੈਲਫ ਕੰਟਰੋਲ ਦੀ ਨਾ ਹੁਣ ਗਈਆਂ ਵੀ ਤੁਸੀਂ ਹਲੇ ਮਤਲਬ
0: ਹੈਗੀ ਸੌ ਹੀ ਜਾਓ ਗੱਡੀ, ਉਹ ਚੱਲਦੀਆਂ ਨੇ ਉੱਥੇ ਜਿੱਥੇ ਲੇਨ ਸਿਸਟਮ ਹੈਗਾ, ਕਿਉਂਕਿ ਉਹਨਾਂ ਨੇ ਲੇਨਸ ਨੂੰ ਫਾਲੋ ਕਰਨਾ, ਬਸ ਇੱਕ ਲੇਨ ਦੇ ਵਿੱਚ ਚੱਲੀ ਜਾਣਾ ਹੈਗਾ।
1: M4 ਜਿਹੜਾ ਇਹ ਸਿਸਟਮ ਹੈ, M4 ਜਿਹੜਾ
0: M4 ਦੇ ਉੱਤੇ ਲੇਨ ਸਿਸਟਮ ਹੈਗਾ,
1: ਪਰ ਉਹ ਵਿੱਚ ਵਿੱਚ ਦਾ ਜੇ ਵਿੱਚ ਲਾਲ ਲਾਈਟ ਹੋਵੇ ਜਾਂ ਕਿੱਦਾਂ ਹੋਵੇ,
0: ਨਹੀਂ ਅੱਧਾ ਤਾਂ ਹੈ ਨਹੀਂ, M4 ਸਾਰਾ ਹੀ ਬੜਾ ਵਧੀਆ ਲੇਨ ਸਿਸਟਮ ਬਣਿਆ।
1: ਅੱਛਾ ਉੱਥੇ ਉੱਥੇ ਚਲਾ ਸਕਦੇ ਆ,
0: ਚੱਲ ਜਿਹੜੇ ਨਵੇਂ ਮੋਟਰਵੇ ਬਣ, ਹੁਣ ਉਹ ਦੇਖਿਆ ਤੁਸੀਂ ਉਹ
1: M12
0: M12 ਉਹ
1: ਮੇਰੇ ਖਿਆਲ ਨਾਲ ਨਵਾਂ ਜਿਹੜਾ
0: ਏਅਰਪੋਰਟ ਵੱਲ ਬਣਿਆ,
1: M12 ਵੀ
0: ਕਿੱਦਾਂ ਘੈਂਟ ਬਣਾਇਆ ਭਾਈ,
1: ਤੁਸੀਂ ਗਏ ਉੱਥੇ ਡਰਾਈਵ ਕੀਤੀ,
0: ਮੈਂ ਹੁਣ ਮੇਰੇ ਖਿਆਲ ਨਾਲ ਇਸੇ ਵੀਕਐਂਡ ਤੇ ਉਧਰੋਂ ਹੀ ਆਏ ਅਸੀਂ।
1: ਅੱਛਾ
0: ਹਾਂ, ਉਹ ਤਾਂ ਬੜਾ ਮਤਲਬ ਸ਼ਾਨਦਾਰ,
1: ਉਹ ਕਾਫੀ ਖੁੱਲਾ ਵੀ,
0: ਸਾਰਾ ਹੀ ਏਰੀਆ ਬਹੁਤ ਵਧੀਆ ਬਣਾਤਾ ਉਹਨਾਂ ਨੇ
1: ਉਹ ਮੇਰੇ ਖਿਆਲ ਨਾਲ
0: ਏਅਰਪੋਰਟ ਵੱਲ ਦਾ, ਤੇ ਇਧਰੋਂ ਤੁਸੀਂ ਮਤਲਬ ਸਾਡੇ ਘਰਾਂ ਵੱਲ ਦੀ ਜਾਓ ਜੇ ਤੁਸੀਂ,
1: ਠੀਕ ਹੈ
0: ਇੱਕ ਵਾਰ ਪੈਨਰਿਥ ਪਹੁੰਚ ਗਏ, ਪੈਨਰਿਥ ਤੋਂ ਬਾਅਦ ਫਿਰ ਏਅਰਪੋਰਟ ਵੱਲ ਨੂੰ ਜਾਈ ਜਾਓ ਕੈਂਬਲਟਨ ਵੱਲ ਨੂੰ, ਤੇ ਸਾਰੇ ਹੀ ਬੜੇ ਵਧੀਆ ਹਾਈਵੇਜ਼ ਉਧਰ ਨੂੰ ਘੜਦੇ ਨੇ,
1: ਜਾਣਾ ਹੀ ਪੈਣਾ ਕਿਤੇ, ਬਾਅਦ ਚ ਟੋਲ ਉਹਨਾਂ ਨੇ ਲਾਤੇ ਫਿਰ ਬਾਅਦ ਚ ਸੋਚਾਂਗੇ,
0: ਹਲੇ ਨਹੀਂ ਟੋਲ ਹੈਗਾ, ਹਲੇ ਟੋਲ ਨਹੀਂ ਹੈਗਾ ਉਹਦੇ ਤੇ, ਹਾਂ
1: ਟੋਲ ਲੱਗ ਜਾਣਾ ਇਹਦੇ ਤੇ ਛੇਤੀ,
0: ਟੋਲ ਲੱਗ ਜਾਣਾ। ਇਨਫੈਕਟ ਉਹ ਜਿਹੜਾ ਆਪਣਾ ਨਾਰਦਰਨ ਰੋਡ ਵੀ ਹੈਗੀ ਹੈ,
1: ਉਹ ਨਾਰਦਰਨ ਰੋਡ, ਹਾਂ
0: ਉਹ ਵੀ ਬੜੀ, ਉਹ ਮੋਟਰਵੇ ਤੋਂ ਘੱਟ
1: ਉਹ ਤਾਂ ਬੜੀ ਵਧੀਆ, ਹਾਂ ਉਹ ਤਾਂ ਯਾਰ ਮੈਂ ਸਹੀ ਗੱਲ, ਇੱਕ ਦਿਨ ਤੁਸੀਂ ਮੈਨੂੰ ਦੱਸਿਆ ਸੀ ਨਾਰਦਰਨ ਰੋਡ ਤੋਂ ਸਿੱਧਾ ਹੀ ਸਿੱਧਾ ਜਾਣਾ, ਮੈਂ ਹਾਂ ਭਾਜੀ ਨੂੰ ਸਾਰੀ ਰੋਡ ਦਾ ਪਤਾ,
0: ਉਹ ਸਿੱਧੀ ਹੋ ਜਾਂਦੀ ਹੈ,
1: ਬਹੁਤ ਵਧੀਆ ਰੋਡ ਆ ਉਹ, ਬਹੁਤ ਵਧੀਆ, ਸਹੀ ਗੱਲ,
0: ਹਲਕਾ ਜਿਹਾ ਟਵਿਸਟ ਲੈ ਲਓ ਫਿਰ ਕੈਨਬਰਾ ਨੂੰ ਮੁੜ ਜਾਂਦੀ ਹੈ, ਨਹੀਂ ਤੇ ਉਹ ਸਿੱਧੀ ਹੋ ਜਾਈ ਜਾਂਦੀ ਹੈ ਅੰਦਰਲੇ ਸਬਰਬਸ ਕੈਂਬਲ ਟਾਊਨ ਵਗੈਰਾ।
1: ਯਾਰ ਨਵਾਂ ਹੁਣ M4 ਜਿਹੜਾ, ਉਹ M12 ਜਿਹੜਾ ਬਣਿਆ, ਇਹ ਵੀ ਮੈਂ ਬੜਾ ਹਲਗਾ ਛੇਤੀ ਇਹਦੇ ਜਾ ਕੇ ਨਾ ਵੈਸੇ ਡਰਾਈਵ ਕਰਕੇ ਲੈ ਕੇ। ਅੱਛਾ ਉਹ ਜਿਹੜਾ ਪੈਦਲੀ ਦਾ ਤੁਸੀਂ ਏਅਰਪੋਰਟ ਕਹਿ ਰਹੇ ਹੋ, ਹਲੇ ਉਹ ਮਤਲਬ
0: ਚੱਲ ਪਿਆ, ਚੱਲ ਪਿਆ,
1: ਚੱਲ ਪਿਆ
0: ਏਅਰਪੋਰਟ, ਮਤਲਬ ਉਹ ਕਮਰਸ਼ੀਅਲ ਫਲਾਈਟਾਂ ਨਹੀਂ ਚੱਲਦੀਆਂ।
1: ਅੱਛਾ,
0: ਬਟ ਉਹ ਜਿਹੜੇ ਕਾਰਗੋ ਜਹਾਜ਼ ਨੇ ਉਹ ਆਈ ਜਾਈ ਜਾ ਰਹੇ,
1: ਜਾਨਕਿ ਜੇ ਮੈਂ ਆਪਣਾ ਜਹਾਜ਼ ਉੱਥੇ ਲੈ ਕੇ ਜਾਵਾਂ ਤੇ ਮੈਨੂੰ ਉਹ ਇਜਾਜ਼ਤ ਦੇ,
0: ਪ੍ਰਾਈਵੇਟ ਹੈਲੀਕਾਪਟਰ ਵੀ ਜਾ ਰਹੇ ਨੇ,
1: ਹੈਲੀਕਾਪਟਰ ਪਹਿਲਾਂ ਉਹ ਫਿਰ ਫੋਨ ਕਰਦਾ ਵੀ ਜਹਾਜ਼ ਦਾ ਹਲੇ ਭੇਜੋ,
0: ਪਹਿਲਾਂ ਹੈਲੀਕਾਪਟਰ ਭੇਜੋ, ਪ੍ਰਾਈਵੇਟ ਜੈਟ ਵੀ ਜਾ ਰਹੇ ਨੇ, ਪ੍ਰਾਈਵੇਟ ਹੈਲੀਕਾਪਟਰ ਵੀ ਜਾ ਰਹੇ ਨੇ, ਤੇ ਜਿਹੜੇ ਕਾਰਗੋ ਜਹਾਜ਼ ਨੇ ਉਹ ਵੀ ਜਾ ਰਹੇ ਨੇ, ਜਿਹੜੇ ਸਮਾਨ ਢੋਆ ਢੁਆਈ ਕਰਦੇ ਨੇ ਉਹ ਵੀ ਜਾ ਰਹੇ ਨੇ, ਤੇ ਕਮਰਸ਼ੀਅਲ ਜਹਾਜ਼ ਅਕਤੂਬਰ ਤੋਂ ਸ਼ੁਰੂ ਹੋ ਜਾਣੇ ਨੇ।
1: ਅੱਛਾ, ਮਤਲਬ ਜਿੱਦਾਂ ਆਪਾਂ ਟਰੈਵਲ ਕਰਦਾ,
0: ਹਾਂ ਤੁਸੀਂ ਇੱਥੋਂ ਸਿੰਗਾਪੁਰ ਜਾਓ, ਸਿੰਗਾਪੁਰ ਤੋਂ ਗਾਂ ਇੰਡੀਆ ਜਾਓ,
1: ਅੰਮ੍ਰਿਤਸਰ ਦਾ ਹੈਗਾ ਉਹ ਤਾਂ ਸਿੱਧਾ,
0: ਅੰਮ੍ਰਿਤਸਰ ਵਾਲਿਆਂ ਨੇ ਹਲੇ, ਅੰਮ੍ਰਿਤਸਰ ਜਿਹੜੀ ਅੰਮ੍ਰਿਤਸਰ ਏਅਰਲਾਈਨ ਹੈ ਉਹਨਾਂ ਨੇ ਹਲੇ ਸ਼ੁਰੂ ਨਹੀਂ ਕੀਤੀ,
1: ਉਹਨਾਂ ਨੇ ਸ਼ੁਰੂ ਨਹੀਂ ਕੀਤੀ, ਉਹਨਾਂ ਨੂੰ ਵਾਜੀ ਮੈਂ ਕਹਿਲਾ
0: ਅੰਮ੍ਰਿਤਸਰ ਏਅਰਲਾਈਨ ਸ਼ੁਰੂ ਕਰੋ ਤੁਸੀਂ,
1: ਆਪਾਂ ਦੋਵੇਂ ਆਪ ਹੀ ਕਰ ਲਈ,
0: ਉਹਦੇ ਚ ਨਾ ਫਿਰ ਤੁਹਾਡੀ ਮਰਜ਼ੀ ਹੋਊਗੀ ਵੀ ਅਸੀਂ ਅੰਮ੍ਰਿਤਸਰ ਲੈ ਕੇ ਜਾਣਾ ਕਿ ਨਹੀਂ, ਹੋ ਸਕਦਾ ਸਾਡਾ ਮੂਡ ਰਾਹ ਚ,
1: ਆਪਾਂ ਚੇਂਜ ਕਰ ਲਾਂਗੇ, ਹੋਰ ਕੀ ਆ,
0: ਉਹ ਚ ਇਹ ਹੈ ਕਿ ਜਿਵੇਂ ਉਹ ਪੇ ਐਜ਼ ਯੂ ਗੋ ਹੁੰਦੀ ਹੈ ਨਾ,
1: ਬਾ ਜਿੱਥੇ
0: ਮੂਡ ਐਜ਼ ਯੂ ਗੋ ਹੈ, ਵੀ ਜਿੱਦਣ ਪਾਇਲਟ ਦਾ ਮੂਡ ਕਰ ਗਿਆ
1: ਜਿੱਦਣ
0: ਵੀ ਅੱਜ ਅੰਮ੍ਰਿਤਸਰ ਚੱਲ ਛੱਡ ਯਾਰ, ਅੱਜ ਇਧਰ ਨੂੰ ਐਮਸਟਰਡਮ ਨੂੰ ਪਾ ਲਓ,
1: ਅੱਜ ਯੁਗਾਂਡਾ ਪਾ ਲੈ,
0: ਉਹ ਚ ਫਿਰ ਉਹ ਲੋਕੀ ਟਰੈਵਲ ਕਰਨਗੇ ਜਿਨ੍ਹਾਂ ਨੂੰ ਇਹੀ ਨੀ ਪਤਾ ਵੀ ਜਿਵੇਂ ਰੇਡੀਓ ਤੇ ਕਿਹੜਾ ਗਾਣਾ ਅਸੀਂ ਵਜਾ ਦੇਣਾ, ਉਹਨਾਂ ਨੂੰ ਇਹੀ ਨੀ ਪਤਾ ਵੀ ਪਾਇਲਟ ਜਹਾਜ਼ ਕਿੱਧਰ ਨੂੰ ਮੋੜ ਲੈਣਾ,
1: ਉਹਨਾਂ ਨੂੰ ਕਹੋ ਕਿ ਤੁਸੀਂ ਨਾ ਛੁੱਟੀਆਂ ਕੱਟੜੀਆਂ ਵਿੱਚ ਜਿੱਥੇ ਮਰਜ਼ੀ ਜਾ ਸਕਦੇ
0: ਆ, ਬਸ ਬਸ ਬਸ,
1: ਉਹਨਾਂ ਨੂੰ ਫਿਰ
0: ਫੈਸਿਲਿਟੀ ਦੇ ਦਿਓ ਤੇ ਉਹ ਆਪ ਹੀ ਲੈ ਕੇ ਜਾਊਗਾ,
1: ਤਾਂ
0: ਉਹ ਚਾਹੇ ਤੁਹਾਨੂੰ ਹੋਨੋਲੂਲੂ ਲੈ ਕੇ ਜਾਵੇ, ਉਹ ਚਾਹੇ ਤੁਹਾਨੂੰ ਯੁਗਾਂਡਾ ਲੈ ਕੇ ਜਾਵੇ, ਚਾਹੇ ਕੀਨੀਆ ਲੈ ਜਾਵੇ।

0: ਆਪਾਂ ਰਿਹਾਇਸ਼ ਨੀ ਦੇ ਸਕਦੇ, ਫਿਰ ਤਾਂ ਆਪਾਂ ਨੂੰ ਹੋਟਲ ਵੀ ਬਣਾਉਣੇ ਪੈਣਗੇ। ਜਿਹੜੇ ਢਾਬੇ ਤੇ ਰੋਕਣੀ ਹੈ ਜਿਹੜੇ ਢਾਬੇ ਤੇ ਰੋਕਤੀ ਉੱਥੇ ਤੁਹਾਨੂੰ ਖਾਣਾ ਹੈ। ਆ ਮੈਂ ਆਉਂਦੇ ਹੋਏ ਐਤਕੀ ਨਾ ਉਹ ਇੰਡੋ ਕੈਨੇਡੀਅਨ ਵਾਲੀ ਚ ਆ ਗਿਆ ਜੀ।
1: ਅੱਛਾ ਜੀ।
0: ਤੇ ਉਹ ਲਿਟ ਕੇ ਆਉਣ ਵਾਲੀ ਸੀਗੀ ਬਸ। ਪ੍ਰੋਬਲਮ ਨੀ ਸੀ ਲਿਟਣ ਦੇ ਵਿੱਚ, ਪਰ ਉਹ ਫਿਰ ਜੇ ਤੁਸੀਂ ਬੱਸ ਚ ਜਾ ਰਹੇ ਹੋ ਤਾਂ ਬੱਸ ਦੇ ਵਿੱਚ ਇੱਕ ਮਾਹੌਲ ਜਿਹਾ ਹੁੰਦਾ ਹੁੰਦਾ ਹੈ ਨਾ, ਪਰ ਉਹਦੇ ਚ ਤਾਂ ਇਹ ਹੈ ਵੀ ਸਭ ਨੇ ਆਪਣੇ ਆਪਣੇ ਕੈਬਿਨਸ ਨੂੰ ਪਰਦੇ ਲਗਾਏ ਹੋਏ ਨੇ।
1: ਹੁਣ
0: ਮੈਂ ਆਪਣੇ ਚ ਲਿਟਿਆ ਹੋਇਆ ਤੇ ਮੈਂ ਆਪਣਾ ਪਰਦਾ ਤਾਨ ਲਿਆ ਤੇ ਬਸ ਮੈਨੂੰ ਨਾ ਕੋਈ ਦਿਖ ਰਿਹਾ, ਜੇ ਮੈਂ ਖੋਲ ਵੀ ਲਿਆ ਪਰਦਾ ਤਾਂ ਵੀ ਮੈਨੂੰ ਕੋਈ ਨੀ ਦਿਖ ਰਿਹਾ,
1: ਪਰਦੇ ਲੱਗੇ
0: ਸਭ ਨੇ ਲਗਾਏ ਹੋਏ ਨੇ ਹਨਾ, ਇਕੱਲੇ ਇਕੱਲੇ ਹੀ ਜਾ ਰਹੇ ਹੋ। ਅੱਛਾ ਉਹ ਚ ਟੀਵੀ ਵੀ ਨੀ ਹੈ?
1: ਹਾਂ
0: ਟੀਵੀ ਵੀ ਨੀ ਉਹ ਦੇ ਰਹੇ ਹੈਗੇ, ਵਾਈ ਫਾਈ ਦੇ ਰਹੇ ਨੇ, ਟੀਵੀ ਨੀ ਦੇ ਰਹੇ ਹੈਗੇ।
1: ਅੱਛਾ ਠੀਕ ਹੈ ਠੀਕ ਹੈ।
0: ਤੇ ਫਿਰ ਉਹਨਾਂ ਨੇ ਰੋਕਦੇ ਵੀ ਇਹੋ ਜਿਹੇ ਢਾਬਿਆਂ ਦੇ ਨੇ ਭਾਜੀ ਜਿਹੜੇ ਮਤਲਬ ਸ਼ਹਿਰਾਂ ਦੇ ਨਾਂ ਤੱਕ ਨਹੀਂ, ਮਤਲਬ ਹਰਿਆਣੇ ਚ ਉਹਨਾਂ ਨੇ ਜਿੱਥੇ ਜਾ ਕੇ ਲੋਕੀ ਮੈਨੂੰ ਲੱਗਦਾ ਹਰਿਆਣੇ ਦੇ ਲੋਕਾਂ ਨੂੰ ਨੀ ਪਤਾ ਹੋਣਾ ਵੀ ਇੱਥੇ ਇੱਕ ਢਾਬਾ ਵੀ ਹੈ। ਉੱਥੇ ਉਹਨਾਂ ਨੇ ਬੀਆ ਬਾਣ ਉਜਾੜ ਜਗ੍ਹਾ ਦੇ
1: ਉੱਤੇ
0: ਮੇਰਾ ਮਤਲਬ ਕੋਈ ਕੁੱਲ ਮਿਲਾ ਕੇ ਮੇਰਾ ਵਧੀਆ ਤਜਰਬਾ ਨਹੀਂ ਰਿਹਾ ਇੰਡੋ ਕੈਨੇਡੀਅਨ ਦਾ।
1: ਅੱਛਾ ਲੈ ਲੈ ਚਲੋ ਵਧੀਆ, ਪਰ ਤੁਸੀਂ ਏਦਾਂ ਕਰਦਾ ਨਾ ਜਦੋਂ ਸਾਰੇ ਕਟਰ ਲੱਗ ਗਏ ਸੀ ਐ ਕਰਕੇ ਵਿੱਚ ਚੀਕ ਜੀ ਮਾਰ ਕੇ ਫਿਰ ਇੱਧਰ ਆ ਜਾਣੇ ਵੀ ਲੋਕੀ ਕਹਿੰਦੇ ਆਹ ਕਿਹਦੀ ਆਵਾਜ਼ ਆਈ ਆ।
0: ਦਿੱਲੀ
1: ਤੋਂ ਬਹੁਤ ਚੱਲਦੀ ਇਹੋ ਜਿਹੀ ਬੱਸਾਂ ਨਾ, ਦਿੱਲੀ ਤੋਂ ਏਅਰਪੋਰਟ ਤੋਂ
0: ਉੱਥੋਂ ਵਾਪਸ ਇੱਧਰ ਨੂੰ ਜਾਂਦੀ ਹੈ ਜਿਹੜੀ,
1: ਦਿੱਲੀ ਤੋਂ ਵੀ ਚੱਲਦੀ ਆ ਵਾ ਉੱਥੋਂ, ਇੱਥੋਂ ਵੀ ਦਿੱਲੀ ਤੋਂ ਆਉਂਦੀ ਆ ਮਤਲਬ ਇਹੋ ਜਿਹੀ ਇੰਡੋ ਕੈਨੇਡੀਅਨ ਬੱਸਾਂ ਜਿਹੜੀ ਹੈ ਨਾ
0: ਸਾਰੇ ਸ਼ਹਿਰਾਂ ਚ ਨੀ ਰੁਕਦੀਆਂ ਕਹਿੰਦੇ।
1: ਹਾਂ ਉਹ ਤਾਂ ਫਿਰ ਨਹੀਂ ਐਕਚੁਅਲੀ
0: ਇਹ ਹੈ ਵੀ ਜਿੱਥੇ ਸਵਾਰੀ ਹੈਗੀ ਉੱਥੇ ਤਾਂ ਰੁਕੂਗੀ ਉਹ ਫਿਰ।
1: ਹਾਂ ਜਦੋਂ ਉਤਾਰਦੀ ਆ ਉਦੋਂ ਉਹਨਾਂ ਨੇ ਮਤਲਬ ਜਿੱਥੇ ਜਿੱਥੇ ਦੀ ਸਵਾਰੀ ਉੱਥੇ ਉਤਾਰ ਦੇਣਗੇ, ਪਰ ਜਦੋਂ
0: ਕਿਉਂਕਿ ਜਿਵੇਂ ਹੁਣ ਸਾਡੇ ਤਾਂ ਚਲੋ ਸ਼ਹਿਰ ਦੇ ਵਿੱਚ ਉਹ ਜਦੋਂ ਨਿਕਲੀ ਤੇ ਸਾਡੇ ਤਾਂ ਜਮਾ ਹੀ ਐਨ ਸ਼ਹਿਰ ਦਾ ਜਿਹੜਾ ਬੱਸ ਅੱਡਾ ਉੱਥੋਂ ਰੁਕਦੀ ਉਹ।
1: ਅੱਛਾ
0: ਨਾ ਬੱਸ ਅੱਡਾ ਪਰ ਬੱਸ ਅੱਡੇ ਦੇ ਅਪੋਜ਼ਿਟ ਤੇ ਉੱਥੋਂ ਚੱਕਦੀ ਹੈ ਤੇ ਉੱਥੋਂ ਸਾਨੂੰ ਸੌਖਾ, ਪਰ ਜਿਹੜੀ ਰਾਜਪੁਰੇ ਜਦ ਪਹੁੰਚੀ ਰਾਜਪੁਰੇ ਤਾਂ ਉਹ ਪਤਾ ਨਹੀਂ ਉਹ ਈਗਲ ਮੋਟਲ ਕਿਹੜਾ ਉੱਥੇ ਉੱਥੋਂ ਸਾਰਾ ਰਾਜਪੁਰਾ ਲੰਘ ਕੇ ਬੰਦਿਆਂ ਨੂੰ ਵਿਚਾਰਿਆਂ ਨੂੰ ਉੱਥੇ ਆਉਣਾ ਪੈਂਦਾ, ਉੱਥੇ ਵੇਟ ਕਰਨੀ ਪੈਂਦੀ ਹੈ ਵੀ ਕਦੋਂ ਬੱਸ ਆਊ ਕਦੋਂ ਆਊ ਫੇਰ ਜਾਣਾ ਹਨਾ, ਉਹ ਥੋੜਾ ਜਿਹਾ ਫਰਕ ਪੈ ਜਾਂਦਾ। ਐਨੀਵੇ
1: ਚਲੋ ਜੀ ਕੋਈ
0: ਖਬਰ ਤੁਹਾਨੂੰ ਦੱਸ ਦਈਏ ਫਿਰ, ਹੁਣ ਅੱਜ ਦੀ ਖਬਰ ਜਿਹੜੀ ਹੈਗੀ ਹੈ ਲੋ ਫਿਰ ਮਿਊਜ਼ਿਕ ਖਬਰ ਹੈਗੀ ਹੈ ਭਾਜੀ ਸਿੰਗਾਪੁਰ ਤੋਂ।
1: ਅੱਛਾ
0: ਸਿੰਗਾਪੁਰ ਦੇ ਵਿੱਚ ਸਰਕਾਰ ਨੇ ਕਿਹਾ ਕਿ ਬੱਚਾ ਪੈਦਾ ਕਰੋ ਤੇ ਸਾਡੇ ਤੋਂ ਪੈਸੇ ਲਓ, ਲੱਖਾਂ ਰੁਪਏ ਲਓ।
1: ਅੱਛਾ
0: ਏਦਾਂ? ਹਾਂ ਤੇ ਇਹ ਬੇਸਿਕਲੀ 23 ਅਗਸਤ ਤੋਂ ਇਹਨਾਂ ਨੇ ਇਹ ਪਾਲਿਸੀ ਸ਼ੁਰੂ ਕਰਤੀ ਹੈ, ਐਸ ਜੀ ਚਾਈਲਡ ਸਪੋਰਟ ਪੈਕੇਜ, ਐਸ ਜੀ ਮਤਲਬ ਸਿੰਗਾਪੁਰ ਚਾਈਲਡ ਸਪੋਰਟ ਪੈਕੇਜ, ਤੇ ਬੱਚੇ ਦੇ ਜਨਮ ਤੋਂ ਲੈ ਕੇ 17 ਸਾਲ ਦੀ ਉਮਰ ਤੱਕ ਲਗਭਗ $70,000 ਸਿੰਗਾਪੁਰੀਅਨ ਡਾਲਰ ਜਿਹੜੇ ਨੇ ਉਹ ਬੱਚੇ ਦੇ ਬੈਂਕ ਖਾਤੇ ਦੇ ਵਿੱਚ ਜਮ੍ਹਾਂ ਕਰੇਗੀ ਸਿੰਗਾਪੁਰ ਸਰਕਾਰ।
1: ਓਏ ਹੋਏ ਹੋਏ ਹੋਏ ਯਾਰ ਤਾਂ ਯਾਰ ਨਹੀਂ, ਇਹ ਹੁਣ ਜਿਹੜੀ ਖਬਰ ਹੈ ਇਹ ਕੋਈ ਵੀ ਜਾ ਸਕਦਾ ਉੱਥੇ ਜਾਂ ਸਿਰਫ
0: ਜਿਹੜੇ ਉੱਥੇ ਦੇ ਸਿੰਗਾਪੁਰ ਦੇ ਸਿਟੀਜ਼ਨਸ ਨੇ?
1: ਅੱਛਾ ਸਿਟੀਜ਼ਨ,
0: ਉੱਥੇ ਉਹਨਾਂ ਨੇ ਉਹਨਾਂ ਨੂੰ ਲੱਗ ਰਿਹਾ ਵੀ ਆਬਾਦੀ ਘੱਟ ਰਹੀ ਹੈ ਤੇ ਸਿੰਗਾਪੁਰੀਅਨ ਜਿਹੜੇ ਨੇ ਉਹ ਇੱਕੋ ਹੀ ਬੱਚੇ ਨੂੰ ਪੈਦਾ ਕਰ ਰਹੇ ਨੇ, ਸੋ ਦੂਜਾ ਤੀਜਾ ਬੱਚਾ ਪੈਦਾ ਕਰਨ ਦੇ ਉੱਤੇ ਹੁਣ ਇਹ ਜਿਹੜੀ ਹੈ ਬੇਬੀ ਗਿਫਟ ਮਿਲਣਾ ਹੈਗਾ। ਜਨਮ ਦੇ ਟਾਈਮ ਦੇ ਉੱਤੇ $10,000 ਦਾ ਬੇਬੀ ਗਿਫਟ ਮਿਲਣਾ, ਤੇ ਫਿਰ ਹੌਲੀ ਹੌਲੀ ਇਹ ਜਿਹੜੀ ਟੋਟਲ ਰਕਮ ਹੈ ਉਹਨੂੰ ਕਿਵੇਂ ਉਹਨਾਂ ਨੇ ਡਿਵਾਈਡ ਕੀਤਾ, ਤੇ ਫਿਰ ਉਹਨਾਂ ਨੇ CDA ਮਤਲਬ ਚਾਈਲਡ ਡਿਵੈਲਪਮੈਂਟ ਇੱਕ ਅਕਾਊਂਟ ਬਣੂਗਾ ਬੈਂਕਾਂ 'ਚ CDA, ਤੇ ਪਹਿਲਾਂ $5,000 ਦੀ ਕਿਸ਼ਤ ਪਊਗੀ, ਫਿਰ CDA ਦੇ ਵਿੱਚ ਇੱਦਾਂ ਇੱਦਾਂ ਕਰਕੇ $5,000 ਦੀਆਂ ਅਲੱਗ ਅਲੱਗ ਕਿਸ਼ਤਾਂ ਜਿਹੜੀਆਂ ਉਹ ਪੈਂਦੀਆਂ ਰਹਿਣਗੀਆਂ 17 ਸਾਲ ਹੋਣ ਤੱਕ। ਉਹਦੇ ਅਕਾਊਂਟ ਦੇ ਵਿੱਚ $70,000 ਦੀ ਰਕਮ ਬਣ ਜਾਂਦੀ ਹੈ। ਲਾਗੂ ਹੋਣੀ ਹੈ 1 ਅਪ੍ਰੈਲ ਤੋਂ,
1: 1 ਅਪ੍ਰੈਲ
0: ਤੋਂ ਪਹਿਲਾਂ ਜਿਹਨਾਂ ਦੇ ਜਵਾਕ ਹੋ ਗਏ, ਜਿਵੇਂ ਫਰਜ਼ ਕਰੋ ਮੰਨ ਲਓ ਕਿਸੇ ਦਾ 29 ਅਪ੍ਰੈਲ ਨੂੰ ਜਾਂ 28 ਫਰਵਰੀ ਨੂੰ, ਸੋਰੀ
1: 27-28 ਫਰਵਰੀ
0: ਨੂੰ ਜਿਹਨਾਂ ਦੇ
1: ਹੋਇਆ ਉਹ ਤੇ
0: ਗਿਆ, ਉਹ ਸੋਚਣਗੇ ਵੀ ਯਾਰ
1: ਇੱਕ ਦਿਨ
0: ਰੋਕ ਲਓ ਤੁਸੀਂ,
1: ਇਹੋ ਜਿਹੇ ਬੜੇ ਹੋੜ ਗਏ ਬਹੁਤ,
0: ਉਹ ਫਿਰ C-section ਕਰਾਣਗੇ,
1: ਪਲੀਜ਼ 1 ਦਿਨ ਹੋਰ ਰੁਕ ਜਾਓ ਇਹ ਬਾਅਦ ਚੋਂ ਗੱਲ ਆ ਗਈ। ਅੱਛਾ 1 ਅਪ੍ਰੈਲ 2026 ਤੋਂ 27 ਤੋਂ
0: ਇਹ ਸ਼ੁਰੂ ਹੋ ਜਾਣੀ ਹੈ ਸਕੀਮ ਉੱਥੇ।
1: ਦੁਬਈ

0: ਛੱਡਣ ਦਾ ਫੈਸਲਾ ਤਾਂ ਚੰਗਾ ਕੀਤਾ ਸੀ।
1: ਅੱਛਾ
0: ਹਾਂ, ਨਹੀਂ ਤੇ ਬੰਬ ਬੁੰਬ ਵੱਜਣਾ ਸੀ ਉੱਥੇ, ਕੋਈ ਬੁਰਜ ਖਲੀਫਾ ਦੇ ਉੱਤੇ ਉਹਦਾ ਬੁਰਜ ਅੱਡ ਜਾਣਾ ਸੀ ਖਲੀਫਾ
1: ਖਲੀਫਾ ਅੱਗੇ
0: ਚੱਲ, ਹਾਲੇ ਵੀ ਕੋਈ ਭਰੋਸਾ ਨਹੀਂ ਹੈਗਾ।
1: ਹਾਂ ਠੀਕ ਹੈ,
0: ਆਸਟ੍ਰੇਲੀਆ ਆਉਣ ਦਾ ਫੈਸਲਾ ਤੁਸੀਂ ਚੰਗਾ ਲਿਆ।
1: ਹਾਂ ਲਈ,
0: ਪਰ ਹੁਣ ਸਿੰਗਾਪੁਰ ਸਿਰਫ ਜਵਾਕ ਪੈਦਾ ਕਰਨ ਦੇ ਲਈ ਜਾਣ,
1: ਤੁਸੀਂ ਕਹਿੰਦੇ ਹੋ ਤਾਂ ਲਈ ਜਾਂਦੇ।
0: ਹਾਂ ਸਿੰਗਾਪੁਰ ਵਾਲਾ ਥੋੜਾ ਜਿਹਾ
1: ਹੈ ਵੀ, ਇੱਕ ਅਪ੍ਰੈਲ ਤੱਕ ਹੈ ਨਾ,
0: ਇੱਕ ਅਪ੍ਰੈਲ ਤੋਂ ਸ਼ੁਰੂ ਹੋਣੀ ਹੈ। ਹਾਂ
1: ਠੀਕ ਹੈ, ਅੱਛਾ ਚਲੋ ਛੱਡੋਗਾ।
0: ਤੇ ਆਖਰੀ ਖਬਰ ਵੀ ਦੱਸ ਦਈਏ, ਵੈਸੇ ਤਾਂ ਇਹ ਖਬਰ ਵੀ ਖਬਰਾਂ ਦੇ ਵਿੱਚ ਹੀ ਦੱਸਤੀ ਸੀਗੀ, ਪਰ ਇਹ ਖਬਰ ਹੈਗੀ ਇੰਡੀਆ ਦੇ ਵਿੱਚ, ਕਾਂਦਾ ਐਕਸਪ੍ਰੈਸ ਚਲਾਏਗੀ। ਕਾਂਦਾ
1: ਕਾਂਦਾ
0: ਕਾਂਦਾ
1: ਪੰਜਾਬੀ ਵਾਲਾ ਕਾਂਦਾ?
0: ਹਾਂਜੀ ਹਾਂਜੀ,
1: ਆ ਜਿਹੜਾ ਕਾਂਦਾ ਮਾਰਿਆ,
0: ਹਾਂਜੀ
1: ਇਹ ਉਹ ਕਾਂਦਾ ਕਿ ਜਿਹੜਾ ਦੂਜਾ ਕਾਂਦਾ?
0: ਉਹ ਕਾਂਦਾ ਕਾਂਦਾ ਖਾਣ ਵਾਲਾ ਕਾਂਦਾ, ਗੰਡਾ
1: ਗੰਡਾ,
0: ਜਿਵੇਂ ਗੰਡਾ ਐਕਸਪ੍ਰੈਸ ਚਲਾਈ।
1: ਜਦੋਂ ਕਈ ਵਾਰੀ ਆਪਾਂ ਬੋਲੇ ਉਹਦੇ ਗੱਡਾ ਰੱਖ ਕੇ ਜੂੜਾ ਕਰਦੇ ਹੋਲੇ, ਉਹ ਵਾਲਾ ਗੱਡਾ,
0: ਉਹ ਸਿਰ ਦਰਦ ਵੀ ਹੋਣ ਲੱਗ ਜਾਂਦਾ ਸੀ।
1: ਭਾਈ ਤੁਹਾਨੂੰ ਯਾਦ ਹੈ ਗੱਡਾ ਜੇ ਇੱਧਰ ਰੱਖੀਏ,
0: ਕਹਿੰਦੇ ਸਿਰ ਦਰਦ ਹੋ ਜਾਂਦਾ, ਧੁੱਪ ਚ ਖੜੇ ਹੋ ਜਾਓ।
1: ਇਹ ਨੀ ਮੈਨੂੰ ਅੱਛਾ, ਇਹ ਨੀ ਮੈਨੂੰ ਪਤਾ ਹਾਂ, ਪਰ ਅਸੀਂ ਛੋਟੇ ਛੋਟੇ ਹੁੰਦੇ ਨਾ, ਕਿਸੇ ਨੇ ਦੱਸਿਆ ਵੀ ਜੇ ਗੱਡਾ, ਜੇ ਤੁਸੀਂ ਬਿਮਾਰ ਹੋਣਾ ਨਾ ਗੱਡਾ ਨਾ ਇੱਦਾਂ
0: ਉਹੀ ਉਹੀ
1: ਉਹਦੇ ਵਿੱਚ ਇੱਦਾਂ
0: ਸਿਰ ਦਰਦ ਸ਼ੁਰੂ ਹੋ ਜਾਊਗਾ, ਫੀਵਰ ਹੋ ਜਾਊਗਾ ਤੁਹਾਨੂੰ,
1: ਉਹ ਅਸਲੀ ਹੋ ਜਾਂਦਾ। ਉਹ ਤਾਂ
0: ਮੈਂ ਸੁਣਿਆ ਹੀ ਹੈ
1: ਯਾਰ, ਬਾਬੀ ਸੁਣਿਆ ਹੀ
0: ਕਰਿਆ ਨੀ, ਐਡਾ ਹੌਸਲਾ ਹੀ ਨੀ ਪਿਆ ਉਹਦੇ ਲਈ ਧੁੱਪ ਚ ਖੜੇ ਹੋਣਾ ਪੈਂਦਾ।
1: ਚਲੋ ਹੁਣ ਗੱਡੇ ਦਾ ਹੋਰ ਵੀ ਇਸਤੇਮਾਲ ਕੀਤਾ ਜਾ ਰਿਹਾ,
0: ਮੈਨੂੰ ਲੱਗਦਾ ਉਦਾਂ ਹੀ ਜੇ ਗਰਮੀ ਦੀ ਧੁੱਪ ਚ ਖੜੇ ਹੋ ਜਾਓ ਤਾਂ ਉਦਾਂ ਹੀ ਸਿਰ ਦਰਦ ਹੋਣ ਲੱਗ ਜਾਂਦਾ ਸੀ, ਬੱਚੇ ਬੁਖਾਰ ਰਹਿੰਦੇ ਹਨ। ਐਨੀਵੇ, ਤੇ ਇੰਡੀਆ 'ਚ ਸਰਕਾਰ ਨੇ ਹੁਣ ਕਾਂਦਾ ਐਕਸਪ੍ਰੈਸ ਚਲਾਈ ਹੈ। ਅਸਲ 'ਚ ਨਾ ਪਿਆਜ਼ ਦੀਆਂ ਜਿਹੜੀਆਂ ਥੋਕ ਕੀਮਤਾਂ ਸੀ ਪਿਛਲੇ ਸਾਲ 22 ਰੁਪਏ 23 ਰੁਪਏ 25 ਰੁਪਏ ਕਿਲੋ,
1: ਅੱਛਾ ਜੀ,
0: ਥੋਕ ਦਾ ਜਿਹੜਾ ਰੇਟ ਚੱਲ ਰਿਹਾ ਸੀ, ਐਤਕੀ ਉਹ 45 ਰੁਪਏ 50 ਰੁਪਏ ਪਰ ਕੇਜੀ ਨੂੰ ਚਲਾ ਗਿਆ,
1: ਡਬਲ ਹੋ ਗਿਆ, ਡਬਲ ਹੋ ਗਿਆ।
0: ਤੇ ਉਹ ਜਦੋਂ ਰਿਟੇਲ ਚ ਆਉਂਦਾ ਤੇ ਹੋਰ 60 ਰੁਪਏ 70 65 ਰੁਪਏ ਕਿਲੋ ਤੱਕ ਪਹੁੰਚ ਗਿਆ। ਪਿਆਜ਼ ਇੱਕ ਬੇਸਿਕ ਨੈਸੈਸਿਟੀ ਹੈ, ਬੜੇ ਲੋਕ ਤਾਂ ਇੰਡੀਆ ਦੇ ਵਿੱਚ ਪਿਆਜ਼ ਤੇ ਐਂ ਮੁੱਕੀ ਮਾਰ ਕੇ ਰੋਟੀ ਇਕੱਲੀ ਪਿਆਜ਼ ਦੇ ਨਾਲ ਖਾ ਲੈਂਦੇ,
1: ਪਹਿਲਾਂ ਕਹਿੰਦੇ ਹੁੰਦੇ ਪਿਆਜ਼ ਦੀ ਰੋਟੀ,
0: ਇਹ ਬੜਾ ਫਿਰ ਹੁਣ ਉੱਥੇ ਔਖਾ ਹੋ ਗਿਆ ਕੰਮ ਹੁਣ ਇੰਡੀਆ 'ਚ। ਤੇ ਸਰਕਾਰ ਨੂੰ ਇਹ ਹੋ ਰਿਹਾ ਕਿ ਕਿਤੇ ਪਿਆਜ਼ ਦੇ ਕਰਕੇ ਆਮ ਲੋਕ ਵੀ ਸਰਕਾਰ ਦੇ ਅਗੇਂਸਟ ਨਾ ਹੋ ਜਾਣ, ਇਸ ਕਰਕੇ ਉਹਨਾਂ ਨੇ ਨਾਸਿਕ 'ਚ ਪਿਆਜ਼ ਖਾਸੇ ਨੇ ਹਨਾ, ਨਾਸਿਕ ਤੋਂ ਟ੍ਰੇਨਾਂ ਚੱਲ ਰਹੀਆਂ ਨੇ ਭਰ ਭਰ ਕੇ, 800 metric tons ਦੀ ਪਹਿਲੀ ਟ੍ਰੇਨ ਗਈ ਹੈ
1: ਪਿਆਜ਼ਾਂ ਨਾਲ ਭਰੀ,
0: ਪਿਆਜ਼ਾਂ ਦੇ ਨਾਲ। ਤੇ ਏਦਾਂ ਕਰਕੇ ਉਹਨਾਂ ਨੇ 4-5 ਟ੍ਰੇਨਾਂ ਚਲਾਤੀਆਂ ਨੇ ਆਲਰੇਡੀ, ਤੇ ਉਹਦੇ 'ਚ ਉਹਨਾਂ ਨੇ ਰੇਟ ਇੱਕ ਫਿਕਸ ਕਰਕੇ ਭੇਜਿਆ ਵੀ 35 ਰੁਪਏ ਪਰ ਕੇ ਜੀ ਤੋਂ ਉੱਪਰ ਦਾ ਪਿਆਜ਼ ਵਿਕ ਨਹੀਂ ਸਕਦਾ ਇਹ ਟ੍ਰੇਨ 'ਚੋਂ ਜਿਹੜਾ ਗਿਆ ਹੈਗਾ।
1: ਸਰਕਾਰ
0: ਨੇ ਭੇਜਤੀ ਹੈ ਤੇ ਸਟਾਕਿੰਗ ਤਾਂ ਕਰਨਗੀ ਜਿਹੜੇ ਵੱਡੇ ਵਪਾਰੀ ਨੇ,
1: ਸਹੀ ਗੱਲ ਹੈ, ਕੁਝ ਨਾ ਕੁਝ ਤੇ ਅਲੱਗ ਕਰ ਦੇਣਗੇ ਵੀ ਆਹ ਡੱਬੇ ਜਿਹੜੇ ਆ ਕਾਂਦਾ ਐਕਸਪ੍ਰੈਸ ਦੇ ਆ, ਤਾਂ ਕਿ ਇਹ $35
0: ਬਹੁਤ ਤਗੜਾ ਬਿਜ਼ਨਸ ਹੈ ਇੰਡੀਆ ਦੇ ਵਿੱਚ ਜਿਹੜਾ ਸਬਜ਼ੀਆਂ ਦੀ ਸਪਲਾਈ ਦਾ। ਤੁਸੀਂ ਕਦੇ ਤੁਸੀਂ ਦੇਖੀਏ ਆਜ਼ਾਦਪੁਰ ਮੰਡੀ ਦੇਖੀਏ, ਦਿੱਲੀ ਬਹੁਤ ਵੱਡੀ ਮੰਡੀ ਹੈ।
1: ਅੱਛਾ ਜੀ,
0: ਸਬਜ਼ੀਆਂ ਮਤਲਬ ਕਹਿੰਦੇ ਨੇ ਕਿ ਇੱਕ ਟਾਈਮ ਤਾਂ ਇਹ ਸੀਗਾ ਵੀ ਏਸ਼ੀਆ 'ਚ ਸਭ ਤੋਂ ਵੱਡੀ ਮੰਡੀ ਸੀ, ਇੰਡੀਆ 'ਚ ਤਾਂ ਹੋਊਗੀ ਉਹ ਘੱਟੋ ਘੱਟ,
1: ਠੀਕ ਹੈ।
0: ਤੇ ਫਲਾਂ ਸਬਜ਼ੀਆਂ ਸਾਰੇ ਜਿੰਨੇ ਵੀ ਉੱਥੇ ਸਵੇਰੇ ਸਵੇਰੇ ਉੱਥੋਂ ਟਰੱਕ ਨਿਕਲਦੇ ਨੇ ਤੇ ਸਾਰੀ ਰਾਤ ਉੱਥੇ ਕੰਮ ਚੱਲਦਾ। ਉੱਥੋਂ ਹੀ ਨੌਰਥ ਇੰਡੀਆ 'ਚ ਤਾਂ ਘੱਟੋ ਘੱਟ ਜਿੰਨੇ ਵੀ ਹਰਿਆਣਾ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਚੰਡੀਗੜ੍ਹ ਰਾਜਸਥਾਨ ਉੱਤਰਾਖੰਡ ਉੱਤਰ ਪ੍ਰਦੇਸ਼ ਜਿੰਨੇ ਵੀ ਟਰੱਕ ਜਾਂਦੇ ਨੇ ਇੱਥੋਂ ਹੀ ਜਾਂਦੇ ਨੇ ਆਜ਼ਾਦਪੁਰ ਮੰਡੀ 'ਚੋਂ। ਫਲ ਫਰੂਟ ਜਿਹੜੇ ਤੁਹਾਡੇ ਆਉਂਦੇ ਨੇ, ਆਪਾਂ ਕਈ ਵਾਰ ਮੰਡੀ ਨੀ ਜਾਂਦੇ ਹੈਗੇ, ਤੁਸੀਂ ਜੇ ਉੱਥੇ ਜਾ ਕੇ ਮੰਗੋ ਵੀ ਡਰੈਗਨ ਫਰੂਟ ਹੈ ਯਾਰ ਹਨਾ, ਜਾਂ ਚੈਰੀਜ਼ ਹੈ, ਉਹ ਦਿੱਲੀ ਮੰਡੀ ਤੋਂ ਹੀ ਨੀ ਆਇਆ ਭਾਜੀ ਅੱਜ ਹਨਾ, ਉਹ ਦਿੱਲੀ ਮੰਡੀ ਕਹਿੰਦੇ ਹਾਂ ਨਾ, ਦਿੱਲੀ ਮਤਲਬ ਉਹ ਆਜ਼ਾਦਪੁਰ ਮੰਡੀ। ਤੇ ਉੱਥੇ ਬੜਾ, ਅਸੀਂ ਜਦੋਂ ਦਿੱਲੀ ਰਹਿੰਦੇ ਹੁੰਦੇ ਸੀਗੇ ਤੇ ਬੱਸ ਕਰਕੇ ਆਏ ਉੱਥੋਂ, ਮਤਲਬ ਅਸੀਂ ਸਾਊਥ ਦਿੱਲੀ ਰਹਿੰਦੇ ਸੀ,
1: ਉੱਥੋਂ ਬੱਸ ਕਰਕੇ ਵੱਡੀ
0: ਨੌਰਥ ਦਿੱਲੀ ਤੋਂ ਵੀ ਗਾਂ ਉੱਥੇ,
1: ਠੀਕ ਹੈ।
0: ਉਹ ਅਸੀਂ ਗਏ ਤਾਂ ਇਸ ਕਰਕੇ ਸੀ ਕਿ ਵੀ ਚੱਲ MH1 ਦੇ ਵੀ ਚੈਨਲ 'ਚ ਜਾਵਾਂਗੇ, ਉਹਨਾਂ ਦਾ ਚੈਨਲ
1: ਨਾਲੇ ਸਬਜ਼ੀਆਂ ਲਿਆਵਾਂਗੇ
0: ਤੇ ਨਾਲੇ ਦੇਖ ਕੇ ਆਉਂਦੇ ਹਾਂ ਵੀ ਆਜ਼ਾਦਪੁਰ ਮੰਡੀ ਕੀ ਹੈ। ਤੇ ਉੱਥੇ ਗਏ ਫਿਰ ਅਸੀਂ, ਉਹ ਬੜਾ ਹਿੱਲ ਗਏ ਭਾਜੀ, ਉੱਥੇ ਤਾਂ ਮਤਲਬ ਹੱਥ ਨਹੀਂ ਪੈਂਦਾ ਹੈਗਾ, ਉੱਥੇ ਤਾਂ ਬੜੇ ਬੜੇ ਕਿੰਗ ਨੇ। ਜਿਵੇਂ ਤੁਸੀਂ ਆਹ ਸਿਡਨੀ ਫਿਸ਼ ਮਾਰਕੀਟ 'ਚ ਜਾਂਦੇ
1: ਹੋ,
0: ਤੁਹਾਨੂੰ ਨੀ ਤੁਹਾਨੂੰ ਪਤਾ ਹੀ ਨੀ ਲੱਗਣਾ ਹੈਗਾ ਵੀ ਇੱਥੇ ਜਿਹੜਾ ਉਹ ਸ਼ਾਪ ਲੈਣੀ ਹੈ ਤਾਂ ਕਿਵੇਂ ਲੈ ਸਕਦੇ ਹੋ।
1: ਅੱਛਾ, ਐਡੇ
0: ਐਡਾ ਤਗੜੇ ਲੈਵਲ ਤੇ ਕੰਮ,
1: ਬਹੁਤ ਪੁਰਾਣੀ ਚੱਲਦੀ ਪਈ ਹੈ ਵਾਲੀ ਵੱਡੀ
0: ਆਜ਼ਾਦਪੁਰ ਮੰਡੀ, ਤਾਂ ਬਹੁਤ ਪੁਰਾਣੀ ਹੈ ਮੇਰੇ ਖਿਆਲ ਦੇ ਨਾਲ, ਆਜ਼ਾਦੀ ਤੋਂ ਵੀ ਪਹਿਲਾਂ ਦੀ।
1: ਪਰ ਜਿਹੜਾ ਕਿਸੇ ਲਈ ਉੱਥੇ ਆਪਣਾ ਬਿਜ਼ਨਸ ਲਾਇਆ ਵਾ ਉਹ ਤਾਂ ਛੱਡਦਾ ਹੀ ਨਹੀਂ ਹੋਣਾ, ਉਹਦੀ
0: ਪੁਰਾਣੇ ਸ਼ਾਹੂਕਾਰ
1: ਪੁਸ਼ਤਾ ਪੁਸ਼ਤਾ ਵੀ ਉਹ ਚੱਲਣੀ ਹੋਣੀ, ਬੇੜਾ ਹੁਣ ਕਿਤੇ ਨਹੀਂ ਜਾਣਾ, ਆਜ਼ਾਦਪੁਰ ਹੀ ਵੱਡੀ ਹੈ ਬਸ, ਇੱਥੇ ਜੀਣਾ ਵਰਦਾ ਵਾ ਬਸ ਆਪਾਂ,
0: ਮਤਲਬ। ਔਰ ਉਹਨਾਂ ਦੇ ਕਨੈਕਸ਼ਨ ਤੁਸੀਂ ਦੇਖੋ, ਉਹਨਾਂ ਨੇ ਕਿਵੇਂ ਸੈਟਲ ਕੀਤਾ ਹੋਇਆ ਕਿ ਸਾਰੇ ਦੇ ਸਾਰੇ, ਮਤਲਬ ਮੇਰੇ ਕੋਲ ਸਟ੍ਰੋਬੇਰੀ ਆਣੀ ਆ, ਬਲੂ ਬੇਰੀਜ਼ ਸਾਰੀਆਂ ਮੇਰੇ ਕੋਲ ਆ ਰਹੀਆਂ ਨੇ ਹਨਾ, ਐਕਸਕਲੂਸਿਵ ਟ੍ਰੇਡਰ ਹੈਗਾ ਮੈਂ ਉੱਥੇ ਦਾ ਹਨਾ,
1: ਠੀਕ ਆ,
0: ਬੜੀ ਖਤਰਨਾਕ ਚੀਜ਼ ਆ ਉਹ। ਮੈਂ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ 'ਚ ਤਾਂ ਚਲੋ ਮੈਂ ਰਹਿਣਾ ਹੀ ਹੈ, ਪਰ ਉਹ ਗ੍ਰੇਨ ਮਾਰਕੀਟ ਆ ਉਹ ਅਸੀਂ ਦੇਖਿਆ ਹਿਸਾਬ ਕਿਤਾਬ ਉੱਥੇ ਦਾ,
1: ਠੀਕ ਆ,
0: ਤੇ ਦਾਣਾ ਮੰਡੀ ਦਾ। ਪਰ ਸਬਜ਼ੀ ਮੰਡੀ ਵਾਲਾ ਤਾਂ ਕ੍ਰੇਜ਼ੀ ਹੈ ਭਾਜੀ, ਕ੍ਰੇਜ਼ੀ।
1: ਉਹ ਪ੍ਰੋਡਕਟ
0: ਦਾਣਾ ਮੰਡੀ ਵਾਲਾ ਸਿਸਟਮ ਇਹ ਹੈ ਕਿ ਸੀਜ਼ਨਲ ਹੁੰਦਾ, खतरनाक ट्रेडर ने ना
1: भाजी आप आम लोग भी जाके खरीद सकते हैं सिर्फ उत्थे रिटेल
0: हाथ ही लेना थोड़ा ਤੁਹਾਨੂੰ ਪਤਾ ਹੀ ਨਹੀਂ ਲੱਗਣਾ ਹੈਗਾ
1: ਬਲਕਿ ਬਲਾਪਾ ਜੀ ਮੈਂ ਜਾਵਾ ਉੱਥੇ
0: ਆਮ ਲੋਕਾਂ ਦਾ ਕੀ ਮਤਲਬ ਉਹਨਾਂ ਨੇ ਵਿੱਚ ਖੁੱਲੀਆਂ ਹੋਈਆਂ ਨੇ ਦੁਕਾਨਾਂ ਹੁਣ
1: ਅੱਛਾ ਛੋਟੀਆਂ
0: ਜਿਹੜੀਆਂ ਰਿਟੇਲ ਵੀ ਕਰ ਰਹੀਆਂ ਨੇ ਉੱਥੇ
1: ਬੜਿਆਂ ਨੇ ਖੁੱਲੀਆਂ ਵੱਡੇ ਵੱਡੇ ਬਿਜ਼ਨਸ ਬੰਦੇ ਹੀ ਉੱਥੇ ਬੈਠੇ
0: ਉੱਥੇ ਤਾਂ ਹਾਂ ਉੱਥੇ ਤਾਂ ਇਹ ਹੈ ਉੱਥੇ ਤਾਂ ਐਂ ਨਹੀਂ ਹੈ ਕਿ ਨਾ ਵੀ ਬਕਸੇ ਕਿੰਨੇ ਲੈ ਕੇ ਜਾਣੇ
1: ਹਾਂ ਟਰੱਕ ਕਿੰਨੇ
0: ਲੈ ਕੇ ਜਾਣੇ
1: ਅੱਛਾ ਕਿੰਨੇ ਟਰੱਕ ਦੋ ਟਰੱਕ ਕਰਦਾ ਆ ਤੇਰੇ ਦੋ ਟਰੱਕ ਹੋ ਗਏ
0: ਤੇਰੇ ਹਾਂ ਅਕੇਲੇ ਦੇ ਤੇਰੇ ਦੋ ਟਰੱਕ
1: ਨੇ ਦੋ ਹੀ ਕਿਰਾਏ ਪਈ ਪਿਛਲੀ ਵਾਰੀ ਚਾਰ ਕਿਰਾਏ
0: ਮੌਂਟੇ ਅੰਮ੍ਰਿਤਸਰ ਦੇ ਲਈ ਚਾਰ ਟਰੱਕ ਭੇਜ ਦੇ ਬਈ ਦੋ ਅਕੇਲੇ ਦੇ ਦੋ ਸੇਵ ਦੇ ਆਜ਼ਾਦਪੁਰ ਖੜੇ ਥੋਕ ਪ੍ਰਾਈਜ਼ ਮਿਲ ਜੂਗਾ ਨਾ
1: ਅੱਛਾ ਏਦਾਂ ਵੀ
0: ਨਾ ਨਾ
1: ਮਤਲਬ ਜੋ ਤੁਸੀਂ ਕਿਤੇ ਹੋਰ ਲੈਣਾ ਵਾ ਉਹੀ ਪ੍ਰਾਈਜ਼ ਹੋਏਗਾ
0: ਜੋ ਨਾਰਮਲ ਮਤਲਬ
1: ਥੋੜਾ ਤੇ ਹੋਏਗਾ
0: ਐ ਨੀ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਸੀਗਾ ਉੱਥੇ
1: ਪਰ ਅਭੀ ਆਜ਼ਾਦ ਠੀਕ ਹੈ ਚਲੋ ਦਿੱਲੀ ਜਾਣਾ ਹੀ ਪੈਣਾ ਫਿਰ ਤੇ ਆਜ਼ਾਦਪੁਰ ਵੱਡੀ ਆਜ਼ਾਦਪੁਰ ਵੱਡੀ ਨਾ
0: ਆਜ਼ਾਦਪੁਰ ਹਾਂ ਉਹ ਬਾਰ ਬਾਰ ਹੀ ਹੈ ਮਤਲਬ ਇੱਧਰੋਂ ਜਦੋਂ ਆਪਾਂ ਪੰਜਾਬ ਵਾਲੇ ਪਾਸੇ ਜਾਂਦੇ ਤਾਂ ਪਹਿਲਾਂ ਆਜ਼ਾਦਪੁਰ ਹੀ ਤੁਸੀਂ ਬਾਈਪਾਸ ਤੋਂ ਨਾ ਮੁੜੋ ਸਿੱਧਾ ਆਜ਼ਾਦਪੁਰ ਨੂੰ ਚੱਲ ਜਾਓ ਗੱਡੀ
1: ਵਾਲੇ ਅੱਛਾ ਅੱਛਾ ਦਿੱਲੀ ਚਲੋ ਵਧੀਆ ਅੱਜ ਦੇ
0: ਛੋਟੀ ਗੱਡੀ ਲੈ ਕੇ ਜਾਈਏ
1: ਜੀ ਵੀ ਗੱਲ ਕਰਤੀ ਹੈ ਨਾਲ
0: ਨਾਲ ਹਾਂ ਚਲੋ ਐਨੀਵੇਜ਼ ਆਪਾਂ ਫਿਰ ਲਈਏ ਇਜਾਜ਼ਤਾਂ ਹੁਣ ਹੈ
1: ਹਾਂ ਬਿਲਕੁਲ
0: ਟਾਈਮ ਆਪਣਾ ਖਾਸਾ ਹੋ ਗਿਆ ਤੇ ਮੈਂ ਤੁਹਾਨੂੰ ਆਪਸ਼ਨ ਦਿੰਦਾ ਜਸਬੀਰ ਜੱਸੀ ਸੁਣਨਾ ਮਲਾਇਕਾ ਅਰੋੜਾ ਦਾ ਗੁੜ ਨਾਲੋ ਇਸ਼ਕ ਮਿੱਠਾ ਸੁਣਨਾ ਜਾਂ ਬਾਲੀ ਸਾਗੂ ਦਾ ਹੀ ਹੋਰ ਗਾਣਾ ਸੁਣਨਾ ਕੋਈ
1: ਭਾਜੀ ਤੁਸੀਂ ਜਸਬੀਰ ਜੱਸੀ ਲਾ ਦਿਓ ਕਿਉਂਕਿ ਕਿੰਨਾ ਚਿਰ ਹੋ ਗਿਆ ਵਾ ਜਸਬੀਰ ਜੱਸੀ ਭਾਜੀ
0: ਆਪ ਵੀ ਨਹੀਂ ਬੋਲਦਾ ਉਹ ਹਨਾ ਸਿਲੈਕਟਿਵ ਇਸ਼ੂਜ਼ ਦੇ ਉੱਤੇ ਬੋਲਦੇ ਨੇ ਜਸਬੀਰ ਜੱਸੀ
1: ਸਾਹਿਬ
0: ਉਹਨਾਂ ਨੇ ਥੋੜੇ ਕੁ ਚਿਰ ਬਾਅਦ ਇੱਕ ਪੋਡਕਾਸਟ ਇੱਕ ਦੋ ਪੋਡਕਾਸਟ ਉਹਨੇ ਪੱਕੇ ਫੜੇ ਹੋਏ ਨੇ ਉਹਨਾਂ ਕੋਲ ਜਾ ਕੇ ਬਹਿ ਜਾਣਾ ਫਿਰ ਉਹਨੇ ਸਾਰੇ ਮਸਲੇ ਜੇ ਲਿਆ ਕੇ ਬੈਠ ਕੇ ਫਿਰ ਉਹਨੇ ਚੰਗੀ ਲਾਹ ਪੱਤ ਕਰਨੀ ਹੈਗੀ ਆਹ ਉਦਾਂ ਉਦਾਂ ਉਹ ਫਿਰ ਜਿਵੇਂ ਮਹੱਲੇ ਵਾਲੀਆਂ ਜਨਾਨੀਆਂ ਨਹੀਂ ਹੁੰਦੀਆਂ ਸ਼ਾਮ ਨੂੰ ਬੈਠ ਕੇ ਚੁਗਲੀਆਂ ਕਰ ਫਿਰ ਉਹ ਬੈਠ ਕੇ ਉੱਥੇ ਪੋਡਕਾਸਟਰਾਂ ਦੇ ਨਾਲ ਫਿਰ ਲੱਗ ਗਿਆ ਰਹਿੰਦਾ
1: ਚਲੋ ਜੀ ਫਿਰ ਦਿਓ ਇਜਾਜ਼ਤਾਂ ਜੀ ਮਿਲਦੇ ਆ ਫਿਰ ਅਗਲੇ ਬੁੱਧਵਾਰ ਤੇ ਇੱਦਾਂ ਹੀ ਸੁਣਦੇ ਰਹੋ ਖਬਰ ਬੜੀ ਬੇਕਾਰ ਪਰ ਇਹ ਜਿਹੜਾ ਗਾਣਾ ਬਹੁਤ ਵਧੀਆ ਮੇਰਾ ਫੇਵਰੇਟ ਭਾਜੀ

0: रेडियो हाँ जी 1674 एम दे उते तुहाडा सारयां दा स्वागत जी। मैं गौतम कपिल और प्रोग्राम दी डीप टॉक शो लेके होए हां हाजर। प्रोग्राम दे विच हमेशा दी तरह डॉक्टर संदीप जी अपनी डीप डीप थ्योरीज दे नाल सानू बाहर कढ के लेके आणगे अंदरों बाहर तक। ते किन्नी क बाहर जाने हैगे ते किन्नी क तां जाने अज आपां गल करदे हां उहनां दे नाल। सब तो पहला संदीप जी सत श्रीकाल जी, जी आनू वेलकम, की हाल चाल ने जी? थोड़ा जा उस तरीके दे नाल चलिए के आले दुआले दे जिहड़े ऐसे सवाल हैगे ने जिन्हां दे जिहड़े सवाल हैगे ने पर उहनां दे जवाब देण लग्गिआं साडे कोल जवाब नहीं हैगे बहुते। ते जिदा क्यों है ब्लू है पानी पानी पानी पानी पानी पानी है उहदे ते आपां गल कर लईए। अज फिर संदीप जी कहिंदे रंगां दी गल करनी है, अज किहड़े रंग दी गल करनी है
1: अज? हां जी मैं करदी हां गल, पहला तुसीं मैनूं इक सवाल दा जवाब मैं सोचा था वी फिर सवाल
0: आपां क्विज क्विजिंग खेड़ दे।
1: हां जी बिल्कुल। मैं सवाल मेरा ए सीगा कि लास्ट टाइम आपां आई थिंक एक दो एपिसोड पहला कलर वाला एपिसोड किया सीगा कि कलर्स किवें सानू देखदे आ ना, तां मेरा सवाल तुहानू इह आ अज कि सानू जिहड़ा रात दे टाइम ते स्काई जिहड़ा डार्क क्यों लगदा है, तुहानू की लगदा कि क्यों हुंदा है?
0: रात नूं नेरा हो जांदा इस करके सूरज घरे चला जांदा, अगले ने सोना नहीं हुंदा जाके अगला दुकान दा शटर सुट जांदा, सारा कुछ डार्क हो जांदा।
1: अगले दे वी
0: लॉजिकल आंसर नहीं हैगा मेरे कोल कोई।
1: सही
0: जवाब नहीं है
1: इंटरस्ट काफी साल अरिस्टोटल भी पहला लोग यही कहते आया तो मोस्टली लोग जो पुछते यही जवाब होंगे हो जाता है सूरज दूजे पास चले जाता है इसलिए सानू सारा कुछ जरा देखना बंद हो जाता। बट फिर ऑब्वियसली जो ज्यादातर लोग यही सोचते हैं बच्चों कोई कोई होंगे जेडे कहते हैं कि नहीं ऐदा तो नहीं है ऐदा कि हो सकती है। जे सन जो सन की असं गल करते हैं बेसिकली तो सू पता है कि साडा सन एक स्टार आ है ना, और स्टार जड़े होंगे जो असं पॉडकास्ट किए एस्ट्रोनॉमी के गल की कि स्टार बहुत डिफरेंट डिफरेंट साइज के होंगे तो सन साडा ना तो बहुत वड्डा स्टार है ना ही बहुत छोटा स्टार है, एक मॉडरेट साइज का स्टार है, मॉडरेट जी एनर्जी हैगी है ना बाकी स्टार से कंपेरिजन, तो बहुत छोटे स्टार भी है तो बहुत वे जे स्टार भी है। सो हुण जो सन सन एक अलग चीज है इट्स जस्ट अ स्टार है ना बाकी स्टार्स दे वांगू, तो चलो रात दे टाइम ते चाहे सन जरा साडा दूजे पासे चले जांदा बट रात दे टाइम ते ही सानू स्टार्स भी दिखदे हैगे बाकी स्टार्स, तो इन्ने ज्यादा जेडे साडे स्टार्स हैगे आ उहनां दी भी तां लाइट अपनी हैगी है ना, फिर क्यों जरा सानू जरा आसमान जरा ये काला दिखाई दिंदा जां डार्क दिखाई दिंदा है ना, तो इदा दे सवाल जेडे आ कुछ क लोग पुछदे सी उहनां च जिहड़ा काफी सी पर जिहड़ा मेन नाम चलदा ना उह किहदा कि जिहदा नाम चल जांदा है उह इक जर्मन साइंटिस्ट सीगा जिहदा नाम सीगा हेनरिक विलहम ऑलबर, ते उहदे नाम तों ही एक ऑलबर पैराडॉक्स करके जिहड़ी एक चीज कहिंदे जिहड़ी इसे चीज नूं कहिंदी उह उहदा मन्ना इही सी उह कहिंदा कि चलो ठीक है मैं मान लैंदा कि स्टार जिहड़ा सन जिहड़ा उह सैट हो गया, बट उस तों बाद जिहड़े बाकी इन्ने सारे स्टार आ जिहदा सानूं पता ही है कि साडा यूनीवर्स जिहड़ा बहुत वड्डा हैगा हुण इत्थे इन्ने ज्यादा स्टार है, सो जिदा जिदा यूनिवर्स वड्डा हुंदा जांदा उदा उदा स्टार भी एदा मतलब नंबर भी ज्यादा ही वधदे जांदे आ है ना, तो इन्ने सारे स्टार्स दा जिहड़े आ आसमान नूं पूरा ग्लो करा देना चाहिए सीगा, मतलब इन्ना सानूं वाइट मतलब एन चिट्टा जिहड़ा एक जिदा नहीं सन स्टार्स दी लाइट हुंदी उदा दा आसमान दिखना चाहिए सीगा, फिर भी सानूं क्यों डार्क जिहड़ा लगदा है ਹਾਲਾਂਕਿ ਜਿਹੜੀ ਯੂਨੀਵਰਸ ਦੀ ਐਕਸਪੈਂਸ਼ਨ ਦੀ ਗੱਲ ਹੈ, ਸਾਨੂੰ ਹੁਣ ਪਤਾ ਹੈ ਕਿ ਯੂਨੀਵਰਸ ਸਾਡਾ ਵੱਧ ਰਿਹਾ ਹੈ ਨਾ, ਮਤਲਬ ਐਕਸਪੈਂਡ ਹੋਈ ਜਾ ਰਿਹਾ, ਫੈਲੀ ਜਾ ਰਿਹਾ। ਉਹ ਸਾਨੂੰ ਜਿਹੜਾ ਐਡਵਿਨ ਹਬਲ ਨਾਮ ਦਾ ਜਿਹੜਾ ਸਾਇੰਟਿਸਟ ਸੀ, ਜਿਹਨੇ 1900 ਜਿਹੜੀ ਫਸਟ ਜਿਹੜੀ 20th ਸੈਂਚਰੀ ਦੇ ਸ਼ੁਰੂ ਦੇ ਵਿੱਚ ਜਿਹੜੀ ਅਸੀਂ 1920s ਦੇ ਵਿੱਚ ਉਹਨੇ ਜਿਹੜਾ ਉਸ ਡੈਕੇਡ ਦੇ ਵਿੱਚ ਉਹਨੇ ਸਾਨੂੰ ਦੱਸਿਆ ਸੀ ਕਿ ਉਹਨੇ ਨੋਟਿਸ ਕੀਤਾ ਸੀ ਕਿ ਯੂਨੀਵਰਸ ਸਾਡਾ ਐਕਸਪੈਂਡ ਹੋ ਰਿਹਾ। ਉਸ ਟਾਈਮ ਦੇ ਉੱਤੇ ਜਦੋਂ ਇਹ ਹੈਨਰਿਕ ਦੀ ਮੈਂ ਗੱਲ ਕੀਤੀ, ਜਿਹਨੇ 1823 ਦੇ ਵਿੱਚ ਇਹ ਜਿਹੜਾ ਸਵਾਲ ਉਹਨੇ ਚੱਕਿਆ ਕਿ ਅਗਰ ਸਨ ਨਹੀਂ ਹੈਗਾ ਤਾਂ ਜਿਹੜੇ ਬਾਕੀ ਸਟਾਰਸ ਆ ਉਹਨਾਂ ਦੀ ਇੰਨੀ ਲਾਈਟ ਕਿੱਥੇ ਜਾ ਰਹੀ ਆ, ਉਹ ਕਿਉਂ ਨੀ ਸਾਨੂੰ ਜਿਹੜਾ ਦੇਖਣ ਦਿੰਦੇ ਏਦਾਂ ਦਾ ਅਸਮਾਨ ਹੈ। ਸੋ ਇੱਥੋਂ ਹੀ ਜਿਹੜਾ ਇਹ ਹੋਰ ਸਾਇੰਟਿਸਟ ਨੇ ਵੀ ਦੇਖਣਾ ਸ਼ੁਰੂ ਕੀਤਾ ਤੇ ਇਹਨੂੰ ਅਸੀਂ ਆਲਵੇਜ਼ ਪੈਰਾਡੋਕਸ ਕਹਿ ਦਿੰਦੇ ਹਾਂ। ਪੈਰਾਡੋਕਸ ਦਾ ਮਤਲਬ ਅਸੀਂ ਜਨਰਲੀ ਇਹ ਕਹਿੰਦੇ ਹਾਂ ਕਿ ਕੋਈ ਏਦਾਂ ਦੀ ਮਤਲਬ ਐਗਜਿਸਟਿੰਗ ਜਿਹੜੀ ਥੋਟ ਹੈਗੀ ਜਾਂ ਐਗਜਿਸਟਿੰਗ ਕੋਈ ਚੀਜ਼ ਹੈਗੀ ਜਿਹਨੂੰ ਹਰ ਕੋਈ ਮੰਨ ਰਿਹਾ, ਬਟ ਓਬਵੀਅਸਲੀ ਉਹਦੇ ਵਿੱਚ ਕੁਛ ਜਿਹੜੇ ਫਲੋਜ ਹੈਗੇ ਆ ਹਨਾ, ਜਿਹੜਾ ਇਹ ਫਲੋ ਇਸ ਬੰਦੇ ਨੇ ਕੱਢਿਆ ਤੇ ਉਸ ਤੋਂ ਬਾਅਦ ਜਿਹੜੀ ਇਹਦੇ ਤੇ ਰਿਸਰਚ ਹੋਣੀ ਸ਼ੁਰੂ ਹੋਈ ਹੋ ਕੇ ਕਿਉਂ ਏਦਾਂ ਹੈਗਾ।
0: ਰਾਈਟ, ਅੱਛਾ ਉਹਦੇ ਪੈਰਾਡੋਕਸ ਦੇ ਵੱਲ ਆਨੇ ਹੈਗੇ, ਬਟ ਇਹ ਆਪਾਂ ਨੂੰ ਤਾਂ ਇਹ ਜਿੱਦਾਂ ਜਿੱਦਾਂ ਤੁਸੀਂ ਅੱਗੇ ਹਿਸਟਰੀ ਵਿੱਚ ਵੀ ਥੋੜ੍ਹਾ ਜਿਹਾ ਲੈ ਜਾਂਦੇ ਹੁੰਦੇ ਹੋ ਸਾਇੰਸ ਦੇ ਨਾਲ ਨਾਲ, ਕਿ ਆਪਾਂ ਨੂੰ ਤਾਂ ਇਹੀ ਲੱਗਦਾ ਕਿ ਸੂਰਜ ਡੁੱਬਦਾ ਤੇ ਧਰਤੀ ਪੁੱਠੀ ਹੋ ਜਾਂਦੀ ਹੈ, ਤੇ ਜਿਹੜਾ ਜਿਵੇਂ ਨਾਰਦਰਨ ਹੈਮਿਸਫੇਅਰ ਵਾਲੇ ਪਾਸੇ ਚਾਨਣ ਹੋਏਗਾ, ਸਦਰਨ ਹਨੇਰੇ ਚ ਹੈ, ਫਿਰ ਏਦਾਂ ਹੀ ਵਾਇਸਾ ਵਰਸਾ। ਹਿਸਟਰੀ ਦੇ ਵਿੱਚ ਕਦੋਂ ਏਦਾਂ ਪਹਿਲੀ ਵਾਰ ਕਦੋਂ ਇਹ ਚੀਜ਼ਾਂ ਪਤਾ ਲੱਗੀਆਂ ਕਿ ਦੈਟ ਕੁਡ ਨਾਟ ਬੀ ਓਨਲੀ ਦੀ ਵਨ ਰੀਜ਼ਨ, ਇਹ ਤੋਂ ਇਲਾਵਾ ਵੀ ਹੋਣਗੇ, ਔਰ ਕਿੱਦਾਂ ਇਹ ਸ਼ੱਕ ਜਿਹੜਾ ਸੀਗਾ ਇਹਦੇ ਬਾਰੇ ਆਇਆ ਹੋਊਗਾ?
1: ਹਾਂਜੀ, ਇਹ ਜਿੱਦਾਂ ਮੈਂ ਹੁਣੇ ਦੱਸਿਆ, ਜਿਹੜਾ ਆਲਬਰਟ ਜਿਹੜਾ ਬੰਦਾ ਸੀਗਾ, ਵਨ ਆਫ ਦਾ ਜਿਹੜਾ ਉਦਾਂ ਦੇ ਲੋਕਾਂ ਤੋਂ ਸੀ ਜਿਹਨੇ ਇਹ ਸਵਾਲ ਚੱਕਿਆ ਕਿ ਜਿਹੜਾ ਆ ਰਾਤ ਦੇ ਟਾਈਮ ਤੇ ਵੀ ਜਿਹੜਾ ਅਸਮਾਨ ਸਾਡਾ ਗਲੋ ਕਰਨਾ ਚਾਹੀਦਾ, ਕਿਉਂਕਿ ਬਹੁਤ ਜ਼ਿਆਦਾ ਸਾਨੂੰ ਪਤਾ ਕਿ ਬਿਲੀਅਨ ਟ੍ਰਿਲੀਅਨ ਸਟਾਰਸ ਹੈਗੇ ਆ ਹਨਾ, ਔਰ ਈਵਨ ਅਸੀਂ ਜਿਹੜੀ ਸਾਡੀ ਐਂਡਰੋਮੀਡਾ ਗਲੈਕਸੀ ਜਿਹੜੀ ਸਾਡੀ ਕਲੋਜੈਸਟ ਗਲੈਕਸੀ ਹੈਗੀ ਆ, ਉਹ ਵੀ ਅਸੀਂ ਦੇਖ ਸਕਦੇ ਹਾਂ ਰਾਤ ਨੂੰ ਸਕਾਈ ਦੇ ਵਿੱਚ। ਸਾਨੂੰ ਚਲੋ ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ, ਪਰ ਜਿਹੜੇ ਐਸਟ੍ਰੋਨੋਮਰਸ ਹੁੰਦੇ ਆ ਜਾਂ ਜਿਹੜੇ ਲੋਕ ਜਿਹਨਾਂ ਨੂੰ ਇੰਟਰਸਟ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ, ਉਹ ਦੇਖ ਸਕਦੇ ਆ। ਔਰ ਈਵਨ ਜਿਹੜੇ ਉਹਦੇ ਵਿੱਚ ਜਿਹੜੇ ਅੱਗੇ 300 ਬਿਲੀਅਨ ਸਟਾਰਸ ਹੈਗੇ ਆ, ਉਹ ਵੀ ਅਸੀਂ ਆਪਣੀ ਨੰਗੀ ਅੱਖਾਂ ਨਾਲ ਦੇਖ ਸਕਦੇ, ਮਤਲਬ ਸਾਨੂੰ ਕੋਈ ਟੈਲੀਸਕੋਪ ਦੀ ਲੋੜ ਨਹੀਂ ਹੈਗੀ, ਜਿਹਨਾਂ ਨੂੰ ਪਤਾ ਹੈ ਕਿ ਉਹ ਐਂਡਰੋਮੀਡਾ ਗਲੈਕਸੀ ਆ ਨਾ। ਤਾਂ ਸਿਰਫ ਸਾਡੇ ਗਲੈਕਸੀ ਦੇ ਸਟਾਰ ਨਹੀਂ ਹੈਗੇ, ਦੂਜੀ ਗਲੈਕਸੀ ਦੇ ਸਟਾਰ ਵੀ ਹੈਗੇ ਆ, ਜਾਂ ਹੋਰ ਜਿਹੜੀਆਂ ਅੱਗੇ ਕਰੋੜਾਂ ਜਿਹੜੀ ਗਲੈਕਸੀਜ ਹੈਗੀਆਂ ਉਹਨਾਂ ਦੇ ਸਟਾਰ ਹੈਗੇ ਆ। ਸੋ ਇੱਦਾਂ ਦੇ ਸਾਰੇ ਜਿਹੜੇ ਕੁਐਸਚਨ ਜਿਹੜੇ ਡਿਫਰੈਂਟ ਡਿਫਰੈਂਟ ਲੋਕ ਪੁੱਛਦੇ ਸੀ, ਉਹਨਾਂ ਵਿੱਚੋਂ ਇੱਕ ਆਲਬਰਟ ਸੀਗਾ, ਜਿਹਨੇ 1823 ਦੇ ਵਿੱਚ ਜਿੱਦਾਂ ਮੈਂ ਦੱਸਿਆ ਕਿ ਇਹਨੇ ਇਹ ਚੀਜ਼ ਜਿਹੜੀ ਰੱਖੀ ਹੈ ਨਾ ਕਿ ਇਹ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ। ਸੋ ਇੱਥੋਂ ਜਿਹੜਾ ਹੌਲੀ ਹੌਲੀ ਸਵਾਲ ਜਿਹੜੇ ਉੱਠਣੇ ਸ਼ੁਰੂ ਹੋ ਗਿਆ ਕਿ ਇਹਦੇ ਕੋਈ ਹੋਰ ਰੀਜ਼ਨ ਵੀ ਹੋਣੇ ਆ। ਸੋ ਉਹਦੇ ਕੁਛ ਲੋਕਾਂ ਨੇ ਸੋਲੂਸ਼ਨ ਵੀ, ਮਤਲਬ ਉਹਨਾਂ ਕੁਛ ਲੋਕਾਂ ਨੇ ਜਿਹੜੇ ਜਵਾਬ ਲੱਭਣ ਦੀ ਕੋਸ਼ਿਸ਼ ਵੀ ਕੀਤੀ, ਜਿਵੇਂ ਕੁਛ ਲੋਕ ਕਹਿੰਦੇ ਸੀ ਕਿ ਸਟਾਰਸ ਇਸ ਲਈ ਜਿਹੜਾ ਨਹੀਂ ਅਸਮਾਨ ਚਮਕਾ ਸਕਦੇ ਹੈਗੇ ਕਿਉਂਕਿ ਉਹ ਬਹੁਤ ਦੂਰ ਦੂਰ ਪ੍ਰੈਜੈਂਟ ਆ, ਮਤਲਬ ਸਾਨੂੰ ਦਿਖਾਈ ਨਹੀਂ ਦਿੰਦੇ, ਉਹਨਾਂ ਦੀ ਲਾਈਟ ਸਾਡੇ ਤੱਕ ਆਉਂਦੀ ਆਉਂਦੀ ਘੱਟ ਜਾਂਦੀ ਆ ਹਨਾ। ਕੁਛ ਲੋਕਾਂ ਨੇ ਜਿਹੜਾ ਇਹਦਾ ਜਵਾਬ ਦਿੱਤਾ, ਬਟ ਉਹਦਾ ਫਿਰ ਉਹਦਾ ਅੱਗੇ ਫਿਰ ਇੱਕ ਕੰਟਰਡਿਕਸ਼ਨ ਆ ਗਈ ਕਿ ਚਲੋ ਠੀਕ ਹੈ ਸਟਾਰ ਜਿਹੜੇ ਦੂਰ ਹੈਗੇ ਆ, ਪਰ ਜਿੱਦਾਂ ਮੈਂ ਪਹਿਲੇ ਕਿਹਾ ਕਿ ਯੂਨੀਵਰਸ ਸਾਡਾ ਜਿਹੜਾ ਐਕਸਪੈਂਡ ਹੋਈ ਜਾ ਰਿਹਾ, ਜਿੱਦਾਂ ਮੰਨ ਲਓ ਤੁਸੀਂ ਇੱਕ ਸਫੇਅਰ ਹੈਗਾ ਸਾਡਾ ਯੂਨੀਵਰਸ ਹੈ ਨਾ, ਉਹ ਵਧੀ ਜਾ ਰਿਹਾ ਸਾਰੇ ਪਾਸੇ ਨੂੰ, ਤੇ ਜਿੰਨਾ ਜਿੰਨਾ ਡਾਇਮੀਟਰ ਵੱਧ ਰਿਹਾ ਉਨੇ ਉਨੇ ਨੰਬਰ ਆਫ ਸਟਾਰਸ ਵੀ ਤਾਂ ਵੱਧ ਰਿਹਾ, ਤੇ ਫਿਰ ਉਹਨੂੰ ਉਹ ਜਿਹੜਾ ਹੈ ਪੋਜ਼ਿਟਿਵ ਨੈਗੇਟਿਵ ਜੇ ਨੰਬਰ ਜਿਹੜਾ ਮਤਲਬ ਉਹਨਾਂ ਦਾ ਡਿਸਟੈਂਸ ਵੱਧ ਰਿਹਾ ਤਾਂ ਉਹਨਾਂ ਦੇ ਨੰਬਰ ਵੀ ਵੱਧ ਰਿਹਾ, ਤਾਂ ਮਤਲਬ ਇਹ ਹੈ ਕਿ ਫਿਰ ਵੀ ਜਿਹੜਾ ਇੱਕ ਬੈਲੈਂਸ ਹੋਣਾ ਚਾਹੀਦਾ ਸੀਗਾ, ਔਰ ਸਾਨੂੰ ਦਿਖਣੇ ਚਾਹੀਦੇ ਸੀ ਸਟਾਰ, ਕਿਉਂਕਿ ਅਸੀਂ ਚਮਕਦੇ ਤਾਂ ਦੇਖ ਹੀ ਸਕਦੇ ਹਾਂ ਨਾ, ਤਾਂ ਸਾਨੂੰ ਅਸਮਾਨ ਵੀ ਚਮਕਦਾ ਜਿਹੜਾ ਦਿਖਣਾ ਚਾਹੀਦਾ ਸੀ। ਸੋ ਉਸ ਤੋਂ ਇਲਾਵਾ ਜਿਹੜੀ ਜਦੋਂ ਅਸੀਂ ਕਲਰ ਵਾਲਾ ਐਪੀਸੋਡ ਕੀਤਾ ਸੀ, ਉਸ ਟਾਈਮ ਅਸੀਂ ਇਹ ਗੱਲ ਕੀਤੀ ਸੀ ਕਿ ਲਾਈਟ ਸਾਨੂੰ ਦਿਨ ਵੇਲੇ ਅਸਮਾਨ ਜਿਹੜਾ ਬਲੂ ਇਸ ਲਈ ਦਿਖਦਾ ਹੈ ਕਿਉਂਕਿ ਸਾਈਟ ਨੂੰ ਸਕੈਟਰ ਕਰਨ ਦੇ ਲਈ ਅਰਥ ਦੇ ਵਿੱਚ ਐਟਮੋਸਫੇਅਰ ਹੈਗਾ ਸਾਡੇ ਕੋਲ ਨਾ ਅਰਥ ਦੇ ਉੱਤੇ, ਤੇ ਉਹ ਜਿਹੜਾ ਖਿਲਾਰ ਦਿੰਦਾ ਸਨ ਲਾਈਟ ਨੂੰ, ਇਸ ਲਈ ਮੂਨ ਦੇ ਉੱਤੇ ਸਾਨੂੰ ਨਹੀਂ ਦਿਖਦਾ। ਜਦੋਂ ਮੂਨ ਦੀ ਮੂਨ ਲੈਂਡਿੰਗ ਹੋਈ ਸੀ ਉਹਨਾਂ ਫੋਟੋ ਚ ਸਾਨੂੰ ਜਿਹੜਾ ਪਿੱਛੇ ਅਸਮਾਨ ਤਾਰਾ ਦਿਖਾਈ ਦਿੰਦਾ ਆ, ਹਾਲਾਂਕਿ ਉੱਥੇ ਦਿਨ ਦਾ ਟਾਈਮ ਸੀਗਾ ਹਨਾ, ਉਹ ਇਸ ਲਈ ਸੀਗਾ ਕਿਉਂਕਿ ਉੱਥੇ ਐਟਮੋਸਫੇਅਰ ਨਹੀਂ ਹੈਗਾ ਮੂਨ ਦੇ ਉੱਤੇ, ਤੇ ਉਹਦੀ ਵਜ੍ਹਾ ਨਾਲ ਜਿਹੜਾ ਸਨਲਾਈਟ ਖਿਲਰ ਵੀ ਨਹੀਂ ਹੈਗੀ ਔਰ ਸਾਨੂੰ ਕਲਰ ਦਿਖਾਈ ਨਹੀਂ ਦਿੰਦੇ, ਸਾਨੂੰ ਸਿਰਫ ਬਲੈਕ ਕਲਰ ਦਿਖਾਈ ਦਿੰਦਾ। ਤੇ ਇਸੇ ਤਰ੍ਹਾਂ ਜਦੋਂ ਅਸੀਂ ਸਪੇਸ ਦੀ ਗੱਲ ਕਰਦੇ ਹਾਂ, ਸਪੇਸ ਨੂੰ ਅਸੀਂ ਮੋਸਟਲੀ ਵੈਕਿਊਮ ਮੰਨਦੇ ਹਾਂ, ਮਤਲਬ ਕਿ ਅਸੀਂ ਇਹ ਮੰਨਦੇ ਹਾਂ ਕਿ ਸਪੇਸ ਦੇ ਵਿੱਚ ਕੁਛ ਹੈ ਨੀ, ਮਤਲਬ ਕਿ ਖਾਲੀ ਆ ਸਪੇਸ, ਉਹਦੇ ਵਿੱਚ ਕੋਈ ਜਿਹੜੀਆਂ ਚੀਜ਼ਾਂ ਹੈ ਨੀ ਆ ਜਿਹੜੀਆਂ ਖਿਲਾਰ ਸਕਣ ਸਨਲਾਈਟ ਨੂੰ ਜਾਂ ਸਟਾਰ ਲਾਈਟ ਨੂੰ। ਬਟ ਜਦੋਂ ਅਸੀਂ ਉਹੀ ਜਦੋਂ ਸ਼ੁਰੂ ਦੇ ਆਪਾਂ ਐਸਟ੍ਰੋਨੋਮੀ ਦੇ ਐਪੀਸੋਡ ਕੀਤੇ ਸੀ, ਉਹਨਾਂ ਚ ਸਾਰੀ ਗੱਲ ਕੀਤੀ ਸੀ ਕਿ ਕਿੰਨੇ ਐਸਟ੍ਰੋਇਡ ਜਾਂ ਹੋਰ ਜਿਹੜੇ ਆ ਉਲਕਾ ਪਿੰਡ ਜਿਹੜੇ ਵਗੈਰਾ ਅਸੀਂ ਪੰਜਾਬੀ ਚ ਬੋਲਦੇ ਹਾਂ, ਉਹ ਸਾਰੀਆਂ ਚੀਜ਼ਾਂ ਹੈਗੀਆਂ ਨਾ, ਡਿਫਰੈਂਟ ਡਿਫਰੈਂਟ ਸਟਾਰਸ ਹੈਗੇ ਆ, ਤੇ ਕੋਸਮਿਕ ਡਸਟ ਅਸੀਂ ਇਹਨਾਂ ਚੀਜ਼ਾਂ ਨੂੰ ਕਹਿ ਦਿੰਦੇ ਹਾਂ ਕਿ ਕੋਸਮਿਕ ਡਸਟ ਤਾਂ ਹੈਗੀ ਆ, ਉਹ ਵੀ ਉਹ ਸਕੈਟਰ ਕਰਨੀ, ਮਤਲਬ ਉਹ ਸਨਲਾਈਟ ਨੂੰ ਖਿਲਾਰਨੀ ਚਾਹੀਦੀ ਸੀ। ਅਗਰ ਅਰਥ ਵਰਗਾ ਐਟਮੋਸਫੇਅਰ ਨਹੀਂ ਹੈਗਾ ਬਟ ਉਹਦਾ ਆਪਣਾ ਉਹਦੇ ਵਿੱਚ ਜਿਹੜੀ ਡਸਟ ਹੈਗੀ ਆ ਸਪੇਸ ਦੇ ਵਿੱਚ, ਉਹ ਜਿਹੜੀ ਉਹ ਇੱਕ ਰੀਜ਼ਨ ਹੋਣਾ ਚਾਹੀਦਾ ਸੀਗਾ ਕਿ ਉਹ ਚਾਹੇ ਰਾਤ ਸੀ ਚਾਹੇ ਦਿਨ ਸੀ, ਉਹ ਸਨਲਾਈਟ ਨੂੰ ਜਾਂ ਦੂਜੇ ਸਟਾਰਸ ਦੀ ਲਾਈਟ ਨੂੰ ਖਿਲਾਰਦੀ ਤੇ ਸਾਨੂੰ ਕਲਰ ਨਜ਼ਰ ਆਉਂਦੇ ਹਨਾ। ਬਟ ਇਹਦਾ ਵੀ ਜਿਹੜਾ ਰੀਜ਼ਨ ਹੈਗਾ, ਇੱਕ ਇੱਕ ਬਹੁਤ ਮਤਲਬ ਫੇਮਸ ਐਸਟ੍ਰੋਨੋਮਰ ਹੈਗਾ ਨੀਲ ਡੀਗ੍ਰਾਸ, ਸ਼ਾਇਦ ਜਿਹੜੇ ਲੋਕ ਸੁਣਦੇ ਉਹਨਾਂ ਨੇ ਦੇਖਿਆ ਹੋਣਾ, ਉਹ ਵੀ ਸੁਣੇ ਹੋਣੇ ਆ, ਉਹ ਪੋਡਕਾਸਟ ਕਰਦੇ ਆ। ਉਹਨਾਂ ਨੇ ਇੱਕ ਮਤਲਬ ਥਿਊਰੀ, ਇੱਕ ਮੈਥਮੈਟੀਕਲ ਕੈਲਕੂਲੇਸ਼ਨ ਦਿੱਤੀ ਕਿ ਜੇ ਅਸੀਂ ਆਪਣਾ ਜਿਹੜਾ ਸਨ ਹੈਗਾ ਆ ਉਹਨੂੰ ਅਸੀਂ ਇੱਕ ਫੁੱਲ ਸਟੋਪ ਵਾਂਗ ਮੰਨ ਲਈਏ, ਜਿੱਦਾਂ ਜਦੋਂ ਅਸੀਂ ਸੈਂਟੈਂਸ ਲਿਖਦੇ ਹਾਂ ਕੋਈ ਹਨਾ, ਅਸੀਂ ਫੁੱਲ ਸਟੋਪ ਲਾ ਦਿੰਦੇ ਹਾਂ, ਤੇ ਇੰਨਾ ਛੋਟਾ ਮਤਲਬ ਆਪਾਂ ਸਨ ਨੂੰ ਮੰਨ ਲਈਏ, ਤਾਂ ਉਹਦਾ ਜਿਹੜਾ ਨੀਅਰੈਸਟ ਸਟਾਰ ਹੈਗਾ ਉਹਨੇ ਜਦੋਂ ਕੈਲਕੂਲੇਸ਼ਨ ਕੀਤੀ ਤਾਂ ਉਹਨੇ ਕੈਲਕੂਲੇਟ ਕੀਤਾ ਕਿ ਉਹਦਾ ਨੀਅਰੈਸਟ ਸਟਾਰ ਜਿਹੜਾ ਉਹਦੇ ਤੋਂ ਐਟਲੀਸਟ 4 ਮੀਲ ਦੂਰ ਹੋਊਗਾ ਹਨਾ। ਇਹ ਅਸੀਂ ਗੱਲ ਕਰ ਰਹੇ ਹਾਂ ਜਦੋਂ ਸਨ ਸਾਡਾ ਸਿਰਫ ਇੱਕ ਫੁੱਲ ਸਟੋਪ ਦੇ ਬਰਾਬਰ ਦੇ ਸਾਈਜ਼ ਦਾ ਹੈ। ਹੁਣ ਸਾਨੂੰ ਪਤਾ ਸਾਡਾ ਸਨ ਕਿੰਨਾ ਵੱਡਾ, ਤਾਂ ਤੁਸੀਂ ਸੋਚ ਸਕਦੇ ਹੋ ਕਿ ਸਪੇਸ ਦੇ ਵਿੱਚ ਜਿਹੜੇ ਸਟਾਰਸ ਇੱਕ ਦੂਜੇ ਤੋਂ ਕਿੰਨੀ ਕਿੰਨੀ ਡਿਸਟੈਂਸ ਦੇ ਉੱਤੇ ਜਿਹੜੇ ਪ੍ਰੈਜੈਂਟ ਹੁੰਦੇ ਆ ਹਨਾ। ਇਹਦਾ ਮਤਲਬ ਉਹਨਾਂ ਦੇ ਵਿੱਚ ਸਪੇਸ ਬਹੁਤ ਜ਼ਿਆਦਾ ਹੈ, ਚਾਹੇ ਉੱਥੇ ਡਸਟ ਵੀ ਹੈਗੀ ਹੈ, ਮਤਲਬ ਹੋਰ ਪਾਰਟੀਕਲਸ ਵੀ ਹੈਗੇ ਆ, ਫੇਰ ਵੀ ਕਿਉਂਕਿ ਜਿਹੜੀ ਉੱਥੇ ਸਪੇਸ ਜ਼ਿਆਦਾ ਹੈਗੀ ਆ, ਤਾਂ ਇਸ ਲਈ ਕੁਛ ਏਰੀਆ ਏਦਾਂ ਦਾ ਹੋ ਸਕਦਾ ਜਿੱਥੇ ਕੁਛ ਵੀ ਨੀ ਪ੍ਰੈਜੈਂਟ, ਔਰ ਕੁਛ ਏਰੀਆ ਏਦਾਂ ਦਾ ਹੋ ਸਕਦਾ ਜਿੱਥੇ ਹੈਗੀ ਆ ਮਟੀਰੀਅਲ ਪ੍ਰੈਜੈਂਟ ਹਨਾ। ਸੋ ਇਸ ਲਈ ਜਿਹੜਾ ਸਾਨੂੰ, ਕਿਉਂਕਿ ਉਹਨਾਂ ਦੇ ਵਿੱਚ ਗੈਪ ਬਹੁਤ ਜ਼ਿਆਦਾ ਹੈਗਾ, ਇਸ ਲਈ ਸਾਨੂੰ ਉੱਥੇ ਜਿਹੜੀ ਆ ਸਪੇਸ ਜਿਹੜੀ ਆ ਬਲੈਕ ਦਿਖਾਈ ਦਿੰਦੀ ਆ। ਇਹ ਇਹ ਫਿਰ ਕੁਛ ਲੋਕਾਂ ਦਾ ਜਿਹੜਾ ਇੱਕ ਵਨ ਆਫ ਦਾ ਸੋਲੂਸ਼ਨ ਤੁਸੀਂ ਕਹਿ ਸਕਦੇ, ਵਨ ਆਫ ਦਾ ਰੀਜ਼ਨ ਤੁਸੀਂ ਕਹਿ ਸਕਦੇ ਕਿਉਂ ਆਪਾਂ ਜਿਹੜਾ ਬਲੈਕ ਲੱਗਦਾ ਸਕਾਈ, ਉਹ ਇਸ ਲਈ ਕਿਉਂਕਿ ਸਾਡਾ ਸਪੇਸ ਬਹੁਤ ਜ਼ਿਆਦਾ ਮਤਲਬ ਫੈਲਿਆ ਹੋਇਆ ਹੈਗਾ, ਔਰ ਉਹਦੇ ਵਿੱਚ ਬਹੁਤ ਘੱਟ ਹਾਂਜੀ ਡਿਸਟੈਂਸ ਹੈਗਾ।
0: ਰਾਈਟ ਰਾਈਟ, ਅੱਛਾ, ਦੈਟ ਕੁਡ ਬੀ ਵਨ ਰੀਜ਼ਨ ਕਿ ਯੂਨੀਵਰਸ ਹਰ ਸੈਕਿੰਡ, ਹਰ ਪਲ, ਹਰ ਵਕਤ ਜਿਹੜਾ ਵੱਧ ਰਿਹਾ ਹੈਗਾ, ਅਤੇ ਇਕੱਲਾ ਸੂਰਜ ਜਿਹੜਾ ਇਸ ਸੋਲਰ ਪਲੈਨਟ ਜਿਸ ਜਿਸ ਗਲੈਕਸੀ ਦੇ ਅਸੀਂ ਹਿੱਸਾ ਹੈਗੇ ਉਹਦੇ 'ਚ ਸਾਨੂੰ ਸਭ ਤੋਂ ਵੱਧ ਰੋਸ਼ਨੀ ਹੋ ਹੀ ਦਿੰਦਾ, ਅਤੇ ਦੂਜੇ ਤਾਰੇ ਜੇ ਦੇਣਾ ਵੀ ਚਾਹੁਣ ਤਾਂ ਉਹ ਖਿੰਡ ਖਿੰਡ ਕੇ ਦੂਰ ਹੋਈ ਜਾ ਰਹੇ ਹੈਗੇ ਨੇ ਕਿਉਂਕਿ ਯੂਨੀਵਰਸ ਲਗਾਤਾਰ ਫੈਲ ਰਿਹਾ। ਹੁਣ ਐਸਟ੍ਰੋਨਾਟਸ ਜਿਹੜੇ ਹੈਗੇ ਨੇ ਜਿਹੜੇ ਪੁਲਾੜ 'ਚ ਜਾਂਦੇ ਨੇ, ਉਹਨਾਂ ਨੂੰ ਵੀ ਕੀ ਇਹ ਕਾਲਾ ਹੀ ਦਿਖਦਾ ਹੈਗਾ ਕਿਉਂਕਿ ਉਹ ਤਾਂ ਸੂਰਜ ਤੋਂ ਫਿਰ ਬਹੁਤ ਪਰੇ ਚਲੇ ਜਾਂਦੇ ਨੇ, ਉਹਨਾਂ ਦੇ ਲਾਗੇ ਤਾਂ ਹੋਰ ਅਲੱਗ ਅਲੱਗ ਸਟਾਰਸ ਹੋਣਗੇ ਹੀ। ਧਰਤੀ ਅਸੀਂ ਸਮਝ ਸਕਦੇ ਹਾਂ ਕਿ ਇੱਕ ਸਕੇਲ ਦੇ ਵਿੱਚ ਹੀ ਘੁੰਮ ਰਹੀ ਹੈਗੀ ਹੈ ਅਤੇ ਇੱਕ ਹੀ ਜਗ੍ਹਾ ਦੇ ਉੱਤੇ ਸਟੇਬਲ ਹੈਗੀ ਹੈ ਸੂਰਜ ਦੇ ਆਲੇ ਦੁਆਲੇ, ਬਟ ਐਸਟ੍ਰੋਨਾਟਸ ਦਾ ਦੇ ਗੋ ਅਵੇ ਫਰੋਮ ਪਲੈਨਟ ਅਰਥ ਅਤੇ ਸੂਰਜ ਤੋਂ ਵੀ ਉਰਾਂ ਪਰਾਂ ਚਲੇ ਜਾਂਦੇ ਹੋਣਗੇ। ਸੋ ਉਹਨਾਂ ਉਹਨਾਂ ਦਾ ਕੀ ਪਰਸਪੈਕਟਿਵ ਹੈਗਾ ਇਹਨੂੰ ਲੈ ਕੇ?
1: ਹਾਂਜੀ, ਜਿਦਾਂ ਐਸਟ੍ਰੋਨਾਟ ਵੀ ਤੁਸੀਂ ਮਤਲਬ ਕਿੱਦਾਂ ਆਪਾਂ ਦੇਖਦੇ ਹਾਂ ਫੋਟੋਸ, ਜਦੋਂ ਅਸੀਂ ISS ਦੀ ਫੋਟੋ ਦੇਖਦੇ ਹਾਂ, ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ, ਸੋਰੀ ISS ਦੀ, ਤੇ ਸਾਨੂੰ ਦੇਖਦਾ ਹੈ ਕਿ ਜਦੋਂ ਬਾਹਰ ਜਿਹੜੀ ਆਪਾਂ ਸਪੇਸ ਵਾਕ ਕਹਿੰਦੇ ਹਾਂ ਜਿਹੜੀ ਐਸਟ੍ਰੋਨਾਟ ਕਰਦੇ ਆ, ਉਸ ਟਾਈਮ ਦੇ ਉੱਤੇ ਸਾਨੂੰ ਅਸਮਾਨ ਜਿਹੜਾ ਉਹਨਾਂ ਦੇ ਅਰਾਊਂਡ ਵੀ ਕਾਲਾ ਦਿਖਦਾ, ਅਫਕੋਰਸ ਉਹਨਾਂ ਨੂੰ ਵੀ ਕਾਲਾ ਹੀ ਦਿਖਦਾ ਹਨਾ। ਤੇ ਇਹਦਾ ਵੀ ਇੱਕ ਰੀਜ਼ਨ ਇਹੀ ਹੈ ਕਿ ਜਿੱਦਾਂ ਮੈਂ ਕਿਹਾ ਕਿ ਕਿਉਂਕਿ ਸਪੇਸ ਜਿਹੜੀ ਆ ਉਹਦੇ ਚ ਵੈਕਿਊਮ ਅਸੀਂ ਮੰਨਦੇ ਹਾਂ ਕਿ ਜਦੋਂ ਉੱਥੇ ਜਿਹੜੀ ਆ ਕੁਛ ਨੀ ਪ੍ਰੈਜੈਂਟ ਹੈਗਾ, ਆਲਮੋਸਟ ਮਤਲਬ ਐਮਪਟੀ ਹੈਗੀ ਆ ਸਾਡੇ ਅਰਥ ਦੇ ਐਟਮੋਸਫੇਅਰ ਦੇ ਕੰਪੈਰੀਜ਼ਨ, ਤੇ ਇਸ ਲਈ ਕਿਉਂਕਿ ਉੱਥੇ ਕੋਈ ਗੈਸਿਸ ਨੀ ਹੈਗੀਆਂ, ਡਸਟ ਪਾਰਟੀਕਲਸ ਨੀ ਹੈਗੇ ਜਿਹੜੇ ਕਿ ਸੂਰਜ ਦੀ ਜਿਹੜੀ ਲਾਈਟ ਨੂੰ ਜਿਹੜੀ ਆ ਉਹ ਖਿਲਾਰ ਦੇਣ ਆਸੇ ਪਾਸੇ, ਇਸ ਵਜ੍ਹਾ ਨਾਲ ਉੱਥੇ ਵੀ ਸਾਨੂੰ ਜਿਹੜਾ ਅਸਮਾਨ ਕਾਲਾ ਦਿਖਦਾ ਹੈਗਾ ਤੇ ਸਾਨੂੰ ਕਲਰ ਨੀ ਦਿਖਦੇ ਹੈਗੇ। ਹੁਣ ਇਹਦਾ ਜਿਹੜਾ ਇਹ ਰੀਜ਼ਨ ਜਿੱਦਾਂ ਅਸੀਂ ਕਹਿ ਰਹੇ ਕਿ ਮਤਲਬ ਇਹ ਕਾਲਾ ਦਿਖਦਾ ਇੱਕ ਸੋਲੂਸ਼ਨ, ਮਤਲਬ ਇਹਦਾ ਇੱਕ ਰੀਜ਼ਨ ਇਹ ਹੈਗਾ ਕਿ ਸਪੇਸ ਬਹੁਤ ਫੈਲੀ ਹੋਈ ਹੈ, ਇਸ ਤੋਂ ਇਲਾਵਾ ਹੋਰ ਵੀ ਰੀਜ਼ਨ ਜਿਹੜੇ ਹੈਗੇ ਇਹਦੇ ਕਿ ਕਿਉਂ ਆਪਾਂ ਨੂੰ ਇੱਦਾਂ ਲੱਗਦਾ ਹੈਗਾ। ਇਹਦਾ ਵਨ ਮਤਲਬ ਇਹਨਾਂ ਦਾ ਜਿਹੜਾ ਰੀਜ਼ਨ ਹੈਗਾ ਉਹ ਇਹ ਹੈ ਕਿ ਜਦੋਂ ਅਸੀਂ ਕਲਰਸ ਦੀ ਗੱਲ ਕੀਤੀ ਸੀ ਤਾਂ ਅਸੀਂ ਵੇਵ ਲੈਂਥ ਦੀ ਗੱਲ ਕੀਤੀ ਸੀ ਹਨਾ, ਕਿ ਇੱਕ ਲਾਈਟ ਜਿਹੜੀ ਇੱਕ ਤਰ੍ਹਾਂ ਦੀ ਲਾਈਟ ਦੇ ਵਿੱਚ ਉਹਦੀ ਇੱਕ ਰੇਸ ਤੋਂ ਦੂਜੀ ਰੇਸ ਤੱਕ ਕਿੰਨਾ ਡਿਸਟੈਂਸ ਹੈਗਾ ਉਹਨੂੰ ਅਸੀਂ ਵੇਵ ਲੈਂਥ ਕਹਿੰਦੇ, ਮਤਲਬ ਲੈਂਥ ਕਿੰਨੀ ਹੈਗੀ ਇੱਕ ਰੇਸ ਤੋਂ ਦੂਜੀ ਰੇਸ ਹਨਾ। ਤੇ ਅਸੀਂ ਵੇਵਜ਼ ਦੀ ਗੱਲ ਕੀਤੀ ਸੀ ਕਿ ਜਦੋਂ ਜਿਹੜਾ ਵਾਇਲਟ ਕਲਰ ਹੁੰਦਾ ਉਹਦੀ ਸਭ ਤੋਂ ਛੋਟੀ ਵੇਵ ਲੈਂਥ ਹੁੰਦੀ ਹੈ, ਔਰ ਰੈਡ ਕਲਰ ਦੀ ਸਭ ਤੋਂ ਜਿਹੜੀ ਵੱਡੀ ਵੇਵ ਲੈਂਥ ਹੁੰਦੀ ਹੈ, ਮਤਲਬ ਜਿੰਨਾ ਜਿੰਨਾ ਡਿਸਟੈਂਸ ਲਾਈਟ ਦੇ ਵਿੱਚ ਵੱਧਦਾ ਜਾਂਦਾ ਉਹਨਾਂ ਉਹਨਾਂ ਜਿਹੜੀ ਉਹਦੀ ਵੇਵ ਲੈਂਥ ਵੀ ਜਿਹੜੀ ਵੱਧਦੀ ਜਾਂਦੀ ਹੈ ਹਨਾ, ਮਤਲਬ ਉਹਨਾਂ ਉਹਨਾਂ ਦੂਰ ਹੁੰਦਾ ਜਾਂਦਾ। ਔਰ ਜਦੋਂ ਅਸੀਂ ਹਿਊਮਨ ਆਈ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਉਹ ਵਿਜ਼ੀਬਲ ਲਾਈਟ ਜਿਹਦੇ ਵਿੱਚ 7 ਕਲਰ ਆਉਂਦੇ ਆ, ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ, ਰੈਡ, ਇਹ ਹੀ ਦੇਖ ਸਕਦੇ ਹਾਂ। ਇੱਕ ਤੋਂ ਇਲਾਵਾ ਅਸੀਂ ਹੋਰ ਕੋਈ ਨਾ ਤਾਂ ਅਸੀਂ ਵਾਇਲਟ ਤੋਂ ਛੋਟੀ ਵੇਵ ਲੈਂਥ ਵਾਲੀਆਂ ਜਿਹੜੀਆਂ ਰੇਜ ਦੇਖ ਸਕਦੇ ਹਾਂ, ਜਿਹੜੀਆਂ ਐਕਸਰੇਜ ਵਗੈਰਾ ਹੋ ਗਈਆਂ, ਰੇਡੀਓ ਵੇਵਸ ਹੋ ਗਈਆਂ, ਐਕਸਰੇਜ ਵਗੈਰਾ ਹੋ ਗਈਆਂ, ਨਾ ਹੀ ਅਸੀਂ ਇਹਦੇ ਤੋਂ ਵੱਡੀ ਰੈਡ ਤੋਂ ਵੱਡੀ ਵੇਵ ਲੈਂਥ ਵਾਲੀ ਦੇਖ ਸਕਦੇ ਹਾਂ, ਜਿਹੜੀਆਂ ਅੱਗੇ ਜਿਹੜੀਆਂ ਤੁਸੀਂ ਜਿਹੜੀਆਂ ਇਹਨਾਂ ਦੇ ਵਿੱਚ ਰੇਡੀਓ ਵੇਵਸ ਵਗੈਰਾ ਦੇ ਵਿੱਚ ਚਲੇ ਜਾਂਦੀਆਂ ਸਾਡੀਆਂ ਜਾਂ ਮਾਈਕ੍ਰੋਵੇਵ ਦੇ ਵਿੱਚ ਚਲੇ ਜਾਂਦੀਆਂ, ਉਹ ਵਾਲੀਆਂ ਵੇਵਸ ਅਸੀਂ ਨਹੀਂ ਦੇਖ ਸਕਦੇ. ਸੋ ਜਿਹੜਾ ਅੱਜ ਦੇ ਟਾਈਮ, ਕਿਉਂਕਿ ਹੁਣ ਸਾਡੇ ਕੋਲ ਬਹੁਤ ਜ਼ਿਆਦਾ ਇੰਸਟਰੂਮੈਂਟ ਹੈਗੇ ਆ, ਤੇ ਜਿਹੜੇ ਆ ਟੈਲੀਸਕੋਪ ਜਿਹੜੀ ਅਸੀਂ ਸਾਡੇ ਕੋਲ ਹੈਗੇ, ਹਬਲ ਟੈਲੀਸਕੋਪ ਹੈਗਾ ਜਾਂ ਜੇਮਸ ਵੈਬ ਟੈਲੀਸਕੋਪ ਹੈਗਾ ਜਿਹੜਾ ਅਸੀਂ ਸਕਾਈ ਸਪੇਸ ਦੇ ਵਿੱਚ ਭੇਜਿਆ, ਤਾਂ ਹੁਣ ਸਾਨੂੰ ਅਸੀਂ ਐਕਚੁਅਲ ਚ ਚੀਜ਼ਾਂ ਦੇਖ ਸਕਦੇ. ਹੁਣ ਅਸੀਂ ਸਿਰਫ ਜਿਹੜੇ ਆ ਮੈਥਮੈਟੀਕਲ ਜਾਂ ਥਰੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਹੀ ਨਹੀਂ ਕਹਿ ਰਹੇ, ਹੁਣ ਸਾਡੇ ਕੋਲ ਪ੍ਰੂਫ ਹੈਗੇ ਆ, ਹਨਾ. ਤੁਹਾਨੂੰ ਇਹ ਪਤਾ ਹੈ ਕਿ ਜਿਹੜਾ ਸਾਡਾ ਅਸਮਾਨ ਹੈਗਾ ਉਹ ਮੋਸਟਲੀ ਮਾਈਕ੍ਰੋਵੇਵ ਰੇਜ ਵਾਲੀ ਜਿਹੜੀ ਆ ਜ਼ੋਨ ਦੇ ਵਿੱਚ ਆਉਂਦਾ ਹੈ, ਨਾ ਕਿ ਵਿਜ਼ੀਬਲ ਲਾਈਟ ਦੇ ਜ਼ੋਨ ਦੇ ਵਿੱਚ ਆਉਂਦਾ ਹੈ. ਤੇ ਬੇਸਿਕਲੀ ਸਾਨੂੰ ਅਸਮਾਨ ਕਾਲਾ ਦਿਖਦਾ ਹੈਗਾ, ਉਹ ਇਸ ਲਈ ਨਹੀਂ ਦਿਖਦਾ ਕਿ ਅਸਮਾਨ ਕਾਲਾ ਹੈਗਾ, ਉਹ ਇਸ ਲਈ ਦਿਖਦਾ ਕਿਉਂਕਿ ਅਸੀਂ ਐਜ਼ ਅ ਹਿਊਮਨ ਹੋਰ ਕੋਈ ਕਲਰ ਦੇਖ ਨਹੀਂ ਸਕਦੇ ਹੈਗੇ, ਜਿਹੜਾ ਰੈੱਡ ਤੋਂ ਬਾਹਰ ਕਲਰ ਜਾ ਰਿਹਾ ਹੈ, ਕਿਉਂਕਿ ਮਾਈਕ੍ਰੋਵੇਵ ਜਿਹੜੀ ਆ ਉਹ ਰੈੱਡ ਤੋਂ ਬਾਅਦ ਦੇ ਕਲਰ ਆ ਜਿੱਦਾਂ ਤੁਸੀਂ ਤੁਸੀਂ ਏਦਾਂ ਇਮੇਜਿਨ ਕਰ ਸਕਦੇ ਕਿ ਤੁਸੀਂ ਰੈੱਡ ਦੇ ਉੱਪਰ ਜਿਹੜਾ ਇੱਕ ਮਤਲਬ ਡਰਾਇੰਗ ਕਰ ਰਹੇ ਹਾਂ, ਰੈੱਡ ਦੇ ਉੱਪਰ ਜਿਹੜਾ ਕੋਈ ਬਰਾਊਨ ਕਲਰ ਕਰ ਦੋ ਜਾਂ ਬਲੈਕ ਕਲਰ ਕਰ ਦੋ, ਉਦੋਂ ਸਾਨੂੰ ਡਾਰਕ ਦਿਖਣ ਲੱਗ ਜਾਂਦਾ ਨਾ. ਸੋ ਡਾਰਕ ਸ਼ੇਡ ਦੇ ਵਿੱਚ ਚਲੇ ਜਾਂਦਾ ਜਿਹੜਾ ਸਾਡੀ ਅਸਮਾਨ ਦੇ ਵਿੱਚ ਜਿਹੜੀ ਸਾਡੀ ਲਾਈਟਸ ਹੈਗੀਆਂ ਉਹ ਰੈੱਡ ਨਾਲੋਂ ਡਾਰਕ ਸ਼ੇਡ ਦੇ ਵਿੱਚ ਆ, ਜਿਹੜੀਆਂ ਹਿਊਮਨ ਆਈ ਨੂੰ ਵਿਜ਼ੀਬਲ ਨਹੀਂ ਹੁੰਦੀਆਂ. ਸੋ ਜਿਹੜਾ ਇਹਦਾ ਮੇਨ ਰੀਜ਼ਨ ਉਹ ਇਹੀ ਆ, ਅਗਰ ਸਾਡੀਆਂ ਆਈਜ਼ ਜਿਹੜੀਆਂ ਮਾਈਕ੍ਰੋਵੇਵ ਦੇਖ ਸਕਦੀਆਂ ਹੁੰਦੀਆਂ, ਜਿਵੇਂ ਕਿ ਕੁਛ ਬੀਜ਼ ਵਗੈਰਾ ਦੇਖ ਸਕਦੀਆਂ, ਤਾਂ ਸਾਨੂੰ ਵੀ ਜਿਹੜਾ ਸਕਾਈ ਜਿਹੜਾ ਉਹ ਬਲੈਕ ਦੀ ਬਜਾਏ ਹੋ ਸਕਦਾ ਕੁਛ ਹੋਰ ਕਲਰ ਦਾ ਨਜ਼ਰ ਆਉਂਦਾ, ਜਿਹੜਾ ਕਿ ਅਸੀਂ ਅੱਜ ਜਿਹੜਾ ਆਪਣੀ ਟੈਲੀਸਕੋਪ ਦੇ ਥਰੂ ਦੇਖ ਸਕਦੇ ਹਾਂ.
0: ਓਕੇ, ਆਲ ਰਾਈਟ, ਮੇਕ ਸੈਂਸ. ਠੀਕ ਹੈ, ਇਹਦੇ 'ਚ ਨਾ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਆਪਾਂ, ਇਸ ਤੋਂ ਬਾਅਦ ਮੇਰਾ ਇੱਕ ਹੋਰ ਸਵਾਲ ਹੈਗਾ ਕਿ ਟਵਿੰਕਲ ਟਵਿੰਕਲ ਲਿਟਲ ਸਟਾਰ ਹਾਊ ਡੂ ਦੇ ਲੁੱਕ ਲਾਈਕ, ਅਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈਗੀ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ. ਅਤੇ ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਤਾਂ ਤੁਸੀਂ ਪੁੱਛ ਲਿਆ ਕਰੋ ਇਸ ਐਪੀਸੋਡ 'ਚ, ਨਹੀਂ ਤਾਂ ਅਗਲੇ 'ਚ ਅਸੀਂ ਪੁੱਛ ਲਿਆ ਕਰਾਂਗੇ. ਅਤੇ ਇਸ ਤਰੀਕੇ ਦੇ ਨਾਲ ਸਿਲਸਿਲਾ ਫਿਰ ਬਣਦਾ ਰਹਿੰਦਾ ਹੈਗਾ, ਕਿਉਂਕਿ ਇਕੱਲੀ ਗੱਲ ਕਹਿਣੀ ਨਹੀਂ ਹੈਗੀ, ਸੁਣਨੀ ਵੀ ਹੈਗੀ, ਅਤੇ ਸੁਣ ਕੇ ਫਿਰ ਅੱਗੇ ਰਿਐਕਟ ਵੀ ਕਰਨਾ ਹੈਗਾ. ਪ੍ਰੋਗਰਾਮ ਟਿਕਟੌਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਡਾਕਟਰ ਸੰਦੀਪ ਕੌਰ ਦੇ ਨਾਲ.

0: ਹਾਂਜੀ 1674 ਆ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
6: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
5: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
6: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਹੋਣਾ ਤੇਰੇ ਵਿੱਚ।
5: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
1: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਦੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
8: ਹਾਂਜੀ, ਸਵਾਗਤ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਸਾਇੰਸ ਦੀਆਂ, ਵਿਗਿਆਨ ਦੀਆਂ ਗੱਲਾਂ, ਔਰ ਅੱਜ ਤਾਂ ਪੁਲਾੜ ਦੀਆਂ ਗੱਲਾਂ ਚੱਲ ਰਹੀਆਂ ਹੈਗੀਆਂ, ਸਪੇਸ ਦੀਆਂ ਗੱਲਾਂ ਚੱਲ ਰਹੀਆਂ। ਗੱਲਾਂ ਬੜੀਆਂ ਕਾਲੀਆਂ ਚੱਲ ਰਹੀਆਂ ਨੇ, ਬੜੀਆਂ ਹਨੇਰੀਆਂ ਚੱਲ ਰਹੀਆਂ ਨੇ, ਪਰ ਉਸ ਹਨੇਰੀਆਂ ਗੱਲਾਂ ਦੇ ਵਿੱਚ, ਉਹਨਾਂ ਕਾਲੀਆਂ ਗੱਲਾਂ ਦੇ ਵਿੱਚ ਚਾਨਣ ਮਨਾਰਾ ਬਣ ਕੇ ਡਾਕਟਰ ਸੰਦੀਪ ਕੌਰ ਜੀ ਸਾਡੇ ਵਿੱਚ ਹੈਗੇ ਨੇ, ਦੱਸ ਰਹੇ ਨੇ ਸਾਨੂੰ ਕਿ ਕਿਉਂ ਜਿਹੜਾ ਹਨੇਰੇ ਹੋਣ ਤੋਂ ਬਾਅਦ ਹਨੇਰਾ ਜ਼ਿਆਦਾ ਹੋ ਜਾਂਦਾ, ਰਾਤ ਇੰਨੀ ਰਾਤ ਕਿਉਂ ਲੱਗਦੀ ਹੈ, ਕਾਲੀ ਇੰਨੀ ਕਾਲੀ ਕਿਉਂ ਹੋ ਜਾਂਦੀ ਹੈ ਰਾਤ, ਅਤੇ ਉਹਦੇ ਬਾਰੇ ਕੁਛ ਇੱਕ ਜਿਹੜੇ ਮੋਟੇ ਮੋਟੇ ਤੌਰ ਦੇ ਉੱਤੇ ਤੁਹਾਨੂੰ ਜਿੱਦਾਂ ਆਲਬਰਟਸ ਪੈਰਾਡੋਕਸ ਦੇ ਹਵਾਲੇ ਦੇ ਨਾਲ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਕਾਰਨ ਹੈਗੇ ਨੇ। ਇੱਕ ਤਾਂ ਰੰਗਾਂ ਦਾ, ਵਿਬਗੌਰ ਦਾ ਜਿਹੜਾ ਕੰਸੈਪਟ ਹੈਗਾ ਉਹ ਹੈਗਾ, ਦੂਸਰਾ ਯੂਨੀਵਰਸ ਐਕਸਪੈਂਸ਼ਨ ਦਾ ਇੱਕ ਐਸਪੈਕਟ ਹੈਗਾ, ਅਤੇ ਤੀਜਾ ਜਿਹੜੇ ਦੂਸਰੇ ਤਾਰੇ ਹੈਗੇ ਨੇ, ਸਾਰੇ ਹੀ ਉਨੇ ਬ੍ਰਾਈਟ ਨਹੀਂ ਹੁੰਦੇ, ਪਰ ਉਹਦੇ 'ਚੋਂ ਹੀ ਅਗਲਾ ਸਵਾਲ ਹੁਣ ਮੇਰਾ ਨਿਕਲ ਰਿਹਾ ਹੈਗਾ। ਸੰਦੀਪ ਜੀ, ਵਾਕਈ ਜਿਹੜੇ ਟਵਿੰਕਲ ਟਵਿੰਕਲ ਲਿਟਲ ਸਟਾਰ ਹੁੰਦੇ ਨੇ ਕਿ ਨਹੀਂ ਹੁੰਦੇ, ਸਾਰੇ ਹੀ ਹੁੰਦੇ ਨੇ ਚਮਕਦੇ?
9: ਹਾਂਜੀ, ਇਹ ਬਹੁਤ ਇੰਟਰਸਟਿੰਗ ਕੁਐਸਚਨ ਹੈ ਭਾਜੀ, ਕਿਉਂਕਿ ਜਦੋਂ ਅਸੀਂ ਜਿਹੜੀ ਟਵਿੰਕਲ ਟਵਿੰਕਲ ਸਟਾਰ ਸਨ, ਪੁਆਇੰਟਸ, ਕਾਫੀਆਂ ਪੁਰਾਣੀਆਂ ਪੁਆਇੰਟਸ ਆ, ਹਰ ਬੱਚੇ ਨੂੰ ਸਕੂਲ ਚ ਸਿਖਾਉਂਦੇ ਆ ਹਨਾ, ਪਰ ਜਦੋਂ ਤੁਸੀਂ ਐਸਟ੍ਰੋਨੋਮਰਸ ਨੂੰ ਪੁੱਛਦੇ ਆ ਤਾਂ ਉਹ ਸਾਨੂੰ, ਉਹਨਾਂ ਤੋਂ ਸਾਨੂੰ ਪਤਾ ਲੱਗਦਾ ਕਿ ਜਿਹੜੇ ਸਟਾਰਸ ਹੁੰਦੇ ਆ ਉਹ ਟਵਿੰਕਲ ਨਹੀਂ ਕਰਦੇ ਹੈਗੇ। ਇਹ ਸਾਨੂੰ ਲੱਗਦਾ ਏਦਾਂ ਆ ਕਿ ਸਟਾਰਸ ਟਵਿੰਕਲ ਕਰ ਰਹੇ ਆ, ਬਟ ਸਟਾਰਸ ਲਗਾਤਾਰ ਜਿਹੜੀ ਉਹਨਾਂ ਦੀ ਲਾਈਟ ਜਿਹੜੀ ਆ ਉਹ ਆਉਂਦੀ ਰਹਿੰਦੀ ਆ। ਇੱਥੇ ਵੀ ਜਿਹੜਾ ਇਹਦਾ ਬੇਸਿਕ ਰੀਜ਼ਨ ਵੀ ਫੇਰ ਸਾਡੀ ਅਰਥ ਦਾ ਐਟਮੋਸਫੇਅਰ ਹੀ ਹੈਗਾ ਆ, ਉਹਦੀ ਵਜ੍ਹਾ ਨਾਲ ਹੀ ਸਾਨੂੰ ਜਿਹੜੇ ਸਟਾਰ ਟਵਿੰਕਲ ਕਰਦੇ ਲੱਗਦੇ ਆ। ਉਹ ਇਸ ਲਈ ਕਿਉਂਕਿ ਸਟਾਰਸ ਜਿਹੜੇ ਸਾਨੂੰ ਪਤਾ ਹੈ ਕਾਫੀ ਦੂਰ ਹੁੰਦੇ ਆ ਸਾਡੇ ਤੋਂ ਹਨਾ, ਤੇ ਸਾਨੂੰ ਜਿਹੜੀ ਆ ਜਦੋਂ ਇਹਨਾਂ ਦੀ ਲਾਈਟ ਜਿਹੜੀ ਆਉਂਦੀ ਹੈ ਐਟਮੋਸਫੇਅਰ ਦੇ ਉੱਤੇ, ਤਾਂ ਐਟਮੋਸਫੇਅਰ ਦੇ ਵਿੱਚ ਹੁਣ ਜਿੱਦਾਂ ਆਪਾਂ ਬਾਰ ਬਾਰ ਗੱਲ ਕਰਦੇ ਹਾਂ ਕਿ ਬਹੁਤ ਸਾਰੀ ਡਸਟ ਜਾਂ ਹੋਰ ਚੀਜ਼ਾਂ ਪ੍ਰੈਜੈਂਟ ਹੁੰਦੀਆਂ ਹਨਾ, ਤਾਂ ਉਸ ਟਾਈਮ ਦੇ ਉੱਤੇ ਜਦੋਂ ਸਨਲਾਈਟ ਸਾਡੀ ਐਟਮੋਸਫੇਅਰ ਦੇ ਵਿੱਚ, ਸੋਰੀ, ਸਟਾਰਸ ਦੀ ਲਾਈਟ ਸਾਡੇ ਐਟਮੋਸਫੇਅਰ ਦੇ ਵਿੱਚ ਐਂਟਰ ਕਰਦੀ ਆ, ਤਾਂ ਕੀ ਹੁੰਦਾ ਹੈ ਕਿ ਉਹ ਜਿਹੜਾ ਐਟਮੋਸਫੇਅਰ ਜਿਹੜਾ ਸਾਡਾ ਉਹਨੂੰ ਡਿਫਰੈਂਟ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ ਚਲਾ ਦਿੰਦਾ ਜਿਹੜੀ ਲਾਈਟ ਹੁੰਦੀ ਹੈ ਨਾ, ਉਹ ਸਿੱਧੀ ਨੀ ਆਉਂਦੀ। ਇਹਨੂੰ ਤੁਸੀਂ ਏਦਾਂ ਮੰਨ ਸਕਦੇ, ਮੰਨ ਲਓ ਤੁਸੀਂ ਬਹੁਤ ਜਿਹੜੀ ਕਰਾਊਡਿਡ ਪਲੇਸ ਦੇ ਵਿੱਚੋਂ ਜਾ ਰਹੇ ਹਾਂ, ਤੁਸੀਂ ਰੇਲਵੇ ਸਟੇਸ਼ਨ ਦੇ ਉੱਤੇ ਆ ਜਾਂ ਫਿਰ ਤੁਸੀਂ ਸ਼ੋਪਿੰਗ ਮਾਲ ਤੇ ਜਾ ਰਹੇ ਹਾਂ ਨਾ, ਤੇ ਜਦੋਂ ਸਾਨੂੰ ਕੋਈ ਅੱਗੇ ਆ ਰਿਹਾ ਹੈਗਾ ਤਾਂ ਸਾਡਾ ਪਾਥ ਚੇਂਜ ਹੁੰਦਾ ਰਹਿੰਦਾ ਹੈ ਨਾ, ਆਪਾਂ ਸਟ੍ਰੇਟ ਲਾਈਨ ਦੇ ਵਿੱਚ ਨਹੀਂ ਚੱਲ ਸਕਦੇ ਕੰਪੈਰੇਟਿਵਲੀ ਅਗਰ ਅਸੀਂ ਕਿਸੇ ਖਾਲੀ ਜਗ੍ਹਾ ਦੇ ਵਿੱਚ ਤੁਰ ਰਹੇ ਹਾਂ ਨਾ। ਸੇਮ ਸਟਾਰਸ ਦੀ ਟਾਈਪ ਦੇ ਨਾਲ ਵੀ ਹੁੰਦਾ, ਜਦੋਂ ਐਟਮੋਸਫੇਅਰ ਦੇ ਵਿੱਚ ਐਂਟਰ ਕਰਦੇ ਆ ਤਾਂ ਜਿਹੜੀ ਡਸਟ ਪਾਰਟੀਕਲਸ ਦੀ ਵਜ੍ਹਾ ਨਾਲ ਉਹਨਾਂ ਦੇ ਜਿਹੜੇ ਪਾਥ ਜਿਹੜੇ ਆ ਉਹ ਜਿਗ ਜੈਗ ਤਰ੍ਹਾਂ ਜਿਹੜੇ ਇੱਕ ਪਾਥ ਜਿਹੜਾ ਉਹਨਾਂ ਦਾ ਬਦਲਦਾ ਰਹਿੰਦਾ ਆ, ਤੇ ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਕਦੇ ਏਦਾਂ ਲੱਗਦਾ ਕਿ ਉਹਦੀ ਲਾਈਟ ਘੱਟ ਰਹੀ ਆ ਹਨਾ। ਮੰਨ ਲਓ ਤੁਸੀਂ ਏਦਾਂ ਦੀ ਏਰੀਆ ਦੇ ਵਿੱਚ ਖੜੇ, ਕਿਉਂਕਿ ਜਿਹੜਾ ਐਟਮੋਸਫੇਅਰ ਸਾਡਾ ਹੁੰਦਾ ਉਹਦੀ ਉਹਦੀ ਜਿਹੜੀ ਆ ਟੈਂਪਰੇਚਰ ਵੀ ਹਰ ਲੇਅਰ ਦੇ ਵਿੱਚ ਡਿਫਰੈਂਟ ਹੁੰਦਾ, ਕਿਤੇ ਘੱਟ ਹੁੰਦਾ ਕਿਤੇ ਵੱਧ ਹੁੰਦਾ। ਔਰ ਜਿਹੜੇ ਆ ਗੈਸਿਸ ਜਾਂ ਡਸਟ ਪਾਰਟੀਕਲ ਦਾ ਵੀ ਜਿਹੜੀ ਡੈਂਸਿਟੀ ਵੀ ਉੱਦਾਂ ਹੁੰਦੀ ਆ, ਕਿਸੇ ਏਰੀਆ ਦੇ ਵਿੱਚ ਘੱਟ ਹੋ ਸਕਦੀ ਹੈ, ਕਿਸੇ ਏਰੀਆ ਦੇ ਵਿੱਚ ਵੱਧ ਹੋ ਸਕਦੀ ਹੈ ਹਨਾ, ਜਾਂ ਕਿਉਂਕਿ ਸਾਨੂੰ ਪਤਾ ਹਵਾ ਹੈਗੀ, ਐਟਮੋਸਫੇਅਰ ਹੈਗਾ, ਤਾਂ ਉਹ ਇੱਧਰ ਉੱਧਰ ਫਿਰਦਾ ਤੁਰਦੀਆਂ ਰਹਿੰਦੀਆਂ ਗੈਸਾਂ ਵਗੈਰਾ ਜਾਂ ਐਟਮ ਜਿਹੜੇ ਡਸਟ ਪਾਰਟੀਕਲ ਹੈਗੇ ਆ, ਤਾਂ ਉਹਦੀ ਵਜ੍ਹਾ ਨਾਲ ਵੀ ਜਿਹੜਾ ਇੱਕ ਪਲੇਸ ਦੇ ਉੱਤੇ ਅਗਰ ਤੁਸੀਂ ਬੈਠ ਕੇ ਸਟਾਰ ਨੂੰ ਦੇਖ ਰਹੇ ਹੈਗੇ ਆ, ਤਾਂ ਹੋ ਸਕਦਾ ਇੱਕ ਸੈਕਿੰਡ ਦੇ ਵਿੱਚ ਜਿਹੜੀ ਆ ਉਹਦੇ ਉੱਪਰ ਜਿਹੜੀ ਘੱਟ ਜਿਹੜੀ ਡਸਟ ਹੈਗੀ ਆ, ਬਟ ਅਗਲੇ ਮਿੰਟ ਜਾਂ ਅਗਲੇ ਸੈਕਿੰਡ ਦੇ ਵਿੱਚ ਜਿਹੜੀ ਉੱਥੇ ਜ਼ਿਆਦਾ ਡਸਟ ਆ ਗਈ ਆ ਹਨਾ। ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਸਨ ਲਾਈਟ ਸਿੱਧੀ ਸਾਡੀ ਸਟਾਰਸ ਦੀ ਲਾਈਟ ਸਾਡੀ ਅੱਖਾਂ ਤੱਕ ਨਹੀਂ ਪਹੁੰਚਦੀ, ਸਾਨੂੰ ਏਦਾਂ ਲੱਗਦਾ ਕਿ ਇਹ ਚਮਕ ਰਿਹਾ ਹੈ, ਇਹਦੀ ਲਾਈਟ ਘੱਟ ਹੋ ਰਹੀ ਆ ਔਰ ਇਹਦੀ ਜਿਹੜੀ ਲਾਈਟ ਜਿਹੜੀ ਵੱਧ ਹੋ ਰਹੀ ਆ।
8: ਓਕੇ ਆਲ ਰਾਈਟ, ਠੀਕ ਹੈ। ਪਰ ਇਹ ਸਾਰੇ ਪਲੈਨਟਸ ਦੇ ਕੇਸ ਦੇ ਵਿੱਚ ਵੀ ਏਦਾਂ ਹੈਗਾ ਕਿ ਸਾਰੇ ਪਲੈਨਟਸ ਹੁਣ ਜਿਵੇਂ ਧਰਤੀ ਦੇ ਉੱਤੇ ਤਾਂ ਚਲੋ ਠੀਕ ਹੈ, ਸੂਰਜ ਆਪਾਂ ਕਹਿ ਦਿੰਦੇ ਹਾਂ ਕਿ ਚਾਹੇ ਇੱਕ ਸਾਈਕਲ ਹੀ ਹੈ, 12 ਘੰਟੇ ਦਾ ਸਾਈਕਲ ਹੈ, ਉਹਦੇ 'ਚ ਉਹ ਰੋਸ਼ਨੀ ਦਿੰਦਾ ਹੈਗਾ, ਪਰ ਬਾਕੀ ਪਲੈਨਟਸ ਦੇ ਉੱਤੇ ਫਿਰ ਕੀ ਸੀਨ ਹੈਗਾ ਕਿ ਉਹ ਸਾਰੇ ਫਿਰ ਹਨੇਰੇ 'ਚ ਨੇ?
9: ਨਹੀਂ, ਬਾਕੀ ਪਲੈਨਟ ਦਾ ਵੀ ਇਹੀ ਸੀਨ ਕਿ ਜਿੱਦਾਂ ਹੁਣ ਕਿਸੇ ਪਲੈਨਟ ਜਿਹੜਾ ਪਲੈਨਟ ਜਿਹਦੇ ਉੱਤੇ ਐਟਮੋਸਫੇਅਰ ਹੋਊਗਾ ਹਨਾ, ਅਰਥ ਵਰਗਾ ਐਟਮੋਸਫੇਅਰ ਹੋਊਗਾ, ਜਿਹੜਾ ਕਿ ਸਾਨੂੰ ਅਜੇ ਤੱਕ ਬਹੁਤੇ ਪਲੈਨਟਸ ਦੇ ਉੱਤੇ ਨਹੀਂ ਮਿਲਿਆ, ਇਸ ਲਈ ਸਾਨੂੰ ਲਾਈਫ ਵੀ ਹਨਾ ਨਹੀਂ ਮਿਲ ਰਹੀ ਹੈਗੀ ਉੱਥੇ। ਪਰ ਜਿਹਨਾਂ ਦੇ ਜਿਹਨਾਂ ਐਟਮੋਸਫੇਅਰ ਜਿਹਨਾਂ ਪਲੈਨਟਸ ਦੇ ਦਾ ਇੱਕ ਐਟਮੋਸਫੇਅਰ ਹੋਊਗਾ ਜਿੱਥੇ ਕੁਛ ਡਿਫਰੈਂਟ ਤਰ੍ਹਾਂ ਦੀਆਂ ਗੈਸਿਸ ਪ੍ਰੈਜੈਂਟ ਹੋਊਗੀਆਂ ਹਨਾ, ਜਾਂ ਡਸਟ ਪਾਰਟੀਕਲ ਦੋ ਚੀਜ਼ਾਂ ਪ੍ਰੈਜੈਂਟ ਹੋਊਗੀਆਂ, ਉੱਥੇ ਸੇਮ ਇਹੀ ਫੀਨੋਮੀਨਾ ਹੋਊਗਾ ਕਿ ਜਿਹੜੀ ਆ ਸਾਨੂੰ ਕਲਰਸ ਦਿਖਣਗੇ ਔਰ ਜਿਹੜੀ ਆ ਸਨਲਾਈਟ ਜਾਂ ਸਟਾਰ ਲਾਈਟ ਜਿਹੜੀ ਹੈਗੀ ਆ ਉਹ ਇੱਧਰ ਉੱਧਰ ਫੈਲੂਗੀ, ਉਹ ਡਸਟ ਪਾਰਟੀਕਲ ਦੇ ਨਾਲ ਟਕਰਾਉਣ ਦੀ ਵਜ੍ਹਾ ਨਾਲ ਹਨਾ, ਜਾਂ ਫਿਰ ਗੈਸਾਂ ਦੇ ਨਾਲ ਟਕਰਾਉਣ ਦੀ ਵਜ੍ਹਾ ਨਾਲ ਉਹਨਾਂ ਦਾ ਜਿਹੜਾ ਪਾਥ ਚੇਂਜ ਹੁੰਦਾ ਜਾਊਗਾ ਲਾਈਟ ਦਾ, ਸਾਨੂੰ ਇੱਕ ਸਟ੍ਰੇਟ ਜਿਹੜੀ ਨਹੀਂ ਦਿਖੂਗੀ। ਪਰ ਇਹਦੇ 'ਚ ਇੱਕ ਇੰਟਰਸਟਿੰਗ ਗੱਲ ਹੋਰ ਵੀ ਹੈਗੀ ਆ ਕਿ ਜਦੋਂ ਅਸੀਂ ਪਲੈਨਟਸ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਸਟਾਰਸ ਹੋ ਗਏ, ਪਲੈਨਟਸ ਹੋ ਗਏ, ਇਹਨਾਂ ਸਾਰਿਆਂ ਦੀ ਆਪਣੀ ਇੱਕ ਲਾਈਟ ਹੁੰਦੀ ਆ ਹਨਾ, ਤੇ ਸਾਨੂੰ ਪਲੈਨਟਸ ਕਦੇ ਚਮਕਦੇ ਸਾਨੂੰ ਨਹੀਂ ਦਿਖਦੇ, ਜਿੱਦਾਂ ਸਾਨੂੰ ਇਹ ਸਟਾਰਸ ਜਿਹੜੇ ਟਵਿੰਕਲ ਕਰਦੇ ਦਿਖ ਜਾਂਦੇ, ਸਾਨੂੰ ਪਲੈਨਟਸ ਨਹੀਂ ਦਿਖਦੇ। ਉਹ ਇਸੇ ਵਜ੍ਹਾ ਨਾਲ ਕਿਉਂਕਿ ਪਲੈਨਟਸ ਕੰਪੈਰੇਟਿਵਲੀ ਸਾਡੇ ਨੇੜੇ ਹੁੰਦੇ ਆ ਸਟਾਰਸ ਦੇ ਨਾਲ, ਇਸ ਲਈ ਜਦੋਂ ਨੇੜੇ ਹੁੰਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਕੋਈ ਸਟਾਰ ਦਿਖਦਾ ਆ ਅਸਮਾਨ ਦੇ ਵਿੱਚ, ਜਿਹੜਾ ਤੁਹਾਨੂੰ ਲੱਗਦਾ ਕਿ ਸਟਾਰ ਹੋਗਾ, ਸਭ ਤੋਂ ਪਹਿਲਾਂ ਤੁਹਾਨੂੰ ਸਟਾਰ ਨਹੀਂ, ਸਭ ਤੋਂ ਪਹਿਲਾਂ ਤੁਹਾਨੂੰ ਪਲੈਨਟਸ ਨਜ਼ਰ ਆਊਗਾ ਅਸਮਾਨ ਵਿੱਚ, ਫਿਰ ਸਾਨੂੰ ਜਿਹੜੇ ਸਟਾਰਸ ਜਿਹੜੇ ਨਜ਼ਰ ਆਉਂਦੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੰਟਰੀਬਿਊਟ ਕਰਦੀਆਂ ਹੈਗੀਆਂ ਕਿ ਜਿਹੜਾ ਇਹ ਐਟਮੋਸਫੇਅਰ ਜਿਹੜਾ ਮਤਲਬ ਸਾਨੂੰ ਕਿੱਦਾਂ ਦੇ ਸਟਾਰਸ ਜਾਂ ਸਾਡਾ ਜਿਹੜਾ ਸਕਾਈ ਕਿੱਦਾਂ ਦਾ ਦਿਖਾਈ ਦਿੰਦਾ ਹੈ ਇੱਕ ਟਾਈਮ ਦੇ ਉੱਤੇ। ਤੇ ਇਸ ਲਈ ਜਿਹੜੀ ਜਦੋਂ ਅਸੀਂ ਟੈਲੀਸਕੋਪ ਦੀ ਗੱਲ ਕਰਦੇ ਹਾਂ ਤਾਂ ਟੈਲੀਸਕੋਪ ਅਸੀਂ ਦੇਖਦੇ ਹਾਂ ਕਿ ਜਿਹੜੇ ਜ਼ਿਆਦਾਤਰ ਜਿਹੜੇ ਵੱਡੇ ਵੱਡੇ ਟੈਲੀਸਕੋਪ ਮਤਲਬ ਰੀਸੈਂਟਲੀ ਜਿਹੜਾ ਇਹਨਾਂ ਨੇ ਲਗਾਇਆ ਸੀਗਾ ਇੱਕ ਟੈਲੀਸਕੋਪ ਅਮੈਰੀਕਾ ਦੇ ਵਿੱਚ ਕਿਤੇ, ਉਹ ਵੀ ਜਿਹੜਾ ਉਹ ਕਾਫੀ ਜਿਹੜੇ ਮਾਊਂਟੇਨਸ ਦੇ ਉੱਤੇ ਹੁੰਦੇ ਆ, ਕਦੇ ਸਾਨੂੰ ਲੋਅਰ ਲੈਵਲ ਦੇ ਉੱਤੇ ਜਿਹੜੇ ਨਹੀਂ ਟੈਲੀਸਕੋਪ ਦਿਖਦੇ ਹੈਗੇ ਹਨਾ। ਉਹਦਾ ਰੀਜ਼ਨ ਵੀ ਇਹੀ ਆ ਕਿਉਂਕਿ ਅਰਥ ਦੇ ਐਟਮੋਸਫੇਅਰ ਜਿਹੜਾ ਉਹ ਜਿਹੜਾ ਟੈਲੀਸਕੋਪਸ ਨੂੰ ਪ੍ਰੋਪਰਲੀ ਦਿਖਣ ਨਹੀਂ ਦਿੰਦਾ ਹੈਗਾ ਸਟਾਰਸ ਨੂੰ। ਸੋ ਜਦੋਂ ਇਹ ਜਿਹੜੇ ਆ ਟੈਲੀਸਕੋਪ ਵੱਡੇ ਵੱਡੇ ਟੈਲੀਸਕੋਪ ਸਟਾਰਸ ਨੂੰ ਜਾਂ ਸਾਡੇ ਪਲੈਨਟ ਨੂੰ ਅਬਜ਼ਰਵ ਕਰਦੇ ਆ, ਤਾਂ ਉਹ ਇਸ ਲਈ ਹਾਈ ਲੈਵਲ ਦੇ ਉੱਤੇ ਲਾਏ ਜਾਂਦੇ, ਮਾਊਂਟੇਨ ਲੈਵਲ ਦੇ ਉੱਤੇ ਲਾਏ ਜਾਂਦੇ, ਕਿਉਂਕਿ ਉੱਥੇ ਜਿਹੜੀ ਆ ਡਸਟ ਪਾਰਟੀਕਲ ਜਾਂ ਜਿਹੜੇ ਆ ਘੱਟ ਹੁੰਦੇ ਆ, ਤੇ ਐਟਮੋਸਫੇਅਰ ਜਿਹੜਾ ਅਰਥ ਦਾ ਹੈਗਾ ਉਹਨਾਂ ਦੀ ਆਬਜ਼ਰਵੇਸ਼ਨ ਨੂੰ ਇੰਟਰਪਟ ਨਹੀਂ ਕਰਦਾ ਹੈਗਾ, ਉਹ ਪ੍ਰੋਪਰਲੀ ਦੇਖ ਸਕਦਾ ਕਿਸੇ ਸਟਾਰ ਨੂੰ ਅਗਰ ਉਹਨਾਂ ਨੇ ਵਿਜੁਅਲਾਈਜ਼ ਕਰਨਾ ਹੈ ਨਾ। ਇਸ ਲਈ ਜਿਹੜਾ ਐਡਵਿਨ ਹਬਲ ਟੈਲੀਸਕੋਪ ਹੈਗਾ, ਕਾਫੀ ਮਸ਼ਹੂਰ ਟੈਲੀਸਕੋਪ ਹੈਗਾ, ਉਹ ਜਿਹੜਾ ਸਾਡੇ ਅਰਥ ਤੋਂ ਜਿਹੜਾ ਦੂਰ ਹੈਗਾ, ਮਤਲਬ ਅਰਥ ਦੇ ਗਰਾਊਂਡ ਦੇ ਨੇੜੇ ਨਹੀਂ ਹੈਗਾ, ਉਹ ਇਸੇ ਲਈ ਉੱਥੇ ਭੇਜਿਆ ਗਿਆ ਸੀ ਕਿਉਂਕਿ ਜਿਹੜਾ ਪ੍ਰੋਪਰਲੀ ਇਹਨਾਂ ਨੇ ਆਪਣੀ ਯੂਨੀਵਰਸ ਨੂੰ ਅਬਜ਼ਰਵ ਕਰਨਾ ਸੀਗਾ। ਨਹੀਂ ਤਾਂ ਉਹ ਯੂਜੁਅਲ ਜਿੱਦਾਂ ਬਾਕੀ ਟੈਲੀਸਕੋਪ ਇਸ ਟਾਈਮ ਸਾਡੇ ਕੋਲ ਅਰਥ ਦੇ ਉੱਤੇ ਹੈਗੇ, ਉਦਾਂ ਦਾ ਹੀ ਉਹ ਟੈਲੀਸਕੋਪ ਹੈਗਾ, ਬਟ ਕਿਉਂਕਿ ਉਹ ਉੱਪਰ ਹਾਈਟ ਦੇ ਉੱਤੇ ਲੱਗਿਆ ਤਾਂ ਉੱਥੇ ਕੋਈ ਵੀ ਐਟਮੋਸਫੇਅਰ ਜਿਹੜਾ ਸਾਇੰਟਿਸਟ ਦੀ ਜਿਹੜੀ ਆਬਜ਼ਰਵੇਸ਼ਨ ਨੂੰ ਇੰਟਰਪਟ ਨਹੀਂ ਕਰਦਾ ਹੈਗਾ, ਔਰ ਉਹ ਪ੍ਰੋਪਰਲੀ ਜਿਹੜਾ ਜੋ ਵੀ ਉਹਨਾਂ ਨੇ ਆਬਜ਼ਰਵੇਸ਼ਨ ਕਰਨੀਆਂ ਹੁੰਦੀਆਂ ਉਹ ਕਰ ਸਕਦੇ ਆ ਜਿਹੜਾ ਟੈਲੀਸਕੋਪਸ ਦੇ ਥਰੂ। ਤੇ ਇਹਦੀ ਇੱਕ ਹੋਰ ਇੱਕ ਗੱਲ ਮੈਂ ਤਾਂ ਨਹੀਂ ਭੁੱਲ ਗਈ ਕਿ ਜਿਹੜੇ ਸਟਾਰਸ, ਜਿਹੜੀ ਇੱਕ ਹੋਰ ਚੀਜ਼ ਹੈ ਕਿ ਜਿੱਦਾਂ ਪਹਿਲੇ ਮੈਂ ਕਿਹਾ ਕਿ ਆਪਾਂ ਨੂੰ ਸਟਾਰਸ ਬਹੁਤ ਜ਼ਿਆਦਾ ਪਤਾ ਹੈ ਕਿ ਲੱਖਾਂ ਕਰੋੜਾਂ ਸਟਾਰਸ ਪਰ ਕਿਉਂਕਿ ਜਿਹੜੀ ਆ ਜਿਹੜਾ ਸਾਨੂੰ ਅੱਜ ਸਾਨੂੰ ਪਤਾ ਕਿ ਜਿਹੜਾ ਸਭ ਤੋਂ ਪੁਰਾਣੇ ਸਟਾਰ ਦੀ ਅਸੀਂ ਲਾਈਟ ਦੇਖ ਸਕਦੇ ਹਾਂ ਇਸ ਟਾਈਮ ਦੇ ਉੱਤੇ, ਅੱਜ ਤੱਕ ਅਸੀਂ ਦੇਖੀ ਹੈਗੀ ਆ, ਉਹ ਸਾਡੇ ਤੋਂ 3,80,000 ਸਾਲ ਜਿਹੜਾ ਲਾਈਟ ਜਿਹੜਾ ਕਿਲੋਮੀਟਰ ਦੂਰ ਹੈਗਾ, ਸੋਰੀ 3,80,000 ਕਿਲੋਮੀਟਰ ਜਿਹੜਾ ਦੂਰ ਹੈਗਾ, ਤੇ ਉਨੇ ਪੁਰਾਣੇ ਅਸੀਂ ਜਿਹੜੀ ਆ ਸਟਾਰਸ ਦੀ ਲਾਈਟ ਅੱਜ ਤੱਕ ਦੇਖ ਸਕਦੇ ਹਾਂ। ਤੇ ਜਿਹੜੇ ਸਟਾਰਸ ਇਸ 3,80,000 ਕਿਲੋਮੀਟਰ ਤੋਂ ਦੂਰ ਦੇ ਸਟਾਰਸ ਹੋ ਗਏ, ਉਹਨਾਂ ਦੀ ਲਾਈਟ ਸਾਡੇ ਤੱਕ ਨਹੀਂ ਪਹੁੰਚ ਰਹੀ ਹੈਗੀ ਹਿਊਮਨਸ ਤੱਕ, ਇਸ ਲਈ ਅਸੀਂ ਉਹਨਾਂ ਨੂੰ ਵੀ ਅਬਜ਼ਰਵ ਨਹੀਂ ਕਰ ਰਹੇ। ਇਸ ਲਈ ਸਾਨੂੰ ਬਿਲਕੁਲ ਜਿਹੜਾ ਇੱਕ ਅਨਦਰ ਰੀਜ਼ਨ ਹੈਗਾ ਕਿ ਇਸ ਲਈ ਸਾਨੂੰ ਜਿਹੜਾ ਸਕਾਈ ਜਿਹੜਾ ਇੰਨਾ ਚਮਕਦਾ ਨਹੀਂ ਦਿਖਾਈ ਦਿੰਦਾ ਰਾਤ ਦੇ ਵਿੱਚ। ਤੇ ਮੋਸਟ ਜਿਹੜਾ ਪ੍ਰੋਬੇਬਲ ਰੀਜ਼ਨ ਤਾਂ ਇਹੀ ਹੈ ਕਿਉਂਕਿ ਅਸੀਂ ਐਜ਼ ਅ ਹਿਊਮਨ ਜਿਹੜੇ ਅਸੀਂ ਮਾਈਕ੍ਰੋਵੇਵਸ ਨੂੰ ਦੇਖ ਨਹੀਂ ਸਕਦੇ, ਇਸ ਲਈ ਸਾਨੂੰ ਕੋਈ ਹੋਰ ਕਲਰ ਨਹੀਂ ਦਿਖਾਈ ਦਿੰਦਾ, ਸਾਨੂੰ ਹਨੇਰਾ ਹਨੇਰਾ ਹੀ ਜਿਹੜਾ ਅਸਮਾਨ ਦੇ ਵਿੱਚ ਦਿਖਦਾ ਹੈ।
8: ਰਾਈਟ ਰਾਈਟ ਰਾਈਟ। ਵੈਸੇ ਤਾਂ ਐਡਵਿਨ ਹਬਲ ਜਿਹੜੀ ਉਹਦੇ ਦੂਰਬੀਨ ਦੇ ਰਾਹੀਂ ਆਪਾਂ ਜਿਹੜਾ ਤੁਸੀਂ ਦੱਸ ਰਹੇ ਹੋ, ਮੇਰੇ ਖਿਆਲ ਦੇ ਨਾਲ ਦੁਨੀਆ ਦੀ ਵਨ ਆਫ ਦੀ ਬਿਗੈਸਟ ਕਿਹਾ ਜਾਂਦਾ ਹੈਗਾ ਕਿ ਦੂਰਬੀਨ ਹੈਗੀ ਉਹ, ਹੈ ਨਾ। ਅਤੇ ਐਡਵਿਨ ਹਬਲ ਜਿਨ੍ਹਾਂ ਦੇ ਬਾਰੇ ਸੰਦੀਪ ਜੀ ਪਹਿਲਾਂ ਵੀ ਕਈ ਵਾਰ ਦੱਸ ਚੁੱਕੇ ਹੈਗੇ ਨੇ ਕਿ ਬੜੀਆਂ ਸਾਰੀਆਂ ਥਿਊਰੀਆਂ ਉਹਨਾਂ ਨੇ ਇਜਾਦ ਕੀਤੀਆਂ ਨੇ, ਬਟ ਮੇਜਰਲੀ ਇਸੇ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਕਿ ਉਹਨਾਂ ਨੇ ਇਸ ਗੱਲ ਨੂੰ ਦੱਸਿਆ ਸੀਗਾ ਕਿ ਮਿਲਕੀ ਵੇ ਤੋਂ ਇਲਾਵਾ ਵੀ ਗਲੈਕਸੀਜ਼ ਹੈਗੀਆਂ ਨੇ, ਹੋਰ ਵੀ ਯੂਨੀਵਰਸ ਦੇ ਵਿੱਚ ਬਹੁਤ ਸਾਰੇ ਐਸੀਆਂ ਗਲੈਕਸੀਆਂ ਨੇ ਜਿਨ੍ਹਾਂ 'ਚ ਸੈਂਕੜਿਆਂ ਤਾਰੇ ਨੇ, ਹਜ਼ਾਰਾਂ ਗ੍ਰਹਿ ਹੈਗੇ ਨੇ, ਪਰ ਆਹ ਜਿਹੜੀ ਥਿਊਰੀ ਉਹਨਾਂ ਨੇ ਦਿੱਤੀ ਹੈਗੀ ਹੈ ਕਿ ਬਹੁਤ ਸਾਰੇ ਗ੍ਰਹਿ ਜਾਂ ਬਹੁਤ ਸਾਰੇ ਤਾਰੇ ਜਿਨ੍ਹਾਂ ਨੂੰ ਅਸੀਂ ਤਾਰੇ ਮੰਨਦੇ ਸੀ ਜਾਂ ਬਹੁਤ ਸਾਰੇ ਗ੍ਰਹਿ ਮੰਨਦੇ ਸੀ, ਅਸਲ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੇ। ਉਹ ਸ਼ੈ ਕੀ ਹੈ? ਉਹ ਡਸਟ ਹੈ, ਉਹ ਧੂੜ ਦਾ ਇੱਕ ਗੁਬਾਰ ਹੈ, ਬਹੁਤ ਸਾਰੇ ਧੂੜ ਦੇ ਗੁਬਾਰ ਹੈਗੇ ਨੇ ਜਿਹੜੇ ਅਸੀਂ ਉਇਓ ਹੀ ਮੰਨੀ ਬੈਠੇ ਸੀਗੇ ਕਿ ਇੱਦਾਂ। ਜਿਹੜੀ ਤੁਸੀਂ ਇੱਕ ਅਖੀਰ ਦੇ ਵਿੱਚ, ਮੈਂ ਇੱਕ ਆਪਣਾ ਪਰਸਨਲ ਕੁਐਸਚਨ ਪੁੱਛਣ ਲੱਗਿਆ ਹੈਗੇ, ਤੁਸੀਂ ਇੱਕ ਗੱਲ ਕਹੀ ਕਿ ਬੜਾ ਸਪੇਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਚਰਾ ਜਿਹੜਾ ਹੈਗਾ, ਕਚਰਾ ਨਹੀਂ ਕਹਿ ਸਕਦੇ ਬਟ ਬਹੁਤ ਜ਼ਿਆਦਾ ਗੈਸਾਂ ਦਾ ਗੁਬਾਰ, ਜਾਂ ਜਿੱਦਾਂ ਐਡਵਿਨ ਹਬਲ ਵੀ ਕਹਿੰਦੇ ਨੇ ਕਿ ਬੜਾ ਸਾਰਾ ਡਾਰਕ ਔਰ ਜਿਹੜਾ ਐਸੀਆਂ ਐਨਰਜੀਜ਼ ਦਾ ਇੱਕ ਗੁਬਾਰ ਹੈਗਾ ਜਿਹੜੀਆਂ ਕਿ ਕੁਛ ਨਹੀਂ ਹੈਗੀਆਂ, ਅਤੇ ਉਹ ਕੋਈ ਐਲੀਮੈਂਟ ਵੀ ਨਹੀਂ ਹੈਗੀਆਂ, ਕਿ ਇੱਦਾਂ ਵੀ ਨਹੀਂ ਕਿ ਕਿਸੇ ਕਿਸਮ ਦਾ ਕੋਈ ਬਹੁਤ ਜ਼ਿਆਦਾ ਆਇਰਨ ਹੈ, ਹੈ ਨਾ, ਪੁਲਾੜ ਦੇ ਵਿੱਚ ਜਾਂ ਬਹੁਤ ਜ਼ਿਆਦਾ ਗੋਲਡ ਖਿਲ ਰਿਹਾ ਫਿਰਦਾ, ਅਤੇ ਨਾ ਹੀ ਕੋਈ ਇਹੋ ਜਿਹੀ ਕੋਈ ਚੀਜ਼ ਹੈ ਵੀ ਉਹਨਾਂ ਨੂੰ ਤਾਰਾ ਕਿਹਾ ਜਾ ਸਕਦਾ ਜਾਂ ਕੋਈ ਗ੍ਰਹਿ ਕਿਹਾ ਜਾ ਸਕਦਾ। ਅਤੇ ਫਿਰ ਇਸ ਹਾਲਤ ਦੇ ਵਿੱਚ ਜਿਹੜਾ ਉਹ ਬਹੁਤ ਜ਼ਿਆਦਾ ਇੱਕ, ਮਤਲਬ ਇੱਕ ਐਸੀ ਸਪੇਸ ਹੈਗੀ ਹੈ ਜਿਹੜੀ ਨੋ ਯੂਜ਼ ਹੈਗੀ ਹੈ, ਜਦੋਂ ਐਡਵਿਨ ਹਬਲ ਇਸ ਕਿਸਮ ਦੀ ਥਿਊਰੀ ਦੱਸ ਦਿੰਦੇ ਨੇ, ਉਹ ਤੋਂ ਬਾਅਦ ਵਾਲੀਆਂ ਬਹੁਤ ਸਾਰੀਆਂ ਥਿਊਰੀਆਂ ਆਉਂਦੀਆਂ ਨੇ। ਫਿਰ ਉਹਦੇ ਵਿੱਚ ਨੈਵੀਗੇਟ ਕਿਵੇਂ ਕਰਦੇ ਨੇ? ਲਾਈਟਾਂ ਬਾਲ ਕੇ ਜਾਂਦੇ ਨੇ? ਮਤਲਬ ਇਹ ਬੜਾ ਸਿਲੀ ਕੁਐਸਚਨ ਹੋ ਸਕਦਾ, ਬਟ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਹਿਊਮਨ ਮਿਸ਼ਨਸ ਲੈ ਕੇ ਜਾਂਦੇ ਹੈਗੇ ਨੇ ਕਿ ਇੰਨਾ ਜ਼ਿਆਦਾ ਜੇ ਡਾਰਕ ਹੈਗੇ, ਜਿਵੇਂ ਆਪਾਂ ਸੜਕ ਦੇ ਉੱਤੇ ਡਾਰਕ ਹੁੰਦਾ ਹੈ ਗੱਡੀ ਚਲਾਉਂਦੇ ਹਾਂ ਅਤੇ ਹੈੱਡਲਾਈਟ ਬੀਮ ਔਨ ਕਰ ਲੈਂਦੇ ਹਾਂ, ਅਤੇ ਸਪੇਸ ਦਾ ਫਿਰ ਟਰੈਵਲ ਕਿੱਦਾਂ ਪੋਸੀਬਲ ਹੈ ਜੇ ਇੰਨਾ ਜ਼ਿਆਦਾ ਡਾਰਕ ਉੱਥੇ ਹੈਗਾ ਭਰਿਆ ਹੋਇਆ?
9: ਹਾਂਜੀ, ਇਹ ਜਿੱਦਾਂ ਤੁਸੀਂ ਆਪਾਂ ਪਹਿਲੀ ਗੱਲ ਕੀਤੀ ਸਨ ਸੋਲਰ ਦੀ ਜਿਹੜੀ ਆ, ਮਤਲਬ ਜਿਹੜੀ ਸਨ ਅਗਰ ਆਪਾਂ ਨੂੰ ਐਜ਼ ਏ ਫੁੱਲ ਸਟੋਪ ਮੰਨਦੇ ਹਾਂ, ਹਨਾ, ਤਾਂ ਜਿਹੜੀ ਸਾਡੇ ਜਿਹੜੀ ਆ ਜਿਹੜਾ ਨੇੜੇ ਦਾ ਜਿਹੜਾ ਸਭ ਤੋਂ ਸਟਾਰ ਹੋਊਗਾ ਉਹ 4 ਮੀਲ ਐਟਲੀਸਟ ਦੂਰ ਹੋਊਗਾ। ਸੋ ਇਹ ਜਦੋਂ ਅਸੀਂ ਐਜ਼ ਏ ਫੁੱਲ ਸਟੋਪ ਲੈ ਰਹੇ ਹਾਂ, ਪਰ ਸਾਨੂੰ ਪਤਾ ਕਿ ਸਨ ਕਿੰਨਾ ਜ਼ਿਆਦਾ ਵੱਡਾ, ਜਿੱਦਾਂ ਤੁਸੀਂ ਕਹੇ ਆ ਕਿ ਬਹੁਤ ਜ਼ਿਆਦਾ ਸਪੇਸ ਜਿਹੜੀ ਅਨ ਯੂਜ਼ ਹੈਗੀ ਆ, ਹਨਾ, ਤੇ ਉਹਦੇ ਲਈ ਸਾਨੂੰ ਉੱਥੇ ਕੋਈ ਕਿਹੜਾ ਹੋਰ ਕੋਈ ਟ੍ਰੈਫਿਕ ਨਹੀਂ ਹੈਗਾ ਕਿ ਸਾਨੂੰ ਅਰਥ ਦੇ ਵਾਂਗੂ ਜਿਹੜਾ ਇੰਨਾ ਪ੍ਰੋਪਰ ਕਲਰ ਦੇਖਣ ਦੀ ਲੋੜ ਨਹੀਂ ਹੈ। ਜਿੱਦਾਂ ਮੈਂ ਕਿਹਾ ਕਿ ਅਸੀਂ ਐਜ਼ ਏ ਹਿਊਮਨ ਮਾਈਕ੍ਰੋਵੇਵ ਨਹੀਂ ਦੇਖ ਸਕਦੇ ਹੈਗੇ, ਬਟ ਬਾਕੀ ਜਿਹੜੇ ਆ ਸਾਡੀ ਕੋਲ ਟੈਕਨੋਲੋਜੀ ਹੈਗੀਆਂ, ਅਸੀਂ ਹੁਣ ਇਸ ਟਾਈਮ ਤੇ ਅਸੀਂ ਜਿਹੜੀ ਮਾਈਕ੍ਰੋਵੇਵ ਦੇਖ ਸਕਦੇ ਹੈਗੇ ਹਾਂ, ਅਗਰ ਤੁਸੀਂ ਉਹਨਾਂ ਟੈਕਨੋਲੋਜੀ, ਮਤਲਬ ਉਹ ਇੰਸਟਰੂਮੈਂਟ ਦੇਖ ਸਕਦੇ ਆ, ਅਸੀਂ ਨਹੀਂ ਦੇਖ ਸਕਦੇ ਹੈਗੇ, ਤੇ ਅਸੀਂ ਉਹਨਾਂ ਤੋਂ ਜਿਹੜੇ ਗ੍ਰਾਫ ਦੇਖੀ ਦਾ ਉਹਦਾ ਐਨਾਲਾਈਜ਼ ਕਰ ਦਿੰਦੇ ਹਾਂ। ਤੇ ਉਹ ਸਾਰਾ ਇੰਜੀਨੀਅਰਿੰਗ ਜਿਹੜੀ ਆ ਟੈਕਨੋਲੋਜੀ, ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਗਈ ਜਿਹੜੀ ਆ, ਉਸੇ ਤਰ੍ਹਾਂ ਜਿਹੜੀ ਆ ਜਿਹੜੀਆਂ ਵਹੀਕਲਸ ਦੇ ਵਿੱਚ ਵੀ ਜਿਹੜੀ ਆ ਐਡਵਾਂਸਮੈਂਟ ਹੁੰਦੀ ਗਈ, ਹਨਾ, ਤਾਂ ਆਫਕੋਰਸ ਉਹ ਦੇਖ ਸਕਦੇ ਹੈਗੇ ਆ। ਤੇ ਸਾਰੇ ਜਿਹੜਾ ਹੁਣ ਤਾਂ ਇੰਨਾ ਜ਼ਿਆਦਾ ਕਿਉਂਕਿ ਕੰਪੀਟੀਸ਼ਨ ਵੀ ਵੱਧ ਗਿਆ, ਪ੍ਰਾਈਵੇਟ ਸਪੇਸ ਏਜੰਸੀ ਵੀ ਹੈਗੀਆਂ, ਹਨਾ, ਤਾਂ ਉਹ ਜਿਹੜਾ ਹੌਲੀ ਹੌਲੀ ਅੱਗੇ ਮੇਬੀ ਹੋਰ ਵਧੀਆ ਹੁੰਦੇ ਜਾਊਗੇ।
8: All right, okay. ਠੀਕ ਹੈ, ਬਹੁਤ ਧੰਨਵਾਦ ਸੰਦੀਪ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ, ਇਹ ਜਾਣਕਾਰੀ ਦੇ ਲਈ ਸ਼ੁਕਰੀਆ ਤੁਹਾਡਾ।
9: ਹਾਂਜੀ ਭਾਅ ਜੀ, ਮੈਂ ਇੱਕ ਗੱਲ ਕਹਿਣੀ ਸੀ ਕਿ ਜਿੱਦਾਂ ਤੁਸੀਂ ਜਦੋਂ ਅਸੀਂ ਰਾਤ ਨੂੰ ਆਪਾਂ ਸਕਾਈ ਦੇਖਦੇ ਹਾਂ, ਹਨਾ, ਜਦੋਂ ਕਈ ਲੋਕ ਗਿਣਦੇ ਆ, ਤੇ ਜਦੋਂ ਅਸੀਂ ਦੇਖੀਏ ਕਿ ਅਸੀਂ ਗਿਣਨ ਜਦੋਂ ਛੋਟੇ ਹੁੰਦੇ ਸੀਗੇ ਕੰਪੀਟੀਸ਼ਨ ਕਰਦੇ ਹੁੰਦੇ ਸੀ ਗਿਣਨ ਦਾ, ਹਨਾ, ਆਪਸ ਚ ਬ੍ਰਦਰ ਸਿਸਟਰ ਦੇ ਨਾਲ, ਤੇ ਅਗਰ ਜਦੋਂ ਅਸੀਂ ਅਸਮਾਨ ਚ ਦੇਖਦੇ ਹਾਂ ਰਾਤ ਨੂੰ, ਇੱਕ ਕੈਲਕੂਲੇਸ਼ਨ ਦੇ ਅਕੋਰਡਿੰਗ ਸਾਨੂੰ ਇੱਕ ਟਾਈਮ ਦੇ ਉੱਤੇ 3,000 ਦੇ ਅਰਾਊਂਡ ਜਿਹੜੇ ਆ ਸਟਾਰਸ ਜਿਹੜੇ ਆ ਨਜ਼ਰ ਆ ਸਕਦੇ ਆ, ਮਤਲਬ ਇੰਨੇ ਸਟਾਲ ਹੈਗੇ ਤਾਂ ਬਹੁਤ ਹੈ, ਬਿਲੀਅਨ ਟ੍ਰਿਲੀਅਨ ਜਿੰਨੇ ਵੀ ਹੈਗੇ, ਬਟ ਅਸੀਂ 3000 ਦੇ ਕਰੀਬ ਜਿਹੜੇ ਆ ਸਟਾਰ ਉਹ ਦੇਖ ਸਕਦੇ ਆ, ਉਸ ਤੋਂ ਜ਼ਿਆਦਾ ਨਹੀਂ ਦੇਖ ਸਕਦੇ, ਇੱਕ ਮਤਲਬ ਜਿੰਨਾ ਕਾ ਸਮਾਨ ਅਸੀਂ ਦੇਖ ਸਕਦੇ ਹੈਗੇ ਆ
8: ਇੱਕ ਵਾਰ ਨੇਕਡ ਆਈਜ਼ ਦੇ ਨਾਲ, ਜਿੰਨੇ ਆਪਾਂ ਦੇਖ ਪਾ ਰਹੇ ਹੈਗੇ ਆ ਹਨਾ, ਇੱਕ ਡਾਇਮੈਂਸ਼ਨ ਇੱਕ ਡਾਇਰੈਕਸ਼ਨ ਦੇ ਵਿੱਚ, ਠੀਕ ਹੈ। ਨਹੀਂ ਬਹੁਤ ਧੰਨਵਾਦ, ਤੇ ਵੈਸੇ ਤਾਂ ਗਿਣੇ ਵੀ ਨਹੀਂ ਹੈਗੇ ਕਦੇ, ਕਿਉਂਕਿ ਉਹ ਪੋਸੀਬਲ ਹੀ ਨਹੀਂ ਹੈਗੇ, ਕਿਉਂਕਿ ਇੱਕ ਦੇ ਉੱਤੇ ਮਾਰਕ ਲਗਾਉਂਦੇ ਹਾਂ ਤੇ ਫਿਰ ਉਲਝ ਜਾਂਦੇ ਹਾਂ ਵੀ ਕਿੱਥੇ ਆ ਦੂਜਾ, ਕਿਉਂਕਿ ਇੰਨਾ ਜ਼ਿਆਦਾ ਜਿਵੇਂ ਗਗਨ ਤਾਰਿਕਾ ਦਾਲ, ਜਿੱਦਾਂ ਬਾਬਾ ਨਾਨਕ ਵੀ ਦੱਸ ਕੇ ਗਏ ਹੈਗੇ ਨੇ ਕਿ ਇੱਕ ਥਾਲ ਹੈਗਾ ਬਹੁਤ ਵੱਡਾ, ਅਤੇ ਉਹਦੇ ਵਿੱਚ ਤਾਰੇ ਇਸ ਤਰ੍ਹਾਂ ਪਏ ਹੈਗੇ ਨੇ ਕਿ ਮਤਲਬ ਗਿਣੇ ਹੀ ਅਣਗਿਣਤ ਨੇ, ਗਿਣੇ ਹੀ ਨਹੀਂ ਜਾ ਸਕਦੇ ਹੈਗੇ, ਇਹੀ ਕੁਦਰਤ ਹੈਗੀ, ਇਹੀ ਕੁਦਰਤ ਦੇ ਨਜ਼ਾਰੇ ਨੇ। ਪਰ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ। ਸੋ ਇਹ ਸੀ ਸੰਦੀਪ ਜੀ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਫਿਲਹਾਲ ਅੱਜ ਦੇ ਦਿਨ ਨਹੀਂ ਦਿਓ ਇਜਾਜ਼ਤਾਂ, ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਇਸ ਪ੍ਰੋਗਰਾਮ ਦੇ ਬਾਰੇ ਕੋਈ ਫੀਡਬੈਕ ਹੋਇਆ ਤਾਂ ਜ਼ਰੂਰ ਸ਼ੇਅਰ ਕਰ ਦਿਓ, ਆਲਵੇਜ਼ ਵੇਟਿੰਗ ਪੋਜ਼ਿਟਿਵ ਫੀਡਬੈਕ, ਤਾਂ ਆਲਵੇਜ਼ ਵੇਟਿੰਗ। ਰੱਖੋ ਸਿਹਤਾਂ ਦਾ ਖਿਆਲ।

0: ਵੇ ਬਾਬੂ ਮੇਰਾ ਗਾਣਾ ਚਲਾ ਦੋ।
1: ਸਤਿ ਸ਼੍ਰੀ ਅਕਾਲ ਸ਼ੁਭੋਏ ਬਾਦਸ਼ਾਹ, ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 492 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਹੈਲੋ, ਸਤਿ ਸ਼੍ਰੀ ਅਕਾਲ ਜੀ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ। ਔਰ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਗੱਲ USSR ਦੀ ਕਰਨੀ ਹੈ, ਲੰਘੇ ਵੇਲੇ ਦੀ ਗੱਲ ਹੈਗੀ ਹੈ। ਅਸਲ 'ਚ ਇਹ ਮੌਕਾ ਇਸ ਕਰਕੇ ਬਣਿਆ ਕਿਉਂਕਿ ਯੂਕਰੇਨ ਦਾ ਆਜ਼ਾਦੀ ਦਿਹਾੜਾ ਹਾਲੇ ਲੰਘ ਕੇ ਹੀ ਗਿਆ, 24 ਅਗਸਤ ਨੂੰ ਹੁੰਦਾ। ਯੂਕਰੇਨ ਦੀ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਬਰਤਾਨੀਆ ਦੇ, ਲਾਤਵੀਆ ਦੇ ਅਤੇ ਹੋਰ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਜਾਂ ਰਾਸ਼ਟਰ ਪ੍ਰਮੁੱਖ ਉੱਥੇ ਪਹੁੰਚਦੇ ਨੇ। ਵੈਸੇ ਜਦੋਂ ਦੂਸਰੇ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਪਹੁੰਚਦੇ ਨੇ ਤਾਂ ਇਹ ਰੂਸ ਦੇ ਲਈ, ਜਿਹੜੀ ਅੱਜ ਕੱਲ੍ਹ ਜੰਗ ਇੱਕ ਚੱਲ ਰਹੀ ਹੈ ਉਹਦੇ ਲਈ ਇੱਕ ਖਤਰਾ ਦੱਸਿਆ ਜਾ ਰਿਹਾ, ਕਿਉਂਕਿ ਇੱਕ ਇਹ ਵੀ ਗੱਲ ਤੁਰ ਪਈ ਹੈ ਕਿ ਨੇਟੋ ਨਾ ਸਹੀ ਤਾਂ ਫਿਰ ਇੱਕ ਐਸੀ ਤਾਕਤ ਹੀ ਬਣਾ ਲਈ ਜਾਵੇ ਜਿਸ 'ਚ ਯੂਕਰੇਨ ਉਹਨਾਂ ਦਾ ਸਾਥੀ ਹੋਵੇ, ਜਿਹਦੇ 'ਚ USSR ਦੇ ਸਾਬਕਾ ਸਾਥੀ ਜਿਹੜੇ ਨੇ ਉਹਦਾ ਸਾਥ ਦੇਣ, ਯਾਨੀ ਲਾਤਵੀਆ ਜਾਂ ਜਿਹੜੇ ਹੋਰ ਦੂਸਰੇ ਮੁਲਕ ਹੈਗੇ ਨੇ, ਐਸਤੋਨੀਆ ਵਗੈਰਾ। ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਇੱਥੇ ਪਹੁੰਚਦੇ ਨੇ, ਸੋ ਇੱਕ ਵੱਡਾ ਸੁਨੇਹਾ ਵੀ ਚਲਾ ਜਾਂਦਾ। ਖੈਰ, ਇਹ ਗੱਲ ਜਦੋਂ ਹੋਈ, ਇਹ ਖਬਰ ਜਦੋਂ ਮੈਂ ਪੜ੍ਹੀ, ਇਹਦੇ ਤੋਂ ਫਿਰ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਹੁਣ ਇਹ ਗੱਲਾਂ ਤਾਂ ਨਹੀਂ ਕਰਨੀਆਂ। ਚਲੋ, ਖੈਰ ਇਹ ਤਾਂ ਹੋ ਹੀ ਰਹੀਆਂ ਹੈਗੀਆਂ ਨੇ, ਕਿਉਂਕਿ ਡੇ ਟੂ ਡੇ ਪੋਲੀਟਿਕਸ ਹੁੰਦੀ ਹੈ, ਇਹ ਬਦਲਦੀ ਵਿਗੜਦੀ ਰਹਿੰਦੀ ਹੈਗੀ ਹੈ। ਬੜੀ ਛੇਤੀ ਹਾਲਾਤ ਬਦਲ ਜਾਂਦੇ ਨੇ, ਵਿਗੜ ਜਾਂਦੇ ਨੇ, ਜਿਵੇਂ ਹੁਣ ਅਸੀਂ ਸੀਰੀਆ 'ਚ ਦੇਖਿਆ। ਖਬਰਾਂ 'ਚ ਤੁਸੀਂ ਸੁਣਿਆ ਹੀ ਹੋਣਾ ਕਿ ਸੀਰੀਆ, ਜਿਹਨੂੰ ਲਗਭਗ 4 ਦਹਾਕੇ ਅਮੈਰੀਕਾ ਅੱਤਵਾਦੀ ਦੱਸਦਾ ਰਿਹਾ, ਹੁਣ ਇੱਕ ਮਿੱਤਰ ਦੇਸ਼ ਦੱਸਣ ਲੱਗ ਪਿਆ। ਕਿਉਂ? ਕਿਉਂਕਿ ਸੀਰੀਆ ਦੇ ਵਿੱਚ ਹੁਣ ਉਹਨਾਂ ਦਾ ਬਣਾਇਆ ਹੋਇਆ ਇੱਕ ਰਾਸ਼ਟਰਪਤੀ ਹੈਗਾ, ਰੂਸ ਵਾਲਾ ਨਹੀਂ ਹੈਗਾ। ਪਰ ਇਹ ਜਿਹੜੀ ਗੱਲ ਅੱਜ ਇੱਥੋਂ ਹੁਣ ਮੈਂ ਕਰਨ ਲੱਗਿਆ, ਇੱਥੋਂ ਸੋਚਿਆ ਕਿ ਇਨਸਾਈਟ ਰਿਪੋਰਟ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਉਹ ਇਹ ਸੀ ਕਿ ਇਹ ਬੈਲੈਂਸ ਜਿਹੜਾ ਇਹ ਦੁਨੀਆ 'ਚ ਇੱਕ ਬੈਲੈਂਸ ਅਮਰੀਕਾ ਨੇ ਜਿਹੜਾ ਹੁਣ ਵਿਗਾੜ ਕੇ ਰੱਖਿਆ। ਅਮਰੀਕਾ ਇਕਲੌਤੀ ਤਾਕਤ ਹੁਣ ਰਹਿ ਗਿਆ, ਚੀਨ ਦੂਸਰੀ ਉੱਭਰਦੀ ਤਾਕਤ ਬਣ ਰਿਹਾ, ਪਰ ਉਹਦੀ ਬਰਾਬਰ ਦੀ ਤਾਕਤ ਹਲੇ ਵੀ ਨਹੀਂ ਬਣ ਪਾ ਰਿਹਾ ਹੈਗਾ। ਅਮਰੀਕਾ ਨੂੰ ਖੁੱਲ੍ਹ ਕੇ ਅੱਖਾਂ ਨਹੀਂ ਦਿਖਾ ਸਕਦਾ ਹੈਗਾ ਚੀਨ। ਉਹ ਅਲੱਗ ਗੱਲ ਹੈ ਕਿ ਅਮਰੀਕਾ ਵੀ ਚੀਨ ਨੂੰ ਨਹੀਂ ਖੁੱਲ੍ਹ ਕੇ ਅੱਖਾਂ ਦਿਖਾ ਸਕਦਾ। ਅਮਰੀਕਾ ਨੂੰ ਵੀ ਪਤਾ ਹੈ ਕਿ ਚੀਨ ਜੇ ਉਹਨਾਂ ਦੇ ਬਰਾਬਰ ਦਾ ਨਹੀਂ ਤਾਂ ਉਹਨਾਂ ਤੋਂ ਕਿਤੇ ਘੱਟ ਵੀ ਨਹੀਂ ਹੈਗਾ, ਕਿ ਐਂ ਵਿੱਚ ਭਿੜ ਕੇ ਅਮਰੀਕਾ ਵੀ ਆਪਣਾ ਨੁਕਸਾਨ ਹੀ ਕਰਵਾਊਗਾ। ਪਰ ਉਹ ਗੱਲ ਨਹੀਂ ਜੋ ਅਮਰੀਕਾ ਨੇ ਇਤਿਹਾਸ 'ਚ ਦੇਖੀ ਹੈ, ਜਿਵੇਂ ਸੋਵੀਅਤ ਸੰਘ ਹੁੰਦਾ ਸੀ, ਸੋਵੀਅਤ ਯੂਨੀਅਨ ਜਾਂ USSR ਜਾਂ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਜੋ ਮਰਜ਼ੀ ਤੁਸੀਂ ਕਹਿ ਲਓ, ਸਾਬਕਾ ਰੂਸ, ਉਸ ਵੇਲੇ ਇੱਕ ਸੱਤਾ ਦਾ ਬੈਲੈਂਸ ਹੁੰਦਾ ਸੀ ਜਦੋਂ USSR ਸੀ। ਔਰ ਉਸ ਵੇਲੇ ਸੱਤਾ ਦਾ ਇਹ ਬੈਲੈਂਸ ਜਿਹੜਾ ਦੁਨੀਆ ਦੇ ਵਿੱਚ ਬਹੁਤ ਜ਼ਰੂਰੀ ਸੀ, ਕਿਉਂਕਿ ਇੱਕ ਪਾਸੇ ਕੈਪੀਟਲਿਸਟ ਸੁਸਾਇਟੀ ਸੀ ਅਤੇ ਦੂਸਰੇ ਪਾਸੇ ਇੱਕ ਲੈਫਟਿਸਟ ਸੁਸਾਇਟੀ ਸੀ। ਹਾਲਾਂਕਿ ਇੱਥੇ ਵੀ ਬੈਲੈਂਸ ਬਹੁਤ ਜ਼ਰੂਰੀ ਹੈ। ਬੈਲੈਂਸ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਤੁਸੀਂ ਉਸ ਬੈਲੈਂਸ ਨੂੰ ਨਹੀਂ ਬਣਾ ਪਾਉਂਦੇ ਕਿਸੇ ਇੱਕ ਕੰਟਰੀ ਦੇ ਵਿੱਚ ਵੀ, ਤਾਂ ਉੱਥੇ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਰੱਕੀ ਨਹੀਂ ਹੋ ਸਕਦੀ। ਉਦਾਹਰਣ ਦੇ ਤੌਰ ਦੇ ਉੱਤੇ ਰਸ਼ੀਆ, ਜਿੱਥੇ ਬੜੇ ਲੰਮੇ ਚਿਰ ਤੱਕ ਲੈਫਟਿਸਟ ਪਾਰਟੀਆਂ ਨੇ ਰਾਜ ਕੀਤਾ, ਜ਼ਾਰ ਦੇ ਜਾਣ ਤੋਂ ਬਾਅਦ, ਜ਼ਾਰ ਜਿਹੜਾ ਆਖਰੀ ਰਾਜਾ ਸੀਗਾ ਰੂਸ ਦਾ, ਉਸ ਤੋਂ ਬਾਅਦ, ਔਰ ਨੌਰਥ ਕੋਰੀਆ, ਚਾਈਨਾ, ਕੰਪਲੀਟਲੀ ਲੈਫਟਿਸਟ ਸੁਸਾਇਟੀਜ਼ ਹੈਗੀਆਂ ਨੇ, ਕਿਊਬਾ ਟੂ ਸਮ ਐਕਸਟੈਂਟ, ਇਹ ਇੰਨੀਆਂ ਜ਼ਿਆਦਾ ਲੈਫਟਿਸਟ ਹੈਗੀਆਂ ਨੇ ਕਿ ਉੱਥੇ ਇੱਕ ਬੈਲੈਂਸ ਹੀ ਨਹੀਂ ਹੋ ਪਾ ਰਿਹਾ। ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ, ਮੈਂ ਇੱਦਾਂ ਨਹੀਂ ਕਹਿ ਰਿਹਾ ਹੈਗਾ ਕਿ ਲੈਫਟਿਸਟ ਸੋਚ ਮਾੜੀ ਹੈਗੀ ਹੈ ਜਾਂ ਰਾਈਟ ਵਿੰਗਰ ਸੋਚ ਚੰਗੀ ਹੈਗੀ ਹੈ, ਪਰ ਇਹ ਚੱਕਰ ਇਹ ਹੈ ਕਿ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ। ਹੁਣ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਰਾਈਟ ਵਿੰਗ ਆਈਡੀਓਲੋਜੀ, ਜਦੋਂ ਤੋਂ ਟਰੰਪ ਹੈਗੇ ਨੇ, ਉਹ ਭਾਰੀ ਹੈ। ਹਾਲਾਂਕਿ ਅਮੈਰੀਕਾ ਦੇ ਵਿੱਚ ਸੱਤਾ ਦਾ ਬੈਲੈਂਸ ਕਰਨ ਵਾਲੀ ਦੂਸਰੀ ਪਾਰਟੀ ਲੈਫਟਿਸਟ ਤਾਂ ਨਹੀਂ ਕਹੀ ਜਾ ਸਕਦੀ, ਪਰ ਹਾਂ ਸੈਂਟਰਲਿਸਟ ਪਾਰਟੀ ਇੱਕ ਮੰਨੀ ਜਾ ਸਕਦੀ ਹੈਗੀ। ਪਰ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਹੀ ਹਮੇਸ਼ਾ ਸੱਤਾ 'ਚ ਰਹੀ ਤਾਂ ਅਮੈਰੀਕਾ ਦਾ ਹੀ ਨਹੀਂ, ਦੁਨੀਆ ਦਾ ਵੀ ਨੁਕਸਾਨ ਹੋਊਗਾ। ਠੀਕ ਇਸੇ ਤਰੀਕੇ ਦੇ ਨਾਲ ਜਿਵੇਂ ਰੂਸ ਦਾ ਨੁਕਸਾਨ ਲੈਫਟਿਸਟ ਪਾਰਟੀ ਕਰ ਰਹੀ ਹੈ, ਚਾਈਨਾ ਦਾ ਨੁਕਸਾਨ ਕਮਿਊਨਿਸਟ ਪਾਰਟੀ, ਹਾਲਾਂਕਿ ਚਾਈਨਾ ਦੇ ਲਈ ਆਪਣੇ ਲਈ ਗੁੱਡ ਹੈਗਾ ਉਹ, ਬਟ ਉਹ ਲੌਂਗ ਟਰਮ ਦੇ ਵਿੱਚ ਕਿੰਨਾ ਚੰਗਾ ਹੋਊਗਾ ਕਿੰਨਾ ਮਾੜਾ ਹੋਊਗਾ, ਇਹਦਾ ਫੈਸਲਾ ਤਾਂ ਭਵਿੱਖ ਕਰ ਸਕਦਾ। ਪਰ ਇਹ ਸੱਤਾ ਦਾ ਬੈਲੈਂਸ ਜਿਹੜਾ ਬਹੁਤ ਜ਼ਰੂਰੀ ਹੈ। ਖੱਬੇ ਪੱਖੀ ਅਤੇ ਸੱਜੇ ਪੱਖੀ ਤਾਕਤਾਂ ਜਿਹੜੀਆਂ ਨੇ ਜਾਂ ਮਿਡ ਸੈਂਟਰਲਿਸਟ ਤਾਕਤਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ। ਇੰਡੀਆ ਦੇ ਵਿੱਚ ਭਾਜਪਾ, ਜਿਹਨੂੰ ਇੱਕ ਰਾਈਟ ਵਿੰਗਰ ਸਰਕਾਰ ਮੰਨ ਲਿਆ ਜਾਂਦਾ, ਅਤੇ ਕਾਂਗਰਸ, ਜਿਹਨੂੰ ਇੱਕ ਸੈਂਟਰਲਿਸਟ ਸਰਕਾਰ ਮੰਨ ਲਿਆ ਜਾਂਦਾ ਜਾਂ ਪਾਰਟੀਆਂ ਮੰਨ ਲਿਆ ਜਾਂਦਾ। ਹੁਣ ਜੇ
ਕੰਟੀਨਿਊ ਭਾਜਪਾ ਹੀ ਰਹੂਗੀ ਜਾਂ ਜਿੱਦਾਂ ਕੰਟੀਨਿਊ ਕਾਂਗਰਸ ਹੀ ਰਹੀ ਸੀ ਤਾਂ ਇੰਡੀਆ ਦਾ ਨੁਕਸਾਨ ਹੀ ਹੋਇਆ ਲੌਂਗ ਟਰਮ ਦੇ ਵਿੱਚ। ਸੋ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਫਿਊਚਰ ਪ੍ਰੈਡਿਕਸ਼ਨਸ ਜਿਹੜੀਆਂ ਨੇ ਉਹ ਤੈਅ ਕਰ ਦਿੰਦੀਆਂ ਨੇ ਜਦੋਂ ਪਾਰਟੀਆਂ ਇਸ ਤਰੀਕੇ ਦੇ ਨਾਲ ਕਿਸੇ ਦੇਸ਼ ਦੀ ਬਾਗਡੋਰ ਆਪਣੇ ਹੱਥ 'ਚ ਸੰਭਾਲ ਲੈਂਦੀਆਂ ਨੇ। ਜ਼ਰੂਰੀ ਹੈਗਾ ਕਿ ਬੀਜੇਪੀ ਦਾ ਜਾਣਾ ਹੋਵੇ ਅਤੇ ਕਿਸੇ ਹੋਰ ਪਾਰਟੀ ਦਾ ਭਾਰਤ ਦੇ ਵਿੱਚ ਹੈ, ਠੀਕ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਵੀ ਬਹੁਤ ਚਿਰ ਤੋਂ ਹੁਣ ਲੈਫਟਿਸਟ ਵਿਚਾਰਧਾਰਾ ਵਾਲੀ ਜਿਹੜੀ ਲੇਬਰ ਗੌਰਮੈਂਟ ਹੈਗੀ ਹੈ ਜੇ ਨਹੀਂ ਜਾਏਗੀ ਅਤੇ ਲਿਬਰਲ ਨੈਸ਼ਨਲ ਗੱਠਜੋੜ ਨਹੀਂ ਆਏਗਾ ਤਾਂ ਉਹ ਜਿਹੜਾ ਇੱਕ ਸੱਤਾ ਦਾ ਅਨੁਪਾਤ ਆ ਉਹ ਵਿਗੜ ਜਾਂਦਾ ਔਰ ਉਹਦੇ 'ਚ ਕਿਸੇ ਦੇਸ਼ ਦੀ ਤਕਦੀਰ ਤਸਵੀਰ ਬਦਲ ਜਾਂਦੀ ਹੈਗੀ। ਖੈਰ ਇੱਥੇ ਇਸ ਕਰਕੇ ਇਹ ਚੀਜ਼ ਸੋਚੀ, ਗੱਲ ਦੇਖੋ ਯੂਕਰੇਨ ਤੋਂ ਨਿਕਲੀ ਸੀਗੀ ਕਿ ਯੂਕਰੇਨ ਨੇ ਆਜ਼ਾਦੀ ਦਿਹਾੜਾ ਮਨਾਇਆ, ਫਿਰ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਉਂ ਨਾ ਤੁਹਾਨੂੰ ਇਹ ਦੱਸਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ USSR ਯਾਨੀ ਯੂਨਾਈਟਿਡ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਬਾਰ ਬਾਰ ਹੁਣ ਕਿ ਇਹਦੀ ਪੂਰਾ ਨਾਮ ਲੈਣਾ, USSR ਹੀ ਕਹੂੰਗਾ ਪੂਰੇ ਪ੍ਰੋਗਰਾਮ 'ਚ, ਜਾਂ ਸੋਵੀਅਤ ਯੂਨੀਅਨ ਇੱਕ ਸੌਖਾ ਨਾਮ ਹੈਗਾ, ਪੰਜਾਬੀ 'ਚ ਅਸੀਂ ਸੋਵੀਅਤ ਸੰਘ ਦੇ ਨਾਮ ਦੇ ਨਾਲ ਜਾਣਦੇ ਹੈਗੇ, ਉਹਦਾ ਪਤਨ ਕਿਵੇਂ ਹੋਇਆ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ ਮਾਫ਼ ਕਰਨਾ ਹੁਣ ਇਨਸਾਈਟ ਰਿਪੋਰਟ ਹੋ ਗਿਆ, ਸਿਰਫ ਪਤਨ ਦੀ ਗੱਲ ਨਹੀਂ ਰੱਖਣੀ ਹੈਗੀ ਕਿਉਂਕਿ ਜੇ ਪਤਨ ਹੀ ਹੋ ਗਿਆ ਤਾਂ ਫਿਰ ਤਾਂ ਇਹ ਕਿਸੇ ਹੋਰ ਹਿਸਟਰੀ ਦੀ ਕਲਾਸ ਦੀ ਤਰ੍ਹਾਂ ਹੋ ਗਿਆ ਨਾ ਸ਼ੋ। ਕੁਛ ਅਲੱਗ ਤੋਂ ਗੱਲਾਂ ਵੀ ਤੁਹਾਡੇ ਤੱਕ ਰੱਖਣੀਆਂ ਨੇ, ਜਿਹੜੇ ਹੋਰ ਫੈਕਟਰਸ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਚੱਲਾਂਗੇ, ਅਤੇ ਨਾਲ ਨਾਲ ਤੁਹਾਨੂੰ ਪਤਨ ਦੀ ਕਹਾਣੀ ਅਤੇ ਪਤਨ ਦੇ ਵਿੱਚ ਜਿਹੜੇ ਮੁੱਖ ਨਾਇਕ ਜਿਹਨੂੰ ਰੂਸ ਖਲਨਾਇਕ ਵੀ ਮੰਨਦਾ ਹੈਗਾ ਉਹਦੀ ਵੀ ਕਹਾਣੀ ਦੱਸਾਂਗੇ ਔਰ ਸ਼ੁਰੂਆਤ ਦੀ ਵੀ ਕਹਾਣੀ ਨਾਲ ਹੀ ਇਹਦੇ ਵਿੱਚ ਆ ਜਾਏਗੀ, USSR ਦੇ ਬਣਨ ਦੀ ਕਹਾਣੀ ਵੀ ਆ ਜਾਏਗੀ। ਪ੍ਰੋਗਰਾਮ ਇਨਸਾਈਟ ਰਿਪੋਰਟ।

0: ਅਸਲ 'ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਹਾਂ। ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ, ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ। ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ, ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕਰ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ, ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਹੀ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨਤਾ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮਰੀਕਾ ਦਾ ਸਾਥ ਦਿਓ, ਅਮਰੀਕਾ ਨੂੰ ਹਥਿਆਰ ਦਿਓ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ ਕਰਨਾ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰਸ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਹੈ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ, ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਮਿੰਗ ਆਫ ਬੈਸਟਾਈਲ, ਉੱਥੇ ਦਾ ਸ਼ਹਿਰ ਹੈਗਾ ਬੈਸਟਾਈਲ ਇੱਕ ਤਰੀਕੇ ਦੇ ਨਾਲ। ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ, ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ। ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ। ਜ਼ਾਰ ਦਾ ਅੰਤ ਹੁੰਦਾ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ। ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ, ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ, ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ ਜਿਹੜਾ ਵਲਾਦੀਮੀਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਲਾਦੀਮੀਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ। 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਲਾਦੀਮੀਰ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ, ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ। ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਹਿਣ ਲਿਆ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ, ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ, ਬਲੱਡੀ ਸੰਡੇ, ਇਹ ਸਾਰੀਆਂ ਜਿਹੜੀਆਂ ਟਰਮਸ ਨੇ USSR ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ, ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ, ਜਦੋਂ ਤੱਕ USSR ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ। ਰੈੱਡ ਆਰਮੀ ਆਮ ਲੋਕਾਂ ਦੀ, ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿੰਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ। ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ, ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ ਰਸ਼ੀਆ ਦੇ ਵਿੱਚ, ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ ਤਾਂ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀਜ਼ ਤੋਂ ਪ੍ਰਭਾਵਿਤ ਸੀ ਪਰ ਦੇਸ਼ ਨੂੰ ਬਚਾਉਣਾ ਵੀ ਸੀ। ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ। ਅਤੇ ਫਿਰ ਆਖਿਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ। ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ। ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੁਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਸੋਵੀਅਤ ਰਿਪਬਲਿਕ ਸੀ। ਟਰਾਂਸਕੇਸ਼ੀਅਨ ਦੇ ਵਿੱਚ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ। ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ, ਲੈਨਿਨ ਤਾਂ ਵਿਚਾਰਾ 2 ਜਾਂ 4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ। ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈੱਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ। ਅਲੈਗਜ਼ੈਂਡਰ ਦੀ ਗ੍ਰੇਟ ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈਗਾ ਹੀ ਹੈ। ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਖ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵੀਅਨ ਕਹਿ ਲਿਆ ਜਾਂਦਾ ਸੀ, ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ, ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ, ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ। ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੀਨੀਆ ਨੇ ਲਗਾਤੀ ਸੀ। ਲਿਥੀਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ 4 ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s to 1980s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ। ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ। ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ। ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ। ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ, ਜਿਵੇਂ ਲਾਤਵੀਆ ਹੋ ਗਿਆ, ਲਿਥੀਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਆਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਿਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ। ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ, ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ। ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ। ਦੂਸਰਾ ਵੱਡਾ ਕਾਰਨ ਯੂ ਐਸ ਐਸ ਆਰ ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ ਯੂ ਐਸ ਐਸ ਆਰ ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰੈਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਅਤੇ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ, ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰੈਸਤਰੀਕਾ, ਪੈਰੈਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ ਜਿਵੇਂ ਗਲਾਸਨੋਸਤ ਹੈ ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼ ਲਾਤਵੀਆ ਲਿਥੀਨੀਆ ਐਸਤੋਨੀਆ ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ। ਔਰ ਲਾਤਵੀਆ ਨੇ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। ਦਸੰਬਰ 1991 ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਤੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ ਦਸੰਬਰ 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ ਯੂ ਐਸ ਐਸ ਆਰ ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਔਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ ਅਗਸਤ 91 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣ ਮਿਖਾਇਲ ਗਬਰੋ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ। ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ੍ਹ ਗਏ ਸੀਗੇ ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ। ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ। ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕਿਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ। ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ। ਖੈਰ, ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ। ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ। ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨੇ ਇਸ ਪੂਰੇ ਦੇ ਪੂਰੇ ਯੂ ਐਸ ਐਸ ਆਰ ਦੇ ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ। ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾ ਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਾਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ, ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ ਜਿਹੜੀਆਂ ਫੈਡਰੇਸ਼ਨ ਸੀਗੀਆਂ, ਕਿ ਰੂਸ 'ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਅਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ ਅਸਤਿਤਵ ਦੇ ਵਿੱਚ ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੋਰਬਾਚੇਵ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ, ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ। ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, ਤਿੰਨ ਰੰਗ ਵਾਲਾ ਝੰਡਾ ਹੈਗਾ, ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ, ਉਹ ਬੋਰਿਸ ਯੈਲਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਸਿਨ ਨੇ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ। ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ USSR ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਾਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਜ਼ਾਹਰ ਜੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ, ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ, ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ, ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ रूस ही नहीं बल्कि पूरी दुनिया हुण तक मान रही सीगी क्योंकि सैकेंड वर्ल्ड वार का सब तो बड़ा विलन इस वैसटर्न मीडिया ने किनू बना के खड़ा किया है हिटलर नू एडोल्फ हिटलर नू हिटलर दी मौत दे पिछे कारण कौन सी सोवियत यूनियन उस वक्त स्टैलिन या उन्हां दीआं फौजां उन्हां ने ही मारिया सी हिटलर पहला हिटलर नू आंदे तो उन्होंने अंदर आई जा आई जा आई जा जो अंदर आ गया तो फिर उन्हां दा रसद पानी खिंच के खो के तो उहदी आर्मी भजा भजा के फिर कुटिया फिर मारिया हिटलर नू उन्हां दे उहदी बंकर दे विच सोवियत यूनियन हुण तक यह सोच रहा सीगा कि दुनिया का राखा कौन सोवियत यूनियन तो सोवियत यूनियन के अगे अमेरिका आके किमें बीण यह बजा गया कि देखो जी जापान के उत्ते अटैक करके तो असी बचाया दुनिया ने यह जड़ा एक बहुत बड़ा एक कारण सी क्योंकि डिसाइडिंग फैक्टर सी क्योंकि अमेरिका दे अटैक करन तो बाद जापान ने गोडे टेकते सी और एक टाइम यह भी सीगा जदों सोवियत यूनियन ते जापान दे दरम्यान अटैक लड़ाई चली सीगी और सोवियत यूनियन उन्हूं हार गया सी रूस उस जंग नूं हार गया सीगा इनफैक्ट यह कहा जाता है कि आधुनिक इतिहास दे विच किसे यूरोपी मुल्क ने किसे एशियन मुल्क तो हार खाधी होवे तां उह उही इकलौती जंग सीगी सो जापान जिने रूस नूं हराया ते उस जापान नूं अमेरिका ने गोडे लवाते इस करके अमेरिका उस दिन तो चौधरी बन गया दैट वॉज वन रीज़न दूसरा एक सब तो बड़ा रीज़न सीगा कोल्ड वॉर शीत युद्ध जिन्हों आप कह लैने पढ़िया होना है तुम इतिहास की किताबा च कि 1947 तो 1991 तक सोवियत संघ के टुटन तक अमेरिका ते रूस एक दूसरे के खिलाफ हथियार के नाल नहीं लड़े पर कुछ इस तरीके दे नाल लड़े कि दुनिया दे विच उहदे असर देखण नूं मिले सीगे उहदे विच कोल्ड वार जिहदे च हथियारां दी वरतों तां नहीं हुई पर हाँ एक दूसरे तो अगे निकलण दी एक दूसरे तो बेहतर होण दी जिहड़ी एक दौड़ सीगी एक दूसरे तो बेहतर साबित करन दी जिहड़ी एक दौड़ सीगी उहदे च इह दोनों देश एक दूजे नूं पटकनी दिंदे रहे सब तो प्रमुख जिहड़ी सीगी कोल्ड वार दीआं घटनावां उहनां च इक तां बर्लिन जिहड़ा जर्मनी दा राजधानी शहर सी उहदी नाकाबंदी करके ना अमेरिका रशिया ने बहुत गलत किया स्टालिन सीगा उस वक्त स्टालिन ने बर्लिन दे सारे जमीनी रस्ते बंद करते 1948 तो 49 दे विचकार पर अमेरिका ते उहदे साथियों ने हवाई हमले किए तो 11 महीने जिहड़ा ये नाकाबंदी जिहड़ी रशिया ने करके रखी सीगी उहनू फेल करता तो दूसरी आलमी जंग दे विच ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ ਜਿਹੜਾ ਰਸ਼ੀਆ ਦੇ ਅਗੇਂਸਟ ਸੀ ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ ਨਹੀਂ ਤਾਂ ਜਰਮਨੀ ਵੀ ਖਤਮ ਸੀਗਾ ਫਿਰ ਇਹ ਤੋਂ ਦੋ ਤਿੰਨ ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ ਇੱਕ ਪਾਸੇ ਜਿਹੜਾ ਸੋਵੀਅਤ ਯੂਨੀਅਨ ਸੀ ਜਿਹੜਾ ਰੂ ਰਸ਼ੀਆ ਸੀ ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹਨੂੰ ਅਮੈਰੀਕਾ ਸਪੋਰਟ ਕਰਦਾ ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ ਦੋਵੇਂ ਅੱਡ ਹੋ ਜਾਂਦੇ ਨੇ ਔਰ ਇਸ 1950 ਤੋਂ 53 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਹੈ ਸੰਧੀ ਆ ਕੇ ਮੁੱਕਦੀ ਹੈਗੀ ਹੈ ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ ਸਪੇਸ ਵਾਰ ਇੱਕ ਚੱਲ ਰਹੀ ਸੀਗੀ ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ ਤੁਹਾਡੇ ਯਾਦ ਹੋਣਾ ਹੈ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ ਭੇਜਣ ਦਾ ਦਾਅਵਾ ਕੀਤਾ ਸੀ ਯੂਰੀ ਗੈਗਰੀਨ ਅਸੀਂ ਜਾਣਦੇ ਹੀ ਹਾਂ ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ ਅਸੀਂ ਚੰਨ 'ਤੇ ਭੇਜਤਾ ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ ਇਹ ਸਪੇਸ ਵਾਰ ਇੱਥੇ ਨਹੀਂ ਰੁਕੀ ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ, ਸਪੂਤਨਿਕ ਉਹਦਾ ਨਾਮ ਰੱਖਿਆ ਸੀ। ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ। ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ, ਚਾਈਨਾ ਕਹਿੰਦਾ ਜੀ ਅਸੀਂ ਬਣਾਤੀ, ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ, ਯੂਰਪ ਕਹਿ ਰਿਹਾ ਬਣਾ ਰਹੇ ਹਾਂ, ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ, ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ। ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ, ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ। ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ, ਉਹ 2020-21 ਦੀ ਗੱਲ ਹੈਗੀ। ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ। ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ, ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ, ਜਿਹੜੀ ਵੀ ਤਰੱਕੀ ਹੁੰਦੀ ਹੈ, ਜੋ ਵੀ ਕਾਮਯਾਬੀ ਹੁੰਦੀ ਹੈ, ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ। ਅਤੇ ਸਪੇਸ ਵਾਰ ਹੀ ਨਹੀਂ, ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾਈ ਦਿੱਤੇ ਸੀ, ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ, ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ, ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ। ਕਿਊਬਾ ਸੰਕਟ ਕੀ ਹੈ 1960s ਦਾ, ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੱਲ੍ਹ ਖੇਡ ਜਾਣੀ ਹੈ, ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ ਹੈ। ਫਿਰ ਵੀਅਤਨਾਮ ਵਾਰ, ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ, ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ, ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ। ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ, ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ, ਸਾਊਥ ਵਾਲੇ ਪਾਸੇ ਦੇ ਨੇ। ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ। ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968, ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ, ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ। ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ। ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ। ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ, ਫਿਰ ਤੋਂ ਤਾਲਿਬਾਨ ਆ ਗਏ ਨੇ। ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ, 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ। ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ, ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ, ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ। ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ, ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ। ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ, ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ, ਐਸਡੀਏ ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ, ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ, ਕੰਮ ਸ਼ੁਰੂ ਕਰਦੀਆਂ ਨੇ, ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ, ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ, ਫਾਈਟਰ ਜੈੱਟ ਬਣਾ ਰਹੀਆਂ, ਮਿਜ਼ਾਈਲਾਂ ਬਣਾ ਰਹੀਆਂ ਨੇ। ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ। ਏਸ਼ੀਆ 'ਚੋਂ, ਅਫਰੀਕਾ 'ਚੋਂ, ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਰਸ਼ੀਆ ਦੇ ਵੱਲ ਹੋ ਨਹੀਂ ਰਿਹਾ। ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ, ਔਰ ਇਹੀ ਕਾਰਨ ਬਣਿਆ ਸੀਗਾ ਕਿ USSR ਜਿਹੜਾ ਉਹ ਟੁੱਟਣ ਦਾ। ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ, ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ, ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ, ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ, ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ। ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ, ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ। ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ, ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ, ਪੂੰਜੀਪਤੀਆਂ ਦਾ? ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕਿਹਦਾ ਰਹੂਗਾ, ਅਰਬੀਆਂ ਦਾ, ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ? ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ, ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ, ਜਿਹੜਾ ਇੱਕ ਟੈਬੂ ਸਬਜੈਕਟ ਹੈ, ਇਹਦੇ 'ਤੇ ਨਹੀਂ ਗੱਲ ਕਰਨੀ, ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ। ਪਰ ਰਸ਼ੀਆ ਦੇ ਇਸ, ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ, ਇਹਦੀ ਗੱਲ ਕਰਾਂਗੇ, ਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ ਯੂ ਐੱਸ ਐੱਸ ਆਰ ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ। ਵਿਸਤਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਂਦੇ, ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ, ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ। ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਧੰਨਵਾਦ।
1: ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 1618। ਹੁਣ ਪੈਰਾਮੈਟਾ ਸਿਡਨੀ।

0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। You are listening
1: Haji Haji Haji Haji Haji Haji Radio Haji
2: Radio Haji 1674 AM 24/7 Indian Radio Sydney ka apna Indian radio station
1: Radio Haji
2: Stay tuned।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੀਏ, ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ, ਇਸ ਮੁਸਕਰਾਹਟ ਨੂੰ ਚਿਹਰੇ ਦੇ ਉੱਤੇ ਸਜਾ ਕੇ ਰੱਖਿਓ। ਕਹਿੰਦੇ ਨੇ ਸਵੇਰੇ ਸਵੇਰੇ ਦੇ ਸਮੇਂ ਜੇਕਰ ਆਪਾਂ ਖੁਸ਼ ਘਰੋਂ ਨਿਕਲਦੇ ਹਾਂ ਤਾਂ ਫਿਰ ਸਾਰਾ ਦਿਨ ਖੁਸ਼ ਰਹਿੰਦੇ ਹਾਂ। ਜੋ ਆਪਾਂ ਘਰੋਂ ਲੈ ਕੇ ਜਾਂਦੇ ਹਾਂ ਉਹੀ ਆਪਾਂ ਖੱਟ ਕਮਾ ਕੇ ਵਾਪਸ ਲੈ ਕੇ ਆਉਂਦੇ ਹਾਂ। ਅਤੇ ਜੇ ਸਵੇਰੇ ਸਵੇਰੇ ਦੇ ਸਮੇਂ ਕੋਈ ਚਿਹਰੇ 'ਤੇ ਖੁਸ਼ੀ ਨਹੀਂ, ਸ਼ੁਕਰਾਨਾ ਨਹੀਂ, ਤਾਂ ਫਿਰ ਆਪਾਂ ਆਸ ਨਹੀਂ ਲਾ ਸਕਦੇ ਕਿ ਸਾਨੂੰ ਇਹ ਬਾਹਰ ਖੁਸ਼ੀ ਦਊਗਾ। ਖੁਸ਼ੀ ਤੁਹਾਨੂੰ ਘਰੋਂ ਮਿਲਣੀ, ਤੁਹਾਡੇ ਅੰਦਰੋਂ ਮਿਲਣੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨੌਜਵਾਨ ਜਿਹਨੂੰ ਘਰ ਦੇ ਵਿੱਚੋਂ ਕੋਈ ਇੱਜ਼ਤ ਮਾਣ ਸਨਮਾਨ ਨਹੀਂ ਸੀ ਮਿਲਦਾ, ਵਜ੍ਹਾ ਇਹ ਕਿ ਉਹ ਕੋਈ ਕੰਮ ਨਹੀਂ ਸੀ ਕਰਦਾ, ਪੈਸਾ ਨਹੀਂ ਸੀ ਕਮਾਉਂਦਾ। ਜਿੱਥੇ ਵੀ ਕਿਤੇ ਕੰਮ ਦੇ ਉੱਤੇ ਜਾਂਦਾ ਉੱਥੋਂ ਨੂੰ ਜਾਂ ਤਾਂ ਕੱਢ ਦਿੰਦੇ, ਜਾਂ ਫਿਰ ਇੱਦਾਂ ਕਹਿ ਲਓ ਕਿ ਉਹ ਕੰਮ ਇੰਨਾ ਮਿਹਨਤ ਦੇ ਨਾਲ ਕਰਦਾ। ਇਸੇ ਵਜ੍ਹਾ ਕਰਕੇ ਪਰਿਵਾਰ ਤੋਂ ਹੌਲੀ ਹੌਲੀ ਬਾਹਰ ਗਲੀ ਮੁਹੱਲੇ ਦੇ ਵਿੱਚ, ਪਿੰਡ ਦੇ ਵਿੱਚ, ਹਰ ਥਾਂ ਦੇ ਉੱਤੇ ਕੋਈ ਵੀ ਉਹਨੂੰ ਇੱਜ਼ਤ ਨਾ ਦਿੰਦਾ, ਮਾਨ ਸਨਮਾਨ ਨਾ ਦਿੰਦਾ। ਇੱਕ ਦਿਨ ਉਹਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਜੇਕਰ ਕੋਲ ਪੈਸਾ ਹੋਵੇ ਤਾਂ ਫਿਰ ਮਾਨ ਸਨਮਾਨ ਬਹੁਤ ਹੁੰਦਾ, ਕਿਸੇ ਨਾ ਕਿਸੇ ਢੰਗ ਦੇ ਨਾਲ ਕੋਈ ਪੁੱਠਾ ਸਿੱਧਾ ਕੋਈ ਕੰਮ ਕਾਰ ਕਰਕੇ ਥੋੜ੍ਹੇ ਪੈਸੇ ਕਮਾ ਲਏ। ਜਦੋਂ ਥੋੜ੍ਹੇ ਜਿਹੇ ਪੈਸੇ ਆਏ ਤਾਂ ਫਿਰ ਨਾਲ ਹੁਸਨ ਵੀ ਆ ਗਿਆ। ਥੋੜ੍ਹੇ ਪੈਸੇ ਬਹੁਤੇ ਪੈਸਿਆਂ ਨੂੰ ਖਿੱਚਦੇ ਨੇ। ਹੌਲੀ ਹੌਲੀ ਕਾਰੋਬਾਰ ਰੇੜ ਤੁਰਿਆ। ਉਹੀ ਲੋਕ ਜਿਹੜੇ ਪਹਿਲਾਂ ਮਾਨ ਸਨਮਾਨ ਨਹੀਂ ਸੀ ਕਰਦੇ ਉਹ ਹੁਣ ਇੱਜ਼ਤ ਦੇ ਨਾਲ ਬੁਲਾਉਣ ਲੱਗ ਪਏ। ਨੌਜਵਾਨ ਦੀ ਧਾਰਨਾ ਹੋਰ ਪੱਕੀ ਹੋ ਗਈ ਕਿ ਇੱਜ਼ਤ ਮਾਣ ਸਿਰਫ ਪੈਸੇ ਦੇ ਨਾਲ ਮਿਲਦਾ, ਇਹ ਦੁਨੀਆ ਸਿਰਫ ਪੈਸੇ ਨੂੰ ਜਾਣਦੀ ਆ, ਪੈਸੇ ਵਾਲੇ ਨੂੰ ਜਾਣਦੀ ਆ। ਇਸੇ ਵਜ੍ਹਾ ਕਰਕੇ ਉਹ ਦਿਨ ਰਾਤ ਹੋਰ ਪੈਸਾ ਕਮਾਉਣ ਦੇ ਵਿੱਚ ਲੱਗ ਗਿਆ। ਜਦੋਂ ਥੋੜ੍ਹਾ ਪੈਸਾ ਆਉਂਦਾ ਤਾਂ ਫਿਰ ਆਪਾਂ ਵੱਧ ਪੈਸੇ ਵੱਲ ਨੂੰ ਦੌੜਦੇ ਹਾਂ, ਜਦੋਂ ਵੱਧ ਆਉਂਦਾ ਤਾਂ ਫਿਰ ਆਪਾਂ ਹੋਰ ਵੱਧ ਵੱਲ ਨੂੰ ਦੌੜਦੇ ਹਾਂ। ਇਸੇ ਤਰ੍ਹਾਂ ਦੇ ਨਾਲ ਰਾਤ ਦਿਨ ਕੰਮ ਕਰਕੇ ਪੈਸੇ ਕਮਾਉਣ ਦੀ ਹੋੜ ਜੋ ਸਾਡੀ ਤੁਹਾਡੀ ਸਾਰਿਆਂ ਦੀ, ਹੁਣ ਜ਼ਿੰਦਗੀ ਦੇ ਵਿੱਚ ਸਮਾਂ ਨਹੀਂ ਬਚਿਆ। ਉਹ ਇੱਜ਼ਤ ਮਾਣ ਮਿਲਦਾ ਜ਼ਰੂਰ ਆ, ਘਰ ਦੇ ਆਦਰ ਦੇ ਨਾਲ ਬੁਲਾਉਂਦੇ ਨੇ, ਬਾਹਰ ਦੇ ਆਦਰ ਦੇ ਨਾਲ ਬੁਲਾਉਣਾ ਚਾਹੁੰਦੇ ਨੇ, ਪਰ ਉਹਨਾਂ ਦੇ ਕੋਲ ਬਹਿਣ ਦਾ ਸਮਾਂ ਨਹੀਂ। ਉਹ ਜਿਹੜਾ ਆਪ ਤਰਸਦਾ ਸੀ ਕਿ ਮੇਰੇ ਕੋਲ ਕੋਈ ਬੈਠੇ, ਮੇਰੇ ਨਾਲ ਗੱਲਾਂ ਕਰੇ, ਜਿਹਦੇ ਤੋਂ ਲੋਕ ਕੰਨੀ ਕਤਰਾਉਂਦੇ ਸੀ, ਹੁਣ ਲੋਕ ਚਾਹੁੰਦੇ ਨੇ ਪਰ ਉਹਦੇ ਕੋਲ ਸਮਾਂ ਨਹੀਂ। ਹੌਲੀ ਹੌਲੀ ਲੋਕਾਂ ਨੂੰ ਲੱਗਾ ਕਿ ਇਹ ਆਕੜ ਖੋਰਾ ਹੋ ਗਿਆ, ਇਹਦੇ ਵਿੱਚ ਹੰਕਾਰ ਆ ਗਿਆ। ਅਤੇ ਕਹਿੰਦੇ ਨੇ ਜਦੋਂ ਲੋਕਾਂ ਦੇ ਦਿਲ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਤਾਂ ਫਿਰ ਹੌਲੀ ਹੌਲੀ ਉਹ ਤੁਹਾਡੇ ਮਨ 'ਚ ਵੀ ਪ੍ਰਵੇਸ਼ ਕਰ ਹੀ ਜਾਂਦੀ ਹੈ। ਇੱਕ ਸਮਾਂ ਆਉਂਦਾ ਵਾ ਜਦੋਂ ਪੈਸਾ ਆਉਣ 'ਤੇ ਬੰਦੇ ਨੂੰ ਇਹ ਅਹਿਸਾਸ ਹੁੰਦਾ ਕਿ ਹੁਣ ਉਹਨੂੰ ਕਿਸੇ ਦੀ ਜ਼ਰੂਰਤ ਨਹੀਂ। ਉਹ ਵੀ ਉਦੋਂ ਜਦੋਂ ਤੁਹਾਡੀ ਧਾਰਨਾ ਹੀ ਇਹ ਹੋਵੇ ਕਿ ਪੈਸੇ ਦੇ ਨਾਲ ਹੀ ਮਾਨ ਸਨਮਾਨ ਮਿਲਦਾ, ਪੈਸਾ ਮਿਲ ਗਿਆ ਮਾਨ ਸਨਮਾਨ ਮਿਲ ਗਿਆ, ਫਿਰ ਇਨਸਾਨ ਨੂੰ ਇਹ ਅਹਿਸਾਸ ਹੁੰਦਾ ਇੱਕ ਸਮੇਂ 'ਤੇ ਜਾ ਕੇ ਕਿ ਪੈਸੇ ਕਰਕੇ ਹੀ ਮਾਨ ਸਨਮਾਨ ਹੈ, ਅਤੇ ਉਹ ਮੈਂ ਹੋਰ ਵੱਧ ਕਮਾ ਲੈਂਦਾ, ਕੀ ਲੋੜ ਆ ਇਹਨਾਂ ਲੋਕਾਂ ਨੂੰ ਮੂੰਹ ਲਾਉਣ ਦੀ, ਕੀ ਲੋੜ ਹੈ ਇਹਨਾਂ ਲੋਕਾਂ ਨੂੰ ਇੱਜ਼ਤ ਮਾਨ ਦੇਣ ਦੀ, ਇਹਨਾਂ ਦੇ ਨਾਲ ਸਮਾਂ ਬਿਤਾਉਣ ਦੀ। ਪਰ ਸਮਾਂ ਹਮੇਸ਼ਾ ਇਕਸਾਰ ਨਹੀਂ ਰਹਿੰਦਾ। ਉਸੇ ਨੌਜਵਾਨ ਨੂੰ ਵੇਖ ਕੇ ਉਹਦੀ ਤਰਜ਼ ਦੇ ਉੱਤੇ ਹੋਰ ਵੀ ਕਈਆਂ ਨੇ ਉਸੇ ਤਰ੍ਹਾਂ ਦੇ ਕੰਮ ਕਾਰ ਸ਼ੁਰੂ ਕੀਤੇ। ਉਹਨਾਂ ਨੇ ਵੱਧ ਮਿਹਨਤ ਕੀਤੀ, ਵੱਧ ਨੇਚਾ ਦੇ ਨਾਲ ਕੰਮ ਕੀਤਾ, ਇੱਕ ਤੋਂ ਬਾਅਦ ਦੋ, ਦੋ ਤੋਂ ਬਾਅਦ ਚਾਰ। ਕਈਆਂ ਨੇ ਉਹੀ ਉਸੇ ਤਰ੍ਹਾਂ ਦਾ ਕਾਰਜ ਕੀਤਾ ਅਤੇ ਹੌਲੀ ਹੌਲੀ ਇਹਦਾ ਕੰਮ ਕਾਰ, ਇਹਦਾ ਕਾਰੋਬਾਰ ਹੇਠਾਂ ਆਉਣ ਲੱਗ ਪਿਆ। ਇੱਕ ਸਮਾਂ ਉਹ ਆਇਆ ਜਦੋਂ ਇਹਦਾ ਕਾਰੋਬਾਰ ਬਿਲਕੁਲ ਠੱਪ ਹੋ ਗਿਆ ਅਤੇ ਉਹੀ ਲੋਕ ਫਿਰ ਦੁਬਾਰਾ ਤੋਂ ਉਹਨੂੰ ਟਿਚਰਾਂ ਕਰਨ ਲੱਗ ਪਏ। ਉਹੀ ਘਰ ਜਿੱਥੇ ਮਾਨ ਸਨਮਾਨ ਮਿਲਦਾ ਸੀ ਉੱਥੇ ਹੀ ਹੁਣ
ਰੋਟੀ ਦੇ ਪਿੱਛੇ ਵੀ ਗਾਲਾਂ ਪੈਣ ਲੱਗ ਪਈਆਂ। ਨੌਜਵਾਨ ਦੀ ਧਾਰਨਾ ਹੋਰ ਪੱਕੀ ਹੋ ਗਈ ਕਿ ਪੈਸਾ ਆਇਆ ਤਾਂ ਫੇਰ ਹੀ ਮਾਨ ਸਨਮਾਨ ਹੈ, ਪੈਸਾ ਆਇਆ ਤਾਂ ਫੇਰ ਹੀ ਇੱਜ਼ਤ ਹੈ। ਮਨ ਦੇ ਵਿੱਚ ਬਥੇਰਾ ਕੁਛ ਸੋਚਿਆ, ਕੁਛ ਪੁੱਠਾ ਸਿੱਧਾ ਕਰਨ ਦਾ, ਸਿਰਫ ਤੇ ਸਿਰਫ ਪੈਸਾ ਹੀ ਕਮਾਉਣ ਦਾ। ਪਰ ਇਹ ਸਭ ਦੇ ਦਰਮਿਆਨ ਉਹਨੂੰ ਇੱਕ ਵਾਰੀ ਖਿਆਲ ਆਇਆ ਕਿ ਜਦੋਂ ਆਪਣੇ ਵਪਾਰ ਦੇ ਲਈ ਇੱਕ ਜਗ੍ਹਾ 'ਤੇ ਜਾ ਰਿਹਾ ਸੀ ਤਾਂ ਕਿਸੇ ਫਕੀਰ ਨੇ ਆਵਾਜ਼ ਮਾਰ ਕੇ ਉਹਨੂੰ ਕੋਈ ਗੱਲ ਕਹੀ ਸੀ। ਫਕੀਰ ਨੇ ਕਿਹਾ ਸੀ, ਮੈਨੂੰ ਪਤਾ ਅੱਜ ਤੇਰੇ ਕੋਲ ਸਮਾਂ ਨਹੀਂ, ਪਰ ਜਿੱਦਣ ਤੇਰੇ ਕੋਲ ਸਮਾਂ ਹੋਇਆ ਉਸ ਦਿਨ ਤੈਨੂੰ ਮੇਰੀ ਜ਼ਰੂਰਤ ਸ਼ਾਇਦ ਪਵੇ, ਅਤੇ ਜੇ ਤੈਨੂੰ ਮੇਰੀ ਜ਼ਰੂਰਤ ਪਵੇ ਤਾਂ ਮੈਂ ਤੈਨੂੰ ਇੱਥੇ ਬੈਠਾ ਮਿਲੂੰਗਾ। ਉਦੋਂ ਤਾਂ ਉਹ ਕੋਈ ਗੱਲ ਖਾਸ ਲੱਗੀ ਨਹੀਂ, ਇੱਦਾਂ ਲੱਗਾ ਕਿ ਜਿੱਦਾਂ ਉਹ ਕੋਈ ਚਾਰ ਪੈਸੇ ਚਾਹੁੰਦਾ ਸ਼ਾਇਦ, ਇਸ ਕਰਕੇ ਇੱਦਾਂ ਦੀਆਂ ਗੱਲਾਂ ਕਰ ਰਿਹਾ। ਪਰ ਕਹਿੰਦੇ ਨੇ ਜਦੋਂ ਇਨਸਾਨ ਨੂੰ ਲੋੜ ਪੈਂਦੀ ਹੈ, ਜਦੋਂ ਇਨਸਾਨ ਡੋਲਦਾ ਤਾਂ ਫਿਰ ਉਹ ਹਰ ਇੱਕ ਪਾਸੇ ਕੋਖ ਪੜਤਾਲ ਕਰਕੇ ਵੇਂਦਾ, ਹਰ ਇੱਕ ਪਾਸੇ ਜਾਣ ਦੀ ਕੋਸ਼ਿਸ਼ ਕਰਦਾ। ਸੋ ਅੱਜ ਉੱਥੇ ਵੀ ਪਹੁੰਚ ਗਿਆ, ਜਾ ਕੇ ਸਾਰੀ ਫਕੀਰ ਦੇ ਨਾਲ ਗੱਲ ਕੀਤੀ। ਕਿਸੇ ਤਰ੍ਹਾਂ ਦੇ ਨਾਲ ਪੈਸਾ ਹੋਵੇ ਅਤੇ ਮਾਨ ਸਨਮਾਨ ਫਿਰ ਵਾਪਸ ਆ ਜਾਵੇ। ਇਹ ਦੁਨੀਆ ਬੜੀ ਮਤਲਬੀ ਆ। ਫਕੀਰ ਨੇ ਸਾਰੀ ਗੱਲ ਬੜੇ ਧਿਆਨ ਦੇ ਨਾਲ ਸੁਣੀ ਅਤੇ ਕਿਹਾ, ਉਹ ਸਾਹਮਣੇ ਜਿਹੜਾ ਆ ਇੱਕ ਰੁਲਿਆ ਖੁਲਿਆ ਜਿਹਾ ਬੰਦਾ ਬੈਠਾ ਨਾ, ਉਹਦੇ ਦਿਮਾਗੀ ਹਾਲਤ ਠੀਕ ਨਹੀਂ ਹੈ। ਮੈਂ ਇੱਥੇ ਬੈਠਾ ਰਹਿੰਦਾ, ਇਹ 10 ਕਦਮ ਹਟ ਕੇ ਉੱਥੇ ਬੈਠਾ ਰਹਿੰਦਾ, ਬੜੇ ਚਿਰਾਂ ਤੋਂ ਆਪਾਂ ਇੱਥੇ ਹੀ, ਉਹਦੀ ਵੀ ਜਗ੍ਹਾ ਏ, ਮੇਰੀ ਵੀ ਜਗ੍ਹਾ ਏ, ਮੈਂ ਬੜੇ ਚਿਰ ਤੋਂ ਇਹਨੂੰ ਵੇਖਦਾ। ਉਹਦੇ ਹੱਥ ਦੇ ਵਿੱਚ ਇੱਕ ਠੀਕਰਾਂ ਦੀ ਗੁੱਥਲੀ ਹੈ, ਹੋਰ ਜੋ ਮਰਜ਼ੀ ਉਹਦੇ ਕੋਈ ਲੈ ਜਾਵੇ ਪਰ ਉਸ ਗੁੱਥੀ ਨੂੰ ਹੱਥ ਨਹੀਂ ਲਾਉਣ ਦਿੰਦਾ। ਜਾਂ ਕੋਸ਼ਿਸ਼ ਕਰਕੇ ਉਹਦੇ ਕੋਲੋਂ ਉਹ ਝੋਲਾ, ਉਹ ਗੁੱਥਲੀ ਮੰਗ ਕੇ ਵੇਖ। ਪਰ ਉਹਦਾ ਮੈਂ ਕੀ ਕਰੂੰਗਾ, ਨੌਜਵਾਨ ਨੇ ਪੁੱਛਿਆ। ਤਾਂ ਫਕੀਰ ਕਹਿਣ ਲੱਗਾ, ਕਰਨਾ ਤਾਂ ਬਾਅਦ ਦੀ ਗੱਲ, ਪਹਿਲਾਂ ਪੁੱਛ ਕੇ ਵੇਖ ਉਹਦੇ ਲਈ ਉਹ ਮੈਨੇ ਕੀ ਰੱਖਦੀ ਹੈ। ਜਿੱਦਾਂ ਤੇਰੇ ਲਈ ਪੈਸਾ ਮੈਨੇ ਰੱਖਦਾ, ਤੂੰ ਨਹੀਂ ਛੱਡਣਾ ਚਾਹੁੰਦਾ ਪਰ ਚਲਾ ਗਿਆ, ਉਸੇ ਤਰ੍ਹਾਂ ਦੇ ਨਾਲ ਲੰਮੇ ਸਮੇਂ ਤੋਂ ਜੇਕਰ ਉਹਨੇ ਉਹ ਝੋਲਾ, ਉਹ ਗੁੱਥਲੀ ਨਹੀਂ ਜਾਣ ਦਿੱਤੀ ਤਾਂ ਉਹਦੇ ਵਿੱਚ ਕੋਈ ਤਾਂ ਗੁਰ ਹੋਊਗਾ। ਜਾਂ ਪੁੱਛ ਕੇ ਤਾਂ ਵੇਖ। ਜਾ ਕੇ ਕਹਿਣ ਲੱਗਾ, ਜੇ ਤੂੰ ਇਹ ਗੁੱਥਲੀ ਮੈਨੂੰ ਦੇ ਦੇ ਤਾਂ ਮੈਂ ਇਹਦੇ ਬਦਲੇ ਕੁਛ ਪੈਸੇ ਤੈਨੂੰ ਦੇ ਦੂੰਗਾ, ਇਹਦੇ ਵਿੱਚ ਠੀਕਰਾਂ ਨੇ, ਜੇ ਤੂੰ ਕਹੇ ਤਾਂ ਮੈਂ ਤੈਨੂੰ ਹੋਰ ਇਹ ਤੋਂ ਜ਼ਿਆਦਾ ਬਿਹਤਰ, ਹੋਰ ਵਧੇਰੇ ਠੀਕਰਾਂ ਇਕੱਠੀਆਂ ਕਰਕੇ ਦੇ ਦਿੰਦਾ। ਅਤੇ ਉਹ ਪਾਗਲ ਕਹਿਣ ਲੱਗਾ, ਤੇਰਾ ਦਿਮਾਗ ਖਰਾਬ ਹੈ, ਜਾ ਭੱਜਾ, ਮੈਂ ਰੋੜੇ ਮਾਰੂੰ, ਮੈਂ ਰੌਲਾ ਪਾਊਂ, ਲੋਕਾਂ ਨੂੰ ਦੱਸੂੰ ਤੂੰ ਮੇਰਾ ਪੈਸਾ ਚੋਰੀ ਕਰਨ ਲਾ, ਤੇਰਾ ਦਿਮਾਗ ਖਰਾਬ, ਤੈਨੂੰ ਇਹ ਠੀਕਰਾਂ ਲੱਗਦੀਆਂ ਨੇ, ਇਹਦੇ ਵਿੱਚ ਇੰਨੀ ਧਨ ਦੌਲਤ ਹੈ ਕਿ ਮੈਂ ਤੈਨੂੰ ਤੇਰੇ ਸਮੇਤ ਸਾਰੇ ਪਿੰਡ ਨੂੰ ਖਰੀਦ ਲਾਂ, ਵੱਡਾ ਆਇਆ ਮੈਨੂੰ ਦੱਸਣ ਵਾਲਾ, ਜਾ ਲੈ ਜਾ ਆਪਣੇ ਪੈਸੇ ਨਾਲ। ਨੌਜਵਾਨ ਨੇ ਬਥੇਰਾ ਜ਼ੋਰ ਲਾਇਆ ਪਰ ਉਹ ਝੋਲਾ ਦੇਣ ਦੇ ਲਈ ਤਿਆਰ ਨਹੀਂ ਸੀ, ਉਹਦੇ ਲਈ ਉਹ ਦੌਲਤ ਸੀ, ਉਹਦੇ ਲਈ ਉਹ ਪੈਸੇ ਸੀ। ਨੌਜਵਾਨ ਨੇ ਵਾਪਸ ਆ ਕੇ ਫਕੀਰ ਨੂੰ ਦੱਸਿਆ ਤਾਂ ਫਕੀਰ ਕਹਿਣ ਲੱਗਾ, ਤੈਨੂੰ ਉਹ ਪਾਗਲ ਲੱਗਦਾ ਪਰ ਜੇ ਤੂੰ ਆਪਣੇ ਆਪ ਨੂੰ ਗੌ ਦੇ ਨਾਲ ਵੇਖੇ ਤਾਂ ਸ਼ਾਇਦ ਤੂੰ ਵੀ ਤਾਂ ਇੱਦਾਂ ਹੀ ਕਰਦਾ, ਸ਼ਾਇਦ ਇਹ ਸਾਰੀ ਦੁਨੀਆ ਇੱਦਾਂ ਕਰਦੀ ਹੈ, ਜਿਹਨੂੰ ਆਪਾਂ ਦੌਲਤ ਸਮਝਦੇ ਹਾਂ, ਜਿਹਨੂੰ ਆਪਾਂ ਸਮਝਦੇ ਹਾਂ ਕਿ ਇਹਦੇ ਕਰਕੇ ਸਾਡਾ ਮਾਨ ਸਨਮਾਨ ਹੈ,
ਅਸਲ ਦੇ ਵਿੱਚ ਉਹ ਤਾਂ ਅਸਲ ਦੌਲਤ ਹੁੰਦੀ ਨਹੀਂ, ਇਹ ਤਾਂ ਸਿਰਫ ਮਨ ਦੀ ਤਸੱਲੀ ਆ। ਉਸ ਪਾਗਲ ਨੇ ਉਹਨਾਂ ਠੀਕਰਾਂ ਦੇ ਵਿੱਚੋਂ ਮਨ ਦੀ ਤਸੱਲੀ ਭਾਲ ਲਈ ਅਤੇ ਤੂੰ ਜੋ ਆ ਹੱਥ 'ਚ ਫੜੀ ਫਿਰਦਾ ਤੂੰ ਇਹਦੇ ਕਰਕੇ ਭਾਲ ਲਈ, ਮੇਰੇ ਲਈ ਦੌਲਤ ਕੁਛ ਹੋਰ ਆ। ਜੇ ਪੈਸੇ ਕਰਕੇ ਮਾਨ ਸਨਮਾਨ ਮਿਲਣਾ ਹੁੰਦਾ ਤਾਂ ਫਿਰ ਮੈਨੂੰ ਵੀ ਲੋਕ ਨਫ਼ਰਤ ਕਰਦੇ। ਤੂੰ ਸੋਚ, ਆ ਲੋਕ ਆਉਂਦੇ ਨੇ, ਲੰਘਦੇ ਨੇ, ਦੁਆ ਸਲਾਮ ਕਰਦੇ ਨੇ, ਮੈਨੂੰ ਤਾਂ ਲੱਗਦਾ ਹੈ ਮੇਰੀ ਇੱਜ਼ਤ ਕਰਦੇ ਨੇ। ਜੇ ਤੈਨੂੰ ਲੱਗਦਾ ਨਹੀਂ ਕਰਦੇ ਤਾਂ ਤੂੰ ਥੋੜ੍ਹੀ ਦੇਰ ਬੈਠ ਕੇ ਵੇਖ ਕੀ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਮੇਰੇ ਕੋਲ ਪੈਸਾ ਨਹੀਂ। ਉਲਟਾ ਇਹ ਪੈਸਾ ਜਿੰਨਾ ਕੁ ਚਾਹੀਦਾ ਹੁੰਦਾ ਉਹਨਾਂ ਮੈਨੂੰ ਦੇ ਕੇ ਜਾਂਦੇ ਨੇ, ਉਹ ਵੱਖਰੀ ਗੱਲ, ਮੇਰੇ ਕਿਸੇ ਕੰਮ ਦਾ ਨਹੀਂ, ਆ ਪਏ ਨੇ ਸਾਈਡ 'ਤੇ। ਜੇ ਤੈਨੂੰ ਚਾਹੀਦੇ ਹੋਣ ਤਾਂ ਤੂੰ ਲੈ ਕੇ ਜਾ ਸਕਦਾ। ਆਖਰ ਕੀ ਫਰਕ ਆ ਕਿ ਉਹ ਪਾਗਲ ਠੀਕਰਾਂ ਵੀ ਦੇਣ ਨੂੰ ਤਿਆਰ ਨਹੀਂ ਤਾਂ ਮੇਰੇ ਲਈ ਆ ਸਾਰਾ ਖੁੱਲ੍ਹਾ ਪਿਆ, ਜਿਹਨੂੰ ਜੋ ਚਾਹੀਦਾ ਉਹ ਲੈ ਕੇ ਜਾ ਸਕਦਾ। ਸਭ ਤੋਂ ਪਹਿਲਾਂ ਤਾਂ ਇਹ ਗੱਲ ਤੈਨੂੰ ਦਿਮਾਗ 'ਚੋਂ ਕੱਢਣੀ ਪਵੇਗੀ ਕਿ ਪੈਸੇ ਕਰਕੇ ਇੱਜ਼ਤ ਨਹੀਂ ਹੁੰਦੀ। ਸਾਰੀ ਦੁਨੀਆ ਨੂੰ ਇਸ ਚੀਜ਼ ਦਾ ਵਹਿਮ ਜ਼ਰੂਰ ਹੈ, ਦੁਨੀਆ ਦੇ ਹਰ ਇੱਕ ਇਨਸਾਨ ਨੂੰ ਇਸ ਚੀਜ਼ ਦਾ ਵਹਿਮ ਕਿ ਪੈਸੇ ਕਰਕੇ ਇੱਜ਼ਤ ਮਿਲਦੀ। ਜੇ ਪੈਸੇ ਕਰਕੇ ਇੱਜ਼ਤ ਮਿਲਣੀ ਹੁੰਦੀ ਤਾਂ ਫਿਰ ਸਿਰਫ ਉਹਨਾਂ ਲੋਕਾਂ ਦੀ ਇੱਜ਼ਤ ਹੁੰਦੀ ਜਿਨ੍ਹਾਂ ਕੋਲ ਪੈਸਾ ਵਾ। ਮੇਰੇ ਵਰਗੇ ਲੋਕ ਤਾਂ ਥਾਂ ਥਾਂ 'ਤੇ ਬੇਇੱਜ਼ਤ ਹੁੰਦੇ ਫਿਰਦੇ। ਤਾਂ ਫਿਰ ਫਕੀਰ ਜੀ ਇੱਜ਼ਤ ਮਿਲਦੀ ਕਿੱਦਾਂ? ਇੱਜ਼ਤ ਮਿਲਦੀ ਨੌਜਵਾਨਾਂ ਅਸੂਲਾਂ ਦੇ ਨਾਲ। ਜੇ ਤੇਰੇ ਅੰਦਰ ਸੱਚ ਹੋਵੇ, ਜੇ ਤੇਰੇ ਅੰਦਰ ਅਸੂਲ ਹੋਣ, ਜੇ ਤੂੰ ਜ਼ਬਾਨ ਦਾ ਪੱਕਾ ਹੋਵੇਂ, ਜੇ ਤੇਰੇ ਅੰਦਰ ਹਲੀਮੀ ਹੋਵੇ, ਮਿਠਾਸ ਹੋਵੇ, ਤਾਂ ਫਿਰ ਫਰਕ ਨਹੀਂ ਪੈਂਦਾ ਤੇਰੇ ਕੋਲ ਪੈਸੇ ਹੈਗੇ ਨੇ ਜਾਂ ਨਹੀਂ ਹੈਗੇ ਜਾਂ ਕਿੰਨੇ ਹੈਗੇ ਨੇ। ਮੇਰੇ ਤੋਂ 10 ਕਦਮ ਉਹ ਪਾਗਲ ਬੈਠਾ, ਉਹ ਵੀ ਉੱਥੇ ਬੈਠਾ, ਮੈਂ ਵੀ ਉੱਥੇ, ਦੋਵਾਂ 'ਚ ਫਰਕ ਕੀ ਆ? ਉਹਨੂੰ ਲੋਕ ਪਾਗਲ ਕਿਉਂ ਕਹਿੰਦੇ ਨੇ? ਕਿਉਂ ਉਹਦਾ ਮਜ਼ਾਕ ਉਡਾਉਂਦੇ ਨੇ, ਉਹਦਾ ਮਾਨ ਸਨਮਾਨ ਨਹੀਂ ਕਰਦੇ, ਕਿਉਂ ਮੇਰਾ ਆਦਰ ਮਾਣ ਕਰਦੇ ਨੇ? ਸਿਰਫ ਇੰਨਾ ਕੁ ਫਰਕ। ਆਪਣੀ ਸ਼ਖਸੀਅਤ ਇਨਸਾਨ ਨੂੰ ਉੱਦਾਂ ਦੀ ਬਣਾਉਣੀ ਪੈਂਦੀ ਹੈ ਜਿੱਥੇ ਉਹਦਾ ਆਦਰ ਮਾਣ ਹੋ ਸਕੇ। ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਪੈਸਾ ਹੋਵੇ ਅਤੇ ਫਿਰ ਤੁਹਾਡਾ ਆਦਰ ਮਾਣ ਹੁੰਦਾ, ਇੱਜ਼ਤ ਹੁੰਦੀ ਹੈ। ਆਦਰ ਹੁੰਦਾ ਜੇਕਰ ਇਨਸਾਨ ਆਪਣੇ ਅੰਦਰ ਦੀ ਇਨਸਾਨੀਅਤ ਨੂੰ ਜਗਾ ਕੇ ਰੱਖੇ, ਵੱਡਿਆਂ ਦਾ ਸਤਿਕਾਰ ਕਰੇ, ਛੋਟਿਆਂ ਨੂੰ ਪਿਆਰ ਕਰੇ, ਸਾਰਿਆਂ ਦੇ ਨਾਲ ਜ਼ਬਾਨੋਂ ਮਿੱਠਾ ਬੋਲੇ, ਕਿਸੇ ਦਾ ਦਿਲ ਨਾ ਦਿਖਾਵੇ, ਹੋਰਾਂ ਪ੍ਰਤੀ ਆਪਣੇ ਫਰਜ਼ ਨੂੰ ਸਮਝੇ। ਪੈਸਾ ਨਹੀਂ ਤਾਂ ਕਿਸੇ ਦੀ ਉੱਦਾਂ ਹੀ ਮਦਦ ਕਰਦਾ। ਅਤੇ ਜੇ ਤੂੰ ਇਹ ਮੰਨ ਕੇ ਬੈਠਾ ਕਿ ਪੈਸੇ ਕਰਕੇ ਹੀ ਆਦਰ ਮਾਣ ਆ, ਤਾਂ ਪੈਸਾ ਇੱਕ ਸਮੇਂ ਤੇਰੇ ਕੋਲ ਰਿਹਾ ਵੀ ਆ। ਇਹ ਤੈਨੂੰ ਵਹਿਮ ਆ ਕਿ ਉਦੋਂ ਤੇਰਾ ਬਹੁਤ ਆਦਰ ਮਾਣ ਹੁੰਦਾ ਸੀ, ਉਹ ਦਿਲੋਂ ਲੋਕ ਤੇਰਾ ਆਦਰ ਮਾਣ ਨਹੀਂ ਸੀ ਕਰਦੇ, ਅਤੇ ਦੂਜੀ ਗੱਲ, ਉਦੋਂ ਵੀ ਤੇਰੇ ਤੋਂ ਵੱਧ ਪੈਸੇ ਵਾਲੇ ਮੌਜੂਦ ਸੀ, ਕੀ ਉਹ ਤੇਰਾ ਆਦਰ ਮਾਣ ਕਰਦੇ? ਉਹ ਤੈਨੂੰ ਉਦੋਂ ਵੀ ਟਿੱਚ ਸਮਝਦੇ ਸੀ। ਤੂੰ ਹੋਰ ਕਮਾ ਲੈਂਦਾ ਤਾਂ ਫਿਰ ਵੀ ਦੁਨੀਆ 'ਤੇ ਇੱਕ ਲੋਕ ਮੌਜੂਦ ਹੁੰਦੇ ਜਿਹੜੇ ਤੈਨੂੰ ਉਦੋਂ ਵੀ ਟਿੱਚ ਸਮਝਦੇ। ਸਾਰੀ ਦੁਨੀਆ ਦਾ ਪੈਸਾ ਵੀ ਤੂੰ ਕਮਾ ਲਵੇਂ ਅਤੇ ਤਾਂ ਵੀ ਉਹ ਲੋਕ ਜਿਨ੍ਹਾਂ ਦੀ ਤੇਰੇ ਤੱਕ ਪਹੁੰਚ ਨਹੀਂ, ਉਹ ਤੇਰੀ ਇੱਜ਼ਤ ਨਹੀਂ ਕਰਨਗੇ। ਸੋ ਇਹ ਨੌਜਵਾਨ ਕੋਈ ਹੋਰ ਨਹੀਂ, ਆਪਾਂ ਸਾਰੇ ਹਾਂ। ਹਰ ਇੱਕ ਇਨਸਾਨ ਦੀ ਇੱਦਾਂ ਦੀ ਬਿਰਤੀ, ਸਾਡੇ 'ਚੋਂ ਬਹੁਤੇ ਇਹ ਮੰਨ ਕੇ ਚੱਲਦੇ ਆ ਕਿ ਪੈਸੇ ਕਰਕੇ ਇੱਜ਼ਤ ਹੈ ਅਤੇ ਪੈਸਾ ਕਮਾਉਂਦੇ ਕਮਾਉਂਦੇ ਉਸ ਪਾਗਲ ਵਰਗੀ ਹਾਲਤ ਹੋ ਜਾਂਦੀ ਹੈ। ਕਿਉਂਕਿ ਜਦੋਂ ਬਹੁਤੇ ਪੈਸੇ ਤੁਹਾਡੇ ਬੈਂਕਾਂ 'ਚ ਪਏ ਰਹਿੰਦੇ ਜਾਂ ਬਹੁਤ ਜ਼ਿਆਦਾ ਆਪਾਂ ਕਮਾ ਲੈਂਦੇ ਤਾਂ ਉਹ ਕਿਤੇ ਇੱਕ ਜਗ੍ਹਾ ਦੇ ਉੱਤੇ ਪਏ ਠੀਕਰਾਂ ਤੋਂ ਘੱਟ ਨਹੀਂ ਹੈ। ਸਾਰੀ ਉਮਰ ਉਹਨਾਂ ਦੀ ਰਾਖੀ ਕਰਦਿਆਂ ਇਸੇ ਤਰ੍ਹਾਂ ਦੇ ਨਾਲ ਇਨਸਾਨ ਕੱਢ ਦਿੰਦਾ।
ਪਰ ਅਖੀਰ 'ਤੇ ਉਹਨੂੰ ਇਹ ਚੀਜ਼ ਮਹਿਸੂਸ ਹੋ ਜਾਂਦੀ ਹੈ ਕਿ ਇਹ ਠੀਕਰਾਂ ਨੇ। ਪਰ ਉਦੋਂ ਤੱਕ ਸ਼ਾਇਦ ਉਨੀ ਸੂਝ ਬੂਝ ਰਹਿੰਦੀ ਨਹੀਂ ਆ, ਸ਼ਾਇਦ ਬੰਦਾ ਪਾਗਲਾਂ ਵਾਲੇ ਹਾਲਾਤਾਂ 'ਚ ਹੀ ਆ ਜਾਂਦਾ। ਸੋ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਦਰ ਮਾਣ ਹੁੰਦਾ ਕਿੱਦਾਂ ਆ ਇਨਸਾਨ ਦਾ। ਹਰ ਇੱਕ ਨੂੰ ਆਦਰ ਮਾਣ ਸਨਮਾਨ ਚੰਗਾ ਲੱਗਦਾ, ਹਰ ਇੱਕ ਨੂੰ ਚੰਗਾ ਲੱਗਦਾ ਕਿ ਉਹਨੂੰ ਕੋਈ ਇੱਜ਼ਤ ਦੇ ਨਾਲ ਬੁਲਾਵੇ। ਕਿਉਂ ਬੁਲਾਊਗਾ? ਜਦੋਂ ਆਪਾਂ ਆਪਣੇ ਅਸੂਲਾਂ 'ਤੇ ਖੜ੍ਹੇ ਹੋਵਾਂਗੇ, ਜਦੋਂ ਆਪਣੇ ਇਨਸਾਨ ਹੋਣ ਦੇ ਆਪਾਂ ਫਰਜ਼ ਪੂਰੇ ਕਰ ਰਹੇ ਹੋਵਾਂਗੇ, ਜਦੋਂ ਆਪਾਂ ਜ਼ਬਾਨ ਦੇ ਪੱਕੇ ਹੋਵਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਤੁਹਾਡਾ ਦਿਨ ਵਧੀਆ ਰਹੇ। ਧੰਨਵਾਦ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ ਆਇਆਂ ਨੂੰ ਆਖਦੇ ਹਾਂ ਸਵਾਗਤ ਕਰਦੇ ਹਾਂ ਔਰ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਗੱਲ ਯੂ ਐਸ ਐਸ ਆਰ ਦੀ ਕਰਨੀ ਹੈ ਲੰਘੇ ਵੇਲੇ ਦੀ ਗੱਲ ਹੈਗੀ ਹੈ ਅਸਲ 'ਚ ਇਹ ਮੌਕਾ ਇਸ ਕਰਕੇ ਬਣਿਆ ਕਿਉਂਕਿ ਯੂਕਰੇਨ ਦਾ ਆਜ਼ਾਦੀ ਦਿਹਾੜਾ ਹਾਲੇ ਲੰਘ ਕੇ ਹੀ ਗਿਆ 24 ਅਗਸਤ ਨੂੰ ਹੁੰਦਾ ਯੂਕਰੇਨ ਦੀ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਬਰਤਾਨੀਆ ਦੇ ਲਾਤਵੀਆ ਦੇ ਅਤੇ ਹੋਰ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਜਾਂ ਰਾਸ਼ਟਰ ਪ੍ਰਮੁੱਖ ਉੱਥੇ ਪਹੁੰਚਦੇ ਨੇ ਵੈਸੇ ਜਦੋਂ ਦੂਸਰੇ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਪਹੁੰਚਦੇ ਨੇ ਤਾਂ ਇਹ ਰੂਸ ਦੇ ਲਈ ਜਿਹੜੀ ਅੱਜ ਕੱਲ੍ਹ ਜੰਗ ਇੱਕ ਚੱਲ ਰਹੀ ਹੈ ਉਹਦੇ ਲਈ ਇੱਕ ਖਤਰਾ ਦੱਸਿਆ ਜਾ ਰਿਹਾ ਕਿਉਂਕਿ ਇੱਕ ਇਹ ਵੀ ਗੱਲ ਤੁਰ ਪਈ ਹੈ ਕਿ ਨੇਟੋ ਨਾ ਸਹੀ ਤਾਂ ਫਿਰ ਇੱਕ ਐਸੀ ਤਾਕਤ ਹੀ ਬਣਾ ਲਈ ਜਾਵੇ ਜਿਸ 'ਚ ਯੂਕਰੇਨ ਉਹਨਾਂ ਦਾ ਸਾਥੀ ਹੋਵੇ ਜਿਹਦੇ 'ਚ ਯੂ ਐਸ ਐਸ ਆਰ ਦੇ ਸਾਬਕਾ ਸਾਥੀ ਜਿਹੜੇ ਨੇ ਉਹਦਾ ਸਾਥ ਦੇਣ ਯਾਨੀ ਲਾਤਵੀਆ ਜਾਂ ਜਿਹੜੇ ਹੋਰ ਦੂਸਰੇ ਮੁਲਕ ਹੈਗੇ ਨੇ ਐਸਟੋਨੀਆ ਵਗੈਰਾ ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਇੱਥੇ ਪਹੁੰਚਦੇ ਨੇ ਸੋ ਇੱਕ ਵੱਡਾ ਸੁਨੇਹਾ ਵੀ ਚਲਾ ਜਾਂਦਾ ਖੈਰ ਇਹ ਗੱਲ ਜਦੋਂ ਹੋਈ ਇਹ ਖਬਰ ਜਦੋਂ ਮੈਂ ਪੜ੍ਹੀ ਇਹਦੇ ਤੋਂ ਫਿਰ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਹੁਣ ਇਹ ਗੱਲਾਂ ਤਾਂ ਨਹੀਂ ਕਰਨੀਆਂ ਚਲੋ ਖੈਰ ਇਹ ਤਾਂ ਹੋ ਹੀ ਰਹੀਆਂ ਹੈਗੀਆਂ ਨੇ ਕਿਉਂਕਿ ਡੇ ਟੂ ਡੇ ਪੋਲੀਟਿਕਸ ਹੁੰਦੀ ਹੈ ਇਹ ਬਦਲਦੀ ਵਿਗੜਦੀ ਰਹਿੰਦੀ ਹੈਗੀ ਹੈ ਬੜੀ ਛੇਤੀ ਹਾਲਾਤ ਬਦਲ ਜਾਂਦੇ ਨੇ ਵਿਗੜ ਜਾਂਦੇ ਨੇ ਜਿਵੇਂ ਹੁਣ ਅਸੀਂ ਸੀਰੀਆ 'ਚ ਦੇਖਿਆ ਖਬਰਾਂ 'ਚ ਤੁਸੀਂ ਸੁਣਿਆ ਹੀ ਹੋਣਾ ਕਿ ਸੀਰੀਆ ਜਿਹਨੂੰ ਲਗਭਗ 4 ਦਹਾਕੇ ਅਮੈਰੀਕਾ ਅੱਤਵਾਦੀ ਦੱਸਦਾ ਰਿਹਾ ਹੁਣ ਇੱਕ ਮਿੱਤਰ ਦੇਸ਼ ਦੱਸਣ ਲੱਗ ਪਿਆ ਕਿਉਂ ਕਿਉਂਕਿ ਸੀਰੀਆ ਦੇ ਵਿੱਚ ਹੁਣ ਉਹਨਾਂ ਦਾ ਬਣਾਇਆ ਹੋਇਆ ਇੱਕ ਰਾਸ਼ਟਰਪਤੀ ਹੈਗਾ ਰੂਸ ਵਾਲਾ ਨਹੀਂ ਹੈਗਾ ਪਰ ਇਹ ਜਿਹੜੀ ਗੱਲ ਅੱਜ ਇੱਥੋਂ ਹੁਣ ਮੈਂ ਕਰਨ ਲੱਗਿਆ ਇੱਥੋਂ ਸੋਚਿਆ ਕਿ ਇਨਸਾਈਟ ਰਿਪੋਰਟ ਪ੍ਰੋਗਰਾਮ ਦੀ ਸ਼ੁਰੂਆਤ ਕਰੀ ਉਹ ਇਹ ਸੀ ਕਿ ਇਹ ਬੈਲੈਂਸ ਜਿਹੜਾ ਇਹ ਦੁਨੀਆ 'ਚ ਇੱਕ ਬੈਲੈਂਸ ਅਮਰੀਕਾ ਨੇ ਜਿਹੜਾ ਹੁਣ ਵਿਗਾੜ ਕੇ ਰੱਖਿਆ ਅਮਰੀਕਾ ਇਕਲੌਤੀ ਤਾਕਤ ਹੁਣ ਰਹਿ ਗਿਆ ਚੀਨ ਦੂਸਰੀ ਉੱਭਰਦੀ ਤਾਕਤ ਬਣ ਰਿਹਾ ਪਰ ਉਹਦੀ ਬਰਾਬਰ ਦੀ ਤਾਕਤ ਹਲੇ ਵੀ ਨਹੀਂ ਬਣ ਪਾ ਰਿਹਾ ਹੈਗਾ ਅਮਰੀਕਾ ਨੂੰ ਖੁੱਲ੍ਹ ਕੇ ਅੱਖਾਂ ਨਹੀਂ ਦਿਖਾ ਸਕਦਾ ਹੈਗਾ ਚੀਨ ਉਹ ਅਲੱਗ ਗੱਲ ਹੈ ਕਿ ਅਮਰੀਕਾ ਵੀ ਚੀਨ ਨੂੰ ਨਹੀਂ ਖੁੱਲ੍ਹ ਕੇ ਅੱਖਾਂ ਦਿਖਾ ਸਕਦਾ ਅਮਰੀਕਾ ਨੂੰ ਵੀ ਪਤਾ ਹੈ ਕਿ ਚੀਨ ਜੇ ਉਹਨਾਂ ਦੇ ਬਰਾਬਰ ਦਾ ਨਹੀਂ ਤਾਂ ਉਹਨਾਂ ਤੋਂ ਕਿਤੇ ਘੱਟ ਵੀ ਨਹੀਂ ਹੈਗਾ ਕਿ ਐਂ ਵਿੱਚ ਭਿੜ ਕੇ ਅਮਰੀਕਾ ਵੀ ਆਪਣਾ ਨੁਕਸਾਨ ਹੀ ਕਰਵਾਊਗਾ ਪਰ ਉਹ ਗੱਲ ਨਹੀਂ ਜੋ ਅਮਰੀਕਾ ਨੇ ਇਤਿਹਾਸ 'ਚ ਦੇਖੀ ਹੈ ਜਿਵੇਂ ਸੋਵੀਅਤ ਸੰਘ ਹੁੰਦਾ ਸੀ ਸੋਵੀਅਤ ਯੂਨੀਅਨ ਜਾਂ ਯੂ ਐਸ ਐਸ ਆਰ ਜਾਂ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ ਜੋ ਮਰਜ਼ੀ ਤੁਸੀਂ ਕਹਿ ਲਓ ਸਾਬਕਾ ਰੂਸ ਉਸ ਵੇਲੇ ਇੱਕ ਸੱਤਾ ਦਾ ਬੈਲੈਂਸ ਹੁੰਦਾ ਸੀ ਜਦੋਂ ਯੂ ਐਸ ਐਸ ਆਰ ਸੀ ਔਰ ਉਸ ਵੇਲੇ ਸੱਤਾ ਦਾ ਇਹ ਬੈਲੈਂਸ ਜਿਹੜਾ ਦੁਨੀਆ ਦੇ ਵਿੱਚ ਬਹੁਤ ਜ਼ਰੂਰੀ ਸੀ ਕਿਉਂਕਿ ਇੱਕ ਪਾਸੇ ਕੈਪੀਟਲਿਸਟ ਸੁਸਾਇਟੀ ਸੀ ਅਤੇ ਦੂਸਰੇ ਪਾਸੇ ਇੱਕ ਲੈਫਟਿਸਟ ਸੁਸਾਇਟੀ ਸੀ ਹਾਲਾਂਕਿ ਇੱਥੇ ਵੀ ਬੈਲੈਂਸ ਬਹੁਤ ਜ਼ਰੂਰੀ ਹੈ ਬੈਲੈਂਸ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਤੁਸੀਂ ਉਸ ਬੈਲੈਂਸ ਨੂੰ ਨਹੀਂ ਬਣਾ ਪਾਉਂਦੇ ਕਿਸੇ ਇੱਕ ਕੰਟਰੀ ਦੇ ਵਿੱਚ ਵੀ ਤਾਂ ਉੱਥੇ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਰੱਕੀ ਨਹੀਂ ਹੋ ਸਕਦੀ ਉਦਾਹਰਣ ਦੇ ਤੌਰ ਦੇ ਉੱਤੇ ਰਸ਼ੀਆ ਜਿੱਥੇ ਬੜੇ ਲੰਮੇ ਚਿਰ ਤੱਕ ਲੈਫਟਿਸਟ ਪਾਰਟੀਆਂ ਨੇ ਰਾਜ ਕੀਤਾ ਜ਼ਾਰ ਦੇ ਜਾਣ ਤੋਂ ਬਾਅਦ ਜ਼ਾਰ ਜਿਹੜਾ ਆਖਰੀ ਰਾਜਾ ਸੀਗਾ ਰੂਸ ਦਾ ਉਸ ਤੋਂ ਬਾਅਦ ਔਰ ਨੌਰਥ ਕੋਰੀਆ ਚਾਈਨਾ ਕੰਪਲੀਟਲੀ ਲੈਫਟਿਸਟ ਸੁਸਾਇਟੀਜ਼ ਹੈਗੀਆਂ ਨੇ ਕਿਊਬਾ ਟੂ ਸਮ ਐਕਸਟੈਂਟ ਇਹ ਇੰਨੀਆਂ ਜ਼ਿਆਦਾ ਲੈਫਟਿਸਟ ਹੈਗੀਆਂ ਨੇ ਕਿ ਉੱਥੇ ਇੱਕ ਬੈਲੈਂਸ ਹੀ ਨਹੀਂ ਹੋ ਪਾ ਰਿਹਾ ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ ਮੈਂ ਨਹੀਂ ਕਹਿ ਰਿਹਾ ਹੈਗਾ ਕਿ ਲੈਫਟਿਸਟ ਸੋਚ ਮਾੜੀ ਹੈਗੀ ਹੈ ਜਾਂ ਰਾਈਟ ਵਿੰਗਰ ਸੋਚ ਚੰਗੀ ਹੈਗੀ ਹੈ ਪਰ ਇਹ ਚੱਕਰ ਇਹ ਹੈ ਕਿ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਹੁਣ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਰਾਈਟ ਵਿੰਗ ਆਈਡੀਓਲੋਜੀ ਜਦੋਂ ਤੋਂ ਟਰੰਪ ਹੈਗੇ ਨੇ ਉਹ ਭਾਰੀ ਹੈ ਹਾਲਾਂਕਿ ਅਮੈਰੀਕਾ ਦੇ ਵਿੱਚ ਸੱਤਾ ਦਾ ਬੈਲੈਂਸ ਕਰਨ ਵਾਲੀ ਦੂਸਰੀ ਪਾਰਟੀ ਲੈਫਟਿਸਟ ਤਾਂ ਨਹੀਂ ਕਹੀ ਜਾ ਸਕਦੀ ਪਰ ਹਾਂ ਸੈਂਟਰਲਿਸਟ ਪਾਰਟੀ ਇੱਕ ਮੰਨੀ ਜਾ ਸਕਦੀ ਹੈਗੀ ਪਰ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਹੀ ਹਮੇਸ਼ਾ ਸੱਤਾ 'ਚ ਰਹੀ ਤਾਂ ਅਮੈਰੀਕਾ ਦਾ ਹੀ ਨਹੀਂ ਦੁਨੀਆ ਦਾ ਵੀ ਨੁਕਸਾਨ ਹੋਊਗਾ ਠੀਕ ਇਸੇ ਤਰੀਕੇ ਦੇ ਨਾਲ ਜਿਵੇਂ ਰੂਸ ਦਾ ਨੁਕਸਾਨ ਲੈਫਟਿਸਟ ਪਾਰਟੀ ਕਰ ਰਹੀ ਹੈ ਚਾਈਨਾ ਦਾ ਨੁਕਸਾਨ ਕਮਿਊਨਿਸਟ ਪਾਰਟੀ ਹਾਲਾਂਕਿ ਚਾਈਨਾ ਦੇ ਲਈ ਆਪਣੇ ਲਈ ਗੁੱਡ ਹੈਗਾ ਉਹ ਬਟ ਉਹ ਲੌਂਗ ਟਰਮ ਦੇ ਵਿੱਚ ਕਿੰਨਾ ਚੰਗਾ ਹੋਊਗਾ ਕਿੰਨਾ ਮਾੜਾ ਹੋਊਗਾ ਇਹਦਾ ਫੈਸਲਾ ਤਾਂ ਭਵਿੱਖ ਕਰ ਸਕਦਾ ਬਟ ਇਹ ਸੱਤਾ ਦਾ ਬੈਲੈਂਸ ਜਿਹੜਾ ਬਹੁਤ ਜ਼ਰੂਰੀ ਹੈ ਖੱਬੇ ਪੱਖੀ ਅਤੇ ਸੱਜੇ ਪੱਖੀ ਤਾਕਤਾਂ ਜਿਹੜੀਆਂ ਨੇ ਜਾਂ ਮਿਡ ਸੈਂਟਰਲਿਸਟ ਤਾਕਤਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਇੰਡੀਆ ਦੇ ਵਿੱਚ ਭਾਜਪਾ ਜਿਹਨੂੰ ਇੱਕ ਰਾਈਟ ਵਿੰਗਰ ਸਰਕਾਰ ਮੰਨ ਲਿਆ ਜਾਂਦਾ ਅਤੇ ਕਾਂਗਰਸ ਜਿਹਨੂੰ ਇੱਕ ਸੈਂਟਰਲਿਸਟ ਸਰਕਾਰ ਮੰਨ ਲਿਆ ਜਾਂਦਾ ਜਾਂ ਪਾਰਟੀਆਂ ਮੰਨ ਲਿਆ ਜਾਂਦਾ ਹੁਣ ਜੇ
ਕੰਟੀਨਿਊ ਭਾਜਪਾ ਹੀ ਰਹੂਗੀ ਜਾਂ ਜਿੱਦਾਂ ਕੰਟੀਨਿਊ ਕਾਂਗਰਸ ਹੀ ਰਹੀ ਸੀ ਤਾਂ ਇੰਡੀਆ ਦਾ ਨੁਕਸਾਨ ਹੀ ਹੋਇਆ ਲੌਂਗ ਟਰਮ ਦੇ ਵਿੱਚ। ਸੋ ਇਸੇ ਕਰਕੇ ਕਿਹਾ ਜਾਂਦਾ ਕਿ ਫਿਊਚਰ ਪ੍ਰੈਡਿਕਸ਼ਨਸ ਜਿਹੜੀਆਂ ਨੇ ਉਹ ਤੈਅ ਕਰ ਦਿੰਦੀਆਂ ਨੇ ਜਦੋਂ ਪਾਰਟੀਆਂ ਇਸ ਤਰੀਕੇ ਦੇ ਨਾਲ ਕਿਸੇ ਦੇਸ਼ ਦੀ ਬਾਗਡੋਰ ਆਪਣੇ ਹੱਥ 'ਚ ਸੰਭਾਲ ਲੈਂਦੀਆਂ ਨੇ। ਜ਼ਰੂਰੀ ਹੈਗਾ ਕਿ ਬੀਜੇਪੀ ਦਾ ਜਾਣਾ ਹੋਵੇ ਅਤੇ ਕਿਸੇ ਹੋਰ ਪਾਰਟੀ ਦਾ ਭਾਰਤ ਦੇ ਵਿੱਚ ਹੈ, ਠੀਕ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਵੀ ਬਹੁਤ ਚਿਰ ਤੋਂ ਹੁਣ ਲੈਫਟਿਸਟ ਵਿਚਾਰਧਾਰਾ ਵਾਲੀ ਜਿਹੜੀ ਲੇਬਰ ਗੌਰਮੈਂਟ ਹੈਗੀ ਹੈ ਜੇ ਨਹੀਂ ਜਾਏਗੀ ਅਤੇ ਲਿਬਰਲ ਨੈਸ਼ਨਲ ਗੱਠਜੋੜ ਨਹੀਂ ਆਏਗਾ ਤਾਂ ਉਹ ਜਿਹੜਾ ਇੱਕ ਸੱਤਾ ਦਾ ਅਨੁਪਾਤ ਆ ਉਹ ਵਿਗੜ ਜਾਂਦਾ ਔਰ ਉਹਦੇ 'ਚ ਕਿਸੇ ਦੇਸ਼ ਦੀ ਤਕਦੀਰ ਤਸਵੀਰ ਬਦਲ ਜਾਂਦੀ ਹੈਗੀ। ਖੈਰ ਇੱਥੇ ਇਸ ਕਰਕੇ ਇਹ ਚੀਜ਼ ਸੋਚੀ, ਗੱਲ ਦੇਖੋ ਯੂਕਰੇਨ ਤੋਂ ਨਿਕਲੀ ਸੀਗੀ ਕਿ ਯੂਕਰੇਨ ਨੇ ਆਜ਼ਾਦੀ ਦਿਹਾੜਾ ਮਨਾਇਆ, ਫਿਰ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਉਂ ਨਾ ਤੁਹਾਨੂੰ ਇਹ ਦੱਸਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ USSR ਯਾਨੀ ਯੂਨਾਈਟਿਡ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਬਾਰ ਬਾਰ ਹੁਣ ਕਿ ਇਹਦੀ ਪੂਰਾ ਨਾਮ ਲੈਣਾ, USSR ਹੀ ਕਹੂੰਗਾ ਪੂਰੇ ਪ੍ਰੋਗਰਾਮ 'ਚ, ਜਾਂ ਸੋਵੀਅਤ ਯੂਨੀਅਨ ਇੱਕ ਸੌਖਾ ਨਾਮ ਹੈਗਾ, ਪੰਜਾਬੀ 'ਚ ਅਸੀਂ ਸੋਵੀਅਤ ਸੰਘ ਦੇ ਨਾਮ ਦੇ ਨਾਲ ਜਾਣਦੇ ਹੈਗੇ, ਉਹਦਾ ਪਤਨ ਕਿਵੇਂ ਹੋਇਆ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ ਮਾਫ਼ ਕਰਨਾ ਹੁਣ ਇਨਸਾਈਟ ਰਿਪੋਰਟ ਹੋ ਗਿਆ, ਸਿਰਫ ਪਤਨ ਦੀ ਗੱਲ ਨਹੀਂ ਰੱਖਣੀ ਹੈਗੀ ਕਿਉਂਕਿ ਜੇ ਪਤਨ ਹੀ ਹੋ ਗਿਆ ਤਾਂ ਫਿਰ ਤਾਂ ਇਹ ਕਿਸੇ ਹੋਰ ਹਿਸਟਰੀ ਦੀ ਕਲਾਸ ਦੀ ਤਰ੍ਹਾਂ ਹੋ ਗਿਆ ਨਾ ਸ਼ੋ, ਕੁਛ ਅਲੱਗ ਤੋਂ ਗੱਲਾਂ ਵੀ ਤੁਹਾਡੇ ਤੱਕ ਰੱਖਣੀਆਂ ਨੇ, ਜਿਹੜੇ ਹੋਰ ਫੈਕਟਰਸ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਚੱਲਾਂਗੇ ਅਤੇ ਨਾਲ ਨਾਲ ਤੁਹਾਨੂੰ ਪਤਨ ਦੀ ਕਹਾਣੀ ਅਤੇ ਪਤਨ ਦੇ ਵਿੱਚ ਜਿਹੜੇ ਮੁੱਖ ਨਾਇਕ ਜਿਹਨੂੰ ਰੂਸ ਖਲਨਾਇਕ ਵੀ ਮੰਨਦਾ ਹੈਗਾ ਉਹਦੀ ਵੀ ਕਹਾਣੀ ਦੱਸਾਂਗੇ ਔਰ ਸ਼ੁਰੂਆਤ ਦੀ ਵੀ ਕਹਾਣੀ ਨਾਲ ਹੀ ਇਹਦੇ ਵਿੱਚ ਆ ਜਾਏਗੀ, USSR ਦੇ ਬਣਨ ਦੀ ਕਹਾਣੀ ਵੀ ਆ ਜਾਏਗੀ। ਪ੍ਰੋਗਰਾਮ ਇਨਸਾਈਟ ਰਿਪੋਰਟ।

ਅਸਲ 'ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਹਾਂ। ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ। ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ, ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ, ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕੱਢ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ, ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਹੀ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨ ਤਾਂ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮੈਰੀਕਾ ਦਾ ਸਾਥ ਦਿਓ, ਅਮੈਰੀਕਾ ਨੂੰ ਹਥਿਆਰ ਦਿਓ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮੈਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ਼ ਕਰਨਾ, ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ। ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਮਿੰਗ ਆਫ ਬੈਸਟਾਈਲ, ਉੱਥੇ ਦਾ ਸ਼ਹਿਰ ਹੈਗਾ ਬੈਸਟਾਈਲ ਇੱਕ ਤਰੀਕੇ ਦੇ ਨਾਲ। ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ, ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ, ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ। ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ। ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ
ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ। ਜ਼ਾਰ ਦਾ ਅੰਤ ਹੁੰਦਾ ਹੈ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ, ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ, ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ, ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ, ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ, ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ, ਅਕਤੂਬਰ ਕ੍ਰਾਂਤੀ ਜਿਹੜਾ ਵਾਲਦਮਿਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਾਲਦਮਿਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ, ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ, 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਾਲਦਮਿਰ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ, ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ, ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ, ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ, ਬਲੱਡੀ ਸੰਡੇ, ਇਹ ਸਾਰੀਆਂ ਜਿਹੜੀਆਂ ਟਰਮਸ ਨੇ USSR ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ, ਜਦੋਂ ਤੱਕ USSR ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ, ਰੈੱਡ ਆਰਮੀ ਆਮ ਲੋਕਾਂ ਦੀ, ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ। ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ, ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ ਰਸ਼ੀਆ ਦੇ ਵਿੱਚ, ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ ਤਾਂ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀਜ਼ ਤੋਂ ਪ੍ਰਭਾਵਿਤ ਸੀ ਪਰ ਦੇਸ਼ ਨੂੰ ਬਚਾਉਣਾ ਵੀ ਸੀ। ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ। ਅਤੇ
ਫਿਰ ਆਖਿਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ, ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ, ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੋਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਦੇ ਵਿੱਚ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ, ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ, ਲੈਨਿਨ ਤਾਂ ਵਿਚਾਰਾ 2 ਜਾਂ 4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ, ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ, ਅਲੈਗਜ਼ੈਂਡਰ ਦੀ ਗ੍ਰੇਟ, ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈਗਾ ਹੀ ਹੈ, ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਕ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵੀਅਨ ਕਹਿ ਲਿਆ ਜਾਂਦਾ ਸੀ, ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ, ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ, ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ, ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੂਨੀਆ ਨੇ ਲਗਾਤੀ ਸੀ, ਲਿਥੂਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ, ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ 4 ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s to 1980s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ, ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ, ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ, ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ, ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ ਜਿਵੇਂ ਲਾਤਵੀਆ ਹੋ ਗਿਆ, ਲਿਥੀਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਆਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਿਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ, ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ, ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ, ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ।
ਦੂਸਰਾ ਵੱਡਾ ਕਾਰਨ USSR ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ USSR ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰੈਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਤਾਂ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ, ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰੈਸਤਰੀਕਾ, ਪੈਰੈਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ, ਜਿਵੇਂ ਗਲਾਸਨੋਸਤ ਹੈ, ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼, ਲਾਤਵੀਆ, ਲਿਥੀਨੀਆ, ਐਸਤੋਨੀਆ, ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ। ਔਰ ਲਾਤਵੀਆ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। ਦਸੰਬਰ 1991 ਤਾਂ ਬਹੁਤ ਦੂਰ ਦੀ ਗੱਲ ਹੈ, ਉੱਥੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ ਦਸੰਬਰ 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ USSR ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਆਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ 1991 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣ ਮਿਖਾਇਲ ਗਬਰੋਵ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ। ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ੍ਹ ਗਏ ਸੀਗੇ, ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ, ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ, ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕਿਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ, ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ, ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ। ਖੈਰ, ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ। ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ, ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨੇ ਇਸ ਪੂਰੇ ਦੇ ਪੂਰੇ USSR ਦੇ, ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ ਹੈ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ, ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ, ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਾਚੇਵ ਗੋਰਬਾਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ, ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ, ਜਿਹੜੀਆਂ ਫੈਡਰੇਸ਼ਨ ਸੀਗੀਆਂ, ਕਿ
ਰੂਸ ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ ਅਸਤਿਤਵ ਦੇ ਵਿੱਚ ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੌਰਬਾਚੈਵ ਨੇ ਵੀ ਆਪਣਾ ਅਸਤੀਫਾ ਦੇਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ, ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ। ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, 3 ਰੰਗ ਵਾਲਾ ਝੰਡਾ ਹੈਗਾ, ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ, ਉਹ ਬੋਰਿਸ ਯੈਲਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਸਿਨ ਨੇ ਹੀ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ। ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ USSR ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਾਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਹੈ ਜ਼ਾਹਰ ਜਿਹੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ

ਇੱਕ ਚੱਲ ਰਹੀ ਸੀਗੀ ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ ਤੁਹਾਡੇ ਯਾਦ ਹੋਣਾ ਹੈ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ ਭੇਜਣ ਦਾ ਦਾਅਵਾ ਕੀਤਾ ਸੀ ਯੂਰੀ ਗੈਗਰੀਨ ਅਸੀਂ ਜਾਣਦੇ ਹੀ ਹਾਂ ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ ਅਸੀਂ ਚੰਨ 'ਤੇ ਭੇਜਤਾ ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ ਇਹ ਸਪੇਸ ਵਾਰ ਇੱਥੇ ਨਹੀਂ ਰੁਕੀ ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ ਸਪੂਤਨਿਕ ਉਹਦਾ ਨਾਮ ਰੱਖਿਆ ਸੀ ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ ਚਾਈਨਾ ਕਹਿੰਦਾ ਜੀ ਅਸੀਂ ਬਣਾਤੀ ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ ਯੂਰਪ ਕਹਿ ਰਿਹਾ ਬਣਾ ਰਹੇ ਹਾਂ ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ ਉਹ 2020-21 ਦੀ ਗੱਲ ਹੈਗੀ ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ ਜਿਹੜੀ ਵੀ ਤਰੱਕੀ ਹੁੰਦੀ ਹੈ ਜੋ ਵੀ ਕਾਮਯਾਬੀ ਹੁੰਦੀ ਹੈ ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ ਅਤੇ ਸਪੇਸ ਵਾਰ ਹੀ ਨਹੀਂ ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾਈ ਦਿੱਤੇ ਸੀ ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ ਕਿਊਬਾ ਸੰਕਟ ਕੀ ਹੈ 1960s ਦਾ ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ ਕਿਉਂਕਿ ਕੱਲ੍ਹ ਖੇਡ ਜਾਣੀ ਹੈ ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ ਹੈ ਫਿਰ ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ ਸਾਊਥ ਵਾਲੇ ਪਾਸੇ ਦੇ ਨੇ ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968 ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ ਫਿਰ ਤੋਂ ਤਾਲਿਬਾਨ ਆ ਗਏ ਨੇ ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ ਐਸਡੀਏ ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ ਕੰਮ ਸ਼ੁਰੂ ਕਰਦੀਆਂ ਨੇ ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ ਫਾਈਟਰ ਜੈੱਟ ਬਣਾ ਰਹੀਆਂ ਮਿਜ਼ਾਈਲਾਂ ਬਣਾ ਰਹੀਆਂ ਨੇ ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ ਏਸ਼ੀਆ 'ਚੋਂ ਅਫਰੀਕਾ 'ਚੋਂ ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ ਉੱਥੇ ਇਨਵੈਸਟ ਕਰ ਰਹੇ ਨੇ ਰਸ਼ੀਆ ਦੇ ਵੱਲ ਹੋ ਨਹੀਂ ਰਿਹਾ ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ ਔਰ ਇਹੀ ਕਾਰਨ ਬਣਿਆ ਸੀਗਾ ਕਿ USSR ਜਿਹੜਾ ਉਹ ਟੁੱਟਣ ਦਾ ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ
ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ, ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ। ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ, ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ, ਪੂੰਜੀਪਤੀਆਂ ਦਾ? ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕੀਤਾ ਰਹੂਗਾ ਅਰਬੀਆਂ ਦਾ, ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ। ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ, ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ, ਜਿਹੜਾ ਇੱਕ ਟੈਬੂ ਸਬਜੈਕਟ ਹੈ, ਇਹਦੇ 'ਤੇ ਨਹੀਂ ਗੱਲ ਕਰਨੀ, ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ। ਪਰ ਰਸ਼ੀਆ ਦੇ ਇਸ, ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ, ਇਹਦੀ ਗੱਲ ਕਰਾਂਗੇ, ਅਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ USSR ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ। ਵਿਸਤਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਂਦੇ, ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ, ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ, ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

Home Run Radio Magic

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ।
1: Hi, this is Imran Hashmi and you're listening to me on Radio Haji

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM
4: ਹਾਂਜੀ ਰੇਡੀਓ
5: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਵੇਰੇ ਸਵੇਰੇ ਦੇ ਸਮੇਂ ਕੁਲਵੰਤ ਸਿੰਘ ਹੋਰੀ ਬਾਹਰੋਂ ਗੋਲਫ ਖੇਡ ਕੇ ਵਾਪਸ ਜਦੋਂ ਘਰ ਨੂੰ ਆਏ ਆ ਕੇ ਸਿੱਧੇ ਆਪਣੇ ਕਮਰੇ ਦੇ ਵਿੱਚ ਚਲੇ ਗਏ। ਕਮਰੇ ਦੇ ਵਿੱਚ ਨੌਂ ਦੀਆਂ ਗੱਲਾਂ ਹੁਣ ਕੰਨੀ ਪੈ ਰਹੀਆਂ ਨੇ, ਉੱਚੀ ਉੱਚੀ ਬੋਲਣਾ ਸ਼ੁਰੂ ਹੋ ਗਈ। ਆ ਪੈਰਾਂ ਦੇ ਨਿਸ਼ਾਨ ਕਿੰਨੇ ਲਾਏ ਨੇ, ਆ ਗੰਦ ਫੇਰ ਕਿੰਨੇ ਪਾ ਦਿੱਤਾ, ਸਫਾਈ ਕੀਤੀ ਨਜ਼ਰ ਨਹੀਂ ਆਉਂਦੀ ਕਿਸੇ ਨੂੰ ਇਸ ਘਰ ਦੇ ਵਿੱਚ। ਹੁਣ ਸਾਰਾ ਦਿਨ ਝਾੜੂ ਪੋਚਾ ਲੈ ਕੇ ਘੁੰਮਦੇ ਰਹੀਏ, ਹੋਰ ਕੰਮ ਨਹੀਂ ਭਲਾ ਕਰਨੇ ਹੁੰਦੇ। ਇਹ ਤਾਂ ਸਪਸ਼ਟ ਹੈ ਕਿ ਉਹ ਆਪਣੇ ਸਹੁਰੇ ਨੂੰ ਸੁਣਾ ਰਹੀ। ਕੁਲਵੰਤ ਸਿੰਘ ਰੋਈ DSP ਰਿਟਾਇਰ ਹੋਏ ਨੇ, ਇਹ ਚੀਜ਼ ਬਰਦਾਸ਼ਤ ਕਰਨੀ ਬੜੀ ਔਖੀ। ਜਿਹੜੇ ਬੰਦੇ ਦਾ ਸਾਰੀ ਉਮਰ ਰੋਬ ਰਿਹਾ ਹੋਵੇ, ਦੂਸਰਿਆਂ ਨੇ ਇੱਜ਼ਤ ਕੀਤੀ ਹੋਵੇ, ਆਪਣੇ ਘਰ ਦੇ ਵਿੱਚ ਕਿੱਦਾਂ ਭਰਿਆ ਪੀਤਾ ਰਹਿ ਸਕਦਾ। ਮੰਜੇ ਤੋਂ ਉੱਠ ਕੇ ਬਾਹਰ ਆਉਣ ਲੱਗਦੇ ਨੇ ਅਤੇ ਘਰਵਾਲੀ ਬਾਹੋਂ ਫੜ ਕੇ ਰੋਕ ਲੈਂਦੀ ਹੈ, ਆਪਣਾ ਬੋਲਣਾ ਨਹੀਂ ਪਾਉਂਦਾ ਜੀ। ਜ਼ਬਾਨ ਦੀ ਇੱਦਾਂ, ਦਿਲ ਦੀ ਚੰਗੀ ਹੈ, ਸਾਰਾ ਰੋਟੀ ਪਾਣੀ ਵੀ ਤਾਂ ਕਰਦੀ ਹੈ ਨਾ। ਉਹ ਜਿਹੜੇ ਬੰਦੇ ਨੇ ਸਾਫ਼ ਸਫਾਈ ਕੀਤੀ ਹੁੰਦੀ ਹੈ ਨਾ, ਉਹਨੂੰ ਥੋੜ੍ਹਾ ਜਿਹਾ ਮਹਿਸੂਸ ਹੁੰਦਾ, ਤੁਸੀਂ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ। ਹਮੇਸ਼ਾ ਦੀ ਤਰ੍ਹਾਂ ਘਰਵਾਲੀ ਪੁਲ ਬਣ ਕੇ ਫਿਰ ਇਸ ਲੜਾਈ ਨੂੰ ਟਾਲਣਾ ਚਾਹੁੰਦੀ। ਅਤੇ ਅੱਜ ਇੱਕ ਵਾਰੀ ਫਿਰ ਤੋਂ ਕੁਲਵੰਤ ਸਿੰਘ ਹੋਰੀ ਭਰੇ ਪੀਤੇ ਉੱਠ ਕੇ ਬਾਥਰੂਮ 'ਚ ਚਲੇ ਗਏ ਨੇ, ਮੂੰਹ ਹੱਥ ਧੋਤਾ ਅਤੇ ਘਰਵਾਲੀ ਮੂਡ ਬਦਲਣ ਦੇ ਲਈ ਕਹਿੰਦੀ ਹੈ, ਮੈਂ ਕੌਫੀ ਬਣਾ ਦਿੱਤੀ ਹੈ, ਅੰਦਰੇ ਲੈ ਆਵਾਂ ਜਾਂ ਬਾਹਰ ਪੀਓਗੇ। ਅੱਗੋਂ ਜਵਾਬ ਨਹੀਂ ਆਇਆ ਅਤੇ ਆਪੇ ਕਹਿਣ ਲੱਗੀ, ਚਲੋ ਅੱਜ ਬਾਹਰ ਬਗੀਚੇ ਦੇ ਵਿੱਚ ਬਹਿ ਕੇ ਚਾਹ ਪੀਂਦੇ, ਬੜੇ ਦਿਨ ਹੋ ਗਏ ਬਗੀਚੇ 'ਚ ਵੀ ਨਹੀਂ ਬੈਠੇ, ਨਾਲੇ ਵੇਖ ਲਵਾਂਗੇ ਫੁੱਲਾਂ ਦਾ ਕਿੰਨਾ ਕੁ ਧਿਆਨ ਰੱਖ ਰਿਹਾ ਮਾਲੀ। ਆਪੇ ਗੱਲਾਂ ਕਰੀ ਜਾਂਦੀ ਆ ਅਤੇ ਆਪੇ ਜਵਾਬ ਦੇਈ ਜਾਂਦੀ। ਚਾਵਲੀ ਟਰੇ ਚੋਖੇ ਬਗੀਚੇ ਦੇ ਵਿੱਚ ਲੈ ਗਈ, ਦੋਵੇਂ ਜਣੇ ਬੈਠੇ ਹੁਣ ਚਾਹ ਪੀ ਰਹੇ ਨੇ। ਥੋੜ੍ਹੀ ਦੇਰ ਬਾਅਦ ਲਾਗੇ ਪਈ ਕੁਰਸੀ ਦੇ ਉੱਤੇ ਉਹਨਾਂ ਦਾ ਬੇਟਾ ਵੀ ਆ ਕੇ ਬੈਠ ਗਿਆ। ਹੈਰਾਨ ਨੇ ਸਰਦਾਰ ਜੀ, ਕਿਉਂਕਿ ਅੱਗੇ ਬੜਾ ਸਮਾਂ ਹੋ ਗਿਆ, ਹੁਣ ਉਹ ਕਦੀ ਨਾਲ ਆ ਕੇ ਨਹੀਂ ਬੈਠਦਾ, ਹੁਣ ਤਾਂ ਵਹੁਟੀ ਦੇ ਨਾਲ ਹੀ ਰਹਿੰਦਾ, ਕਮਰੇ 'ਚ ਹੀ ਵੜਿਆ ਰਹਿੰਦਾ, ਮਾਂ ਪਿਓ ਕੋਲ ਬਹਿਣ ਦਾ ਉਹਦੇ ਕੋਲ ਹੁਣ ਸਮਾਂ ਨਹੀਂ। ਅੱਜ ਆ ਕੇ ਬੈਠਣ ਦਾ ਸਬੱਬ ਕਿਤੇ ਉਹਦਾ ਮਾਫ਼ੀ ਮੰਗਣਾ ਤਾਂ ਨਹੀਂ, ਪਰ ਇਹ ਕਿੱਦਾਂ ਹੋ ਸਕਦਾ। ਇਹਨੂੰ ਜਦੋਂ ਪਹਿਲਾਂ ਨਹੀਂ ਕਦੀ ਸਾਡੀ ਇਸ ਘਰ ਦੇ ਵਿੱਚ ਬੇਇੱਜ਼ਤੀ ਸੁਣੀ, ਅਤੇ ਅੱਜ ਕਿੱਦਾਂ ਮਨ ਹੀ ਮਨ ਚਾਹ ਪੀਂਦੇ ਸੋਚ ਰਹੇ ਨੇ। ਬੋਲਿਆ ਕੋਈ ਨਹੀਂ, ਆਖਿਰਕਾਰ ਦਵਿੰਦਰ ਕੌਰ ਜੀ ਨੇ ਚੁੱਪੀ ਤੋੜੀ, ਉਹਨਾਂ ਵੇਖਿਆ ਕਿ ਪਿਓ ਪੁੱਤ ਤੇ ਗੱਲਾਂ ਹੀ ਨਹੀਂ ਕਰਨ ਡੇ। ਹੋਰ ਬੇਟਾ ਅੱਜ ਕੰਮ ਤੇ ਨਹੀਂ ਗਏ? ਕਹਿਣ ਲੱਗਾ, ਨਹੀਂ ਮੈਂ ਕੰਮ ਤੋਂ ਛੁੱਟੀਆਂ ਲਈਆਂ ਨੇ, ਬੱਚੇ ਕਹਿੰਦੇ ਸੀ ਘੁੰਮਣ ਦੇ ਲਈ ਜਾਣਾ, ਮੈਂ ਇਹੋ ਹੀ ਦੱਸਣ ਦੇ ਲਈ ਆਇਆ ਸੀ, ਅਸੀਂ 10 ਕੁ ਦਿਨ ਦੇ ਲਈ ਕਿਤੇ ਘੁੰਮਣ ਦੇ ਲਈ ਜਾ ਰਹੇ ਹਾਂ। ਤੇ ਹਾਂ ਮਾਂ, ਇੱਕ ਗੱਲ ਹੋਰ ਕਰਨੀ ਸੀ, ਤੁਹਾਨੂੰ ਤੇ ਪਤਾ ਹੀ ਹੈ ਮੇਰੇ ਸਾਲੇ ਦਾ ਵਿਆਹ, ਸਹੁਰਾ ਪਰਿਵਾਰ ਦੂਸਰੇ ਸ਼ਹਿਰ ਤੋਂ ਆ ਰਿਹਾ, ਉਹਨਾਂ ਨੇ ਇੱਥੇ ਆ ਕੇ ਵਿਆਹ ਕਰਨਾ, ਤੇ ਤੁਹਾਨੂੰ ਪੁੱਛੇ ਤੋਂ ਬਿਨਾਂ ਮਨਜੀਤ ਨੇ ਉਹਨਾਂ ਨੂੰ ਹਾਂ ਕਰ ਦਿੱਤੀ ਹੈ ਕਿ ਤੂੰ ਉਹ ਇਸ ਘਰ ਦੇ ਵਿੱਚ ਰਹਿ ਕੇ ਵਿਆਹ ਕਰ ਸਕਦੇ ਨੇ। ਕੁੜੀ ਵਾਲੇ ਇਸੇ ਸ਼ਹਿਰ ਤੋਂ ਨੇ, ਬਾਹਰ ਅੰਦਰ ਕਿੱਥੇ ਐਡੀ ਦੂਰ ਆਉਂਦੇ ਜਾਂਦੇ ਰਹਿਣਗੇ। ਸੋ ਇਸ ਕਰਕੇ ਮੈਂ ਸੋਚਿਆ ਤੁਹਾਨੂੰ ਵੀ ਦੱਸ ਦੇਵਾਂ। ਮਹੀਨੇ ਕੁ ਦੇ ਲਈ ਉਹਨਾਂ ਨੇ ਇੱਥੇ ਰਹਿਣਾ, ਅਤੇ ਜੇ ਤੁਸੀਂ ਬੁਰਾ ਨਾ ਮਨਾਓ ਤੁਸੀਂ ਇੱਕ ਮਹੀਨਾ ਭੈਣ ਦੇ ਘਰ ਰਹਿ ਲਿਓ। ਸਾਰੇ ਜਾਣਿਆਂ ਨੇ ਆਉਣਾ ਅਤੇ ਤੁਹਾਡੇ ਵਾਲਾ ਕਮਰਾ ਵੀ ਵਰਤੋਂ ਦੇ ਵਿੱਚ ਆ ਜਾਊਗਾ। ਬਸ ਹੁਣ ਕੁਲਵੰਤ ਸਿੰਘ ਹੋਰੀ ਇਹ ਗੱਲ ਬਰਦਾਸ਼ਤ ਨਹੀਂ ਕਰ ਸਕੇ। ਅਖਬਾਰ ਇੱਕ ਪਾਸੇ ਰੱਖ ਦਿੱਤੀ ਹੈ, ਚਾਹ ਇੱਕ ਪਾਸੇ, ਅਤੇ ਗੁੱਸੇ ਦੇ ਨਾਲ ਆਪਣੇ ਪੁੱਤ ਵੱਲ ਵੇਖਦਿਆਂ ਕਹਿੰਦੇ ਨੇ ਇਹ ਤਾਂ ਨਹੀਂ ਜੇ ਬੇਟਾ ਜੀ ਕੰਮ ਹੋਣਾ, ਤੁਸੀਂ ਹੁਣ ਸਾਨੂੰ ਸਾਡੇ ਘਰ ਦੇ ਵਿੱਚੋਂ ਕੱਢੋਗੇ? ਜੇ ਤੈਨੂੰ ਵਹੁਟੀ ਦਾ ਇੰਨਾ ਦਰੇਕ ਹੁੰਦਾ ਤੇ ਇੱਥੇ ਲਾਗੇ ਬੰਨੇ ਕਿਸੇ ਹੋਟਲ ਦੇ ਵਿੱਚ ਉਹਨਾਂ ਨੂੰ ਮਹੀਨਾ ਕਮਰਾ ਲੈ ਦੇ, ਜੇ ਤੂੰ ਇੰਨੇ ਜੋਗਾ ਨਹੀਂ ਤੇ ਮੈਂ ਲੈ ਦੇਣਾ। ਕੋਈ ਬਸ਼ਰਮਾ, ਤੈਨੂੰ ਸ਼ਰਮ ਵੀ ਨਹੀਂ ਆਈ? ਤੈਨੂੰ ਸਮਝ ਹੈਗੀ ਹੈ ਤੂੰ ਗੱਲ ਕਿਹੜੀ ਕਰ ਰਿਹਾ? ਸਾਨੂੰ ਸਾਡੇ ਘਰ ਦੇ ਵਿੱਚੋਂ ਕੱਢਣ ਦੀ ਗੱਲ ਕਰ ਰਿਹਾ ਤੂੰ? ਪਾਪਾ ਜੀ ਮਨਜੀਤ ਹੁਣ ਕਹਿ ਚੁੱਕੀ ਆਪਣੇ ਘਰਦਿਆਂ ਨੂੰ, ਵੈਸੇ ਤੇ ਮੈਂ ਬਾਹਰ ਲੈ ਹੀ ਦਿੰਦਾ ਕਮਰਾ, ਸ਼ਰਮਿੰਦੇ ਜੇ ਹੋਏ ਨੇ ਅੱਗੋਂ ਜਵਾਬ ਦਿੱਤਾ। ਤੇ ਕੁਲਵੰਤ ਸਿੰਘ ਹੁਣੀ ਗੁੱਸੇ ਦੇ ਵਿੱਚ ਉੱਠ ਕੇ ਅੰਦਰ ਕਮਰੇ 'ਚ ਚਲੇ ਗਏ। ਵਹੁਟੀ ਵੀ ਮਗਰੇ ਤੁਰ ਪਈ ਕਿਉਂਕਿ ਅੱਜ ਉਹਦੇ ਤੋਂ ਪੁੱਲ ਨਹੀਂ ਬਣਿਆ ਜਾਂਦਾ, ਅੱਜ ਵਾਲੀ ਗੱਲ ਉਹਨੂੰ ਵੀ ਬਰਦਾਸ਼ਤ ਨਹੀਂ ਹੋਈ। ਨਿੱਕਾ ਮੋਟਾ ਤਾਂ ਅੱਗੇ ਵੀ ਬੜਾ ਕੁਛ ਚੱਲਦਾ ਰਹਿੰਦਾ ਸੀ, ਪਰ ਅੱਜ ਪਹਿਲੀ ਵਾਰੀ ਉਹਦੀਆਂ ਵੀ ਅੱਖਾਂ ਡੁੱਲ ਪਈਆਂ ਨੇ। ਅੱਜ ਉਹਨੇ ਅੰਦਰ ਜਾ ਕੇ ਇਸ ਸਾਰੀ ਗੱਲ ਦੇ ਉੱਤੇ ਪੋਚਾ ਨਹੀਂ ਮਾਰਿਆ, ਅੱਜ ਉਹ ਵੀ ਖੂਬ ਰੋਈ ਹੈ। ਸਾਡੇ ਪੁੱਤ ਦਾ ਲਹੂ ਇੰਨਾ ਸਫੇਦ ਹੋ ਗਿਆ। ਕੁਲਵੰਤ ਸਿੰਘ ਹੋਰਾਂ ਨੇ ਮੋਢੇ ਤੇ ਹੱਥ ਧਰਿਆ ਤੇ ਕਿਹਾ ਸਰਦਾਰਨੀਏ ਕਿਸੇ ਗੱਲ ਦੀ ਚਿੰਤਾ ਨਾ ਕਰੀ, ਹਾਲੇ ਮੈਂ ਹੈਗਾ, ਉਹ ਹਾਲੇ ਮੈਂ ਜਿਉਂਦਾ। ਇਹ ਕੀ ਸਮਝਦੇ ਨੇ ਜੇ ਆਪਾਂ ਇੰਨੇ ਚਿਰ ਦੇ ਚੁੱਪ ਬੈਠੇ ਤੇ ਅਸੀਂ ਕੁਛ ਕਰ ਨਹੀਂ ਸਕਦੇ? ਇਹ ਤਾਂ ਤੂੰ ਹੀ ਹੈ ਜਿਹੜੀ ਹਰ ਵਾਰੀ ਚੁੱਪ ਕਰਾ ਲੈਂਦੀ, ਨਹੀਂ ਤੇ ਇੱਦਾਂ ਦੇ ਤੇ ਮੈਂ ਬੜੇ ਚੁੱਪ ਕਰਾਏ ਨੇ। ਇਹ ਮਸਲਾ ਤੇ ਹੁਣ ਨੂੰ ਹੱਲ ਹੋ ਚੁੱਕਾ ਹੋਣਾ ਸੀ, ਪਰ ਮੈਂ ਚਾਹੁੰਦਾ ਨਹੀਂ ਸੀ ਤੈਨੂੰ ਲੱਗੇ ਕਿ ਤੇਰੇ ਘਰ ਵਾਲਾ ਘਰ ਦੇ ਵਿੱਚ ਵੀ ਪੁਲਸੀਆ ਬਣ ਗਿਆ। ਬਸ ਹੁਣ ਤੂੰ ਵੇਖ ਬਣਦਾ ਕੀ ਹੈ। ਦਸ ਦਿਨ ਬਾਅਦ ਜਦੋਂ ਨੌ ਪੁੱਤ ਘੁੰਮ ਫਿਰ ਕੇ ਬੱਚਿਆਂ ਦੇ ਨਾਲ ਵਾਪਸ ਆਏ ਨੇ ਤੇ ਅੱਗੇ ਕੀ ਵੇਖਦੇ ਨੇ ਘਰ ਨੂੰ ਜਿੰਦਰਾ ਬੱਚਾ, ਚੌਂਕੀਦਾਰ ਨੂੰ ਪੁੱਛਿਆ ਤੇ ਚੌਂਕੀਦਾਰ ਨੇ ਇੱਕ ਚਿੱਠੀ ਫੜਾ ਦਿੱਤੀ। ਕਹਿਣ ਲੱਗਾ ਸਰਦਾਰ ਜੀ ਤੁਹਾਡੇ ਲਈ ਇੱਕ ਚਿੱਠੀ ਦੇ ਕੇ ਗਏ ਨੇ, ਕਹਿੰਦੇ ਸੀ ਥੋੜੇ ਦਿਨ ਦੇ ਲਈ ਘੁੰਮਣ ਫਿਰਨ ਗਏ ਆ, ਆਹ ਤੁਹਾਡੀ ਅਮਾਨਤ ਤੇ ਚਿੱਠੀ ਫੜ ਕੇ ਪੁੱਤ ਨੇ ਪੜ੍ਹਨੀ ਸ਼ੁਰੂ ਕੀਤੀ। ਚਿੱਠੀ ਦੇ ਵਿੱਚ ਲਿਖਿਆ ਸੀ ਬੇਟਾ ਜੀ ਇਸ ਘਰ ਦੇ ਵਿੱਚ ਹੁਣ ਤੁਸੀਂ ਨਹੀਂ ਰਹਿ ਸਕਦੇ, ਇਹ ਘਰ ਮੈਂ ਆਪਣੀ ਮਿਹਨਤ ਦੇ ਨਾਲ ਬਣਾਇਆ, ਮੈਂ ਆਪਣੀ ਕਮਾਈ ਦੇ ਨਾਲ ਬਣਾਇਆ, ਤੇ ਮੈਨੂੰ ਲੱਗਦਾ ਹੁਣ ਤੁਹਾਨੂੰ ਆਪਣੇ ਨਵੇਂ ਘਰ ਦੇ ਵਿੱਚ ਚਲੇ ਜਾਣਾ ਚਾਹੀਦਾ। ਇਸੇ ਲਿਫਾਫੇ ਦੇ ਵਿੱਚ, ਇਸੇ ਪੈਕਟ ਦੇ ਵਿੱਚ ਇੱਕ ਫਲੈਟ ਦੀਆਂ ਚਾਬੀਆਂ ਨੇ, ਕਾਗਜ਼ ਨੇ, ਉਹ ਮੈਂ ਤੁਹਾਡੇ ਲਈ ਲਿਆ, ਮਾਫੀ ਚਾਹੁੰਦਾ ਪਹਿਲਾਂ ਤੁਹਾਨੂੰ ਦੱਸ ਨਹੀਂ ਸਕਿਆ। ਇਸ ਸ਼ਹਿਰ ਦੇ ਮਹਿੰਗੇ ਇਲਾਕਿਆਂ ਦੇ ਵਿੱਚੋਂ ਇੱਕ ਆ ਜਿੱਥੇ ਫਲੈਟ, ਉੱਥੇ ਜਾ ਕੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਰਹਿਣ ਬਸੇਰਾ ਕਰ ਸਕਦੇ ਹੋ। ਇਸ ਘਰ ਦੇ ਵਿੱਚ ਹੁਣ ਆਪਾਂ ਇਕੱਠੇ ਨਹੀਂ ਰਹਿ ਸਕਦੇ, ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਇਹ ਘਰ ਮੇਰਾ। ਮਨ ਦੇ ਵਿੱਚ ਬੜੇ ਸੁਪਨੇ ਸੀ ਕਿ ਬੁੱਢੇ ਬਾਰੇ ਆਪਾਂ ਆਪਣੇ ਪੋਤੇ ਪੋਤੀਆਂ ਦੇ ਨਾਲ ਖੇਡਾਂਗੇ, ਆਪਣੇ ਘਰ ਦੇ ਵਿੱਚ ਸੁੱਖ ਮਾਣਾਂਗੇ, ਇਸ ਕਰਕੇ ਇਹ ਘਰ ਬਣਾਇਆ ਸੀ, ਇਸ ਕਰਕੇ ਇਹ ਘਰ ਵੱਡਾ ਬਣਾਇਆ ਸੀ। ਪਰ ਹੁਣ ਜਾ ਕੇ ਪਤਾ ਲੱਗਾ ਕਿ ਇਸ ਘਰ ਦੇ ਵਿੱਚ ਸਾਡੇ ਲਈ ਇੱਕ ਕਮਰਾ ਵੀ ਨਹੀਂ ਹੈਗਾ। ਤੇ ਫਿਰ ਫਾਇਦਾ ਕੀ? ਇਸ ਘਰ ਦੇ ਵਿੱਚ ਸਾਰਿਆਂ ਦੇ ਇਕੱਠੇ ਰਹਿਣ ਦਾ, ਬੱਚਿਆਂ ਨਾਲ ਤੁਸੀਂ ਕਦੀ ਖੇਡਣ ਨਹੀਂ ਦਿੱਤਾ, ਸਾਡੇ ਨਾਲ ਬਹਿ ਕੇ ਚਾਰ ਘੜੀਆਂ ਕਦੀ ਗੱਲ ਨਹੀਂ ਕੀਤੀ। ਇੱਕ ਅਸੀਂ ਆ ਜਿਹੜੇ ਇਸ ਘਰ ਦੇ ਵਿੱਚ ਆਪਣੇ ਹੀ ਘਰ ਦੇ ਵਿੱਚ ਜਿਹੜੇ ਗੰਦਗੀ ਪਾਉਂਦੇ ਰਹਿੰਦੇ ਹਾਂ ਅਤੇ ਗੱਲਾਂ ਕਰਵਾਉਂਦੇ ਰਹਿੰਦੇ ਹਾਂ, ਅਤੇ ਤੁਸੀਂ ਕੋਈ ਚਾਰ ਪੋਚੇ ਮਾਰ ਕੇ ਗੱਲਾਂ ਸੁਣਾ ਦਿੰਦੇ ਜੀ। ਚਾਰ ਰੋਟੀਆਂ ਦੀ ਗੱਲ ਹੈ, ਇੰਨੀ ਘੱਲੇ ਮੇਰੇ ਅਤੇ ਤੇਰੀ ਮਾਂ ਦੇ ਸਰੀਰ 'ਚ ਜਾਨ ਹੈਗੀ ਹੈ, ਪਕਾ ਕੇ ਖਾ ਲਾਂਗੇ। ਅਤੇ ਨਾਲੇ ਹਾਂ, ਇਸ ਘਰ ਦੇ ਉੱਤੇ ਬਾਅਦ ਵਿੱਚ ਵੀ ਕੋਈ ਆਸ ਨਾ ਰੱਖੀ। ਮੈਂ ਆਪਣੀ ਵਸੀਅਤ ਦੇ ਵਿੱਚ ਲਿਖ ਦਿੱਤਾ ਕਿ ਮੇਰੇ ਤੋਂ ਬਾਅਦ ਇਹ ਘਰ ਅਨਾਥ ਆਸ਼ਰਮ ਨੂੰ ਜਾਊਗਾ। ਜਿਹੜੇ ਮੇਰੇ ਵਰਗੇ ਜਿਨ੍ਹਾਂ ਦੇ ਧੀਆਂ ਪੁੱਤ ਉਹਨਾਂ ਨੂੰ ਨਹੀਂ ਸਾਂਭ ਸਕਦੇ, ਉਹ ਇਸ ਘਰ ਦੇ ਵਿੱਚ ਆ ਕੇ ਰਹਿ ਸਕਦੇ ਨੇ। ਇਹ ਗੱਲ ਮੈਂ ਤੇਰੀ ਭੈਣ ਨੂੰ ਵੀ ਦੱਸ ਦਿੱਤੀ ਹੈ। ਅਤੇ ਅਖੀਰ ਦੇ ਵਿੱਚ ਮੈਂ ਤੈਨੂੰ ਯਾਦ ਕਰਾਉਣਾ ਚਾਹੁੰਦਾ ਕਿ ਇਹ ਘਰ ਮੇਰਾ ਸੀ, ਇਹ ਘਰ ਤੇਰੀ ਮਾਂ ਦਾ ਸੀ, ਰਹਿ ਤੇ ਤੂੰ ਇਸ ਘਰ ਦੇ ਵਿੱਚ ਰਿਹਾ ਸੀ, ਪਰ ਤੂੰ ਦੇ ਪੁੱਤਰਾ ਸਾਨੂੰ ਇੰਜ ਮਹਿਸੂਸ ਕਰਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਇਹ ਘਰ ਤੇਰਾ ਹੋਵੇ, ਤੇ ਅਸੀਂ ਰਾਹ ਜਾਂਦੇ ਤੇਰੇ ਘਰ ਮੰਗ ਕੇ ਰਹਿਣ ਲੱਗ ਪਈਏ। ਚਿੱਠੀ ਪੜ੍ਹ ਕੇ ਪੁੱਤ ਦਾ ਰੋਣਾ ਨਿਕਲ ਗਿਆ। ਰੋਣਾ ਖੋਰੇ ਕਿਹੜੀ ਗੱਲ ਦਾ ਸੀ, ਸ਼ਾਇਦ ਇਹ ਘਰ ਖੁੱਸ ਗਿਆ ਤਾਂ ਕਰਕੇ, ਜਾਂ ਫਿਰ ਮਾਂ ਪਿਓ ਖੁੱਸਦੇ ਨੇ ਹੱਥੋਂ ਤਾਂ ਕਰਕੇ, ਪਤਾ ਨਹੀਂ ਕਿਹੜੀ ਗੱਲ ਦਾ ਰੋਣਾ ਸੀ। ਪਰ ਹੁਣ ਸਮਾਂ ਲੰਘ ਚੁੱਕਾ ਹੈ। ਕਈ ਵਾਰੀ ਕਈ ਚੀਜ਼ਾਂ ਆਪਾਂ ਰਿਸ਼ਤਿਆਂ ਦੇ ਵਿੱਚ ਫੋਰ ਗਰੰਟਿਡ ਲੈ ਲੈਂਦੇ ਹਾਂ, ਸਾਨੂੰ ਲੱਗਦਾ ਕਿ ਉਹ ਚੀਜ਼ਾਂ ਸਾਡਾ ਅਧਿਕਾਰ ਬਣਦਾ ਉਹਨਾਂ ਦੇ ਉੱਤੇ, ਹੁੰਦੀਆਂ ਕਿਸੇ ਦੀਆਂ ਨੇ ਅਤੇ ਆਪਾਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ। ਵੈਸੇ ਤਾਂ ਹਰ ਇੱਕ ਸ਼ੈ ਹੀ ਆਪਾਂ ਇੱਦਾਂ ਸਮਝਦੇ ਹਾਂ, ਇਨਸਾਨ ਚੀਜ਼ ਹੀ ਇੱਦਾਂ ਦੀ ਹੈ। ਕਈ ਵਾਰੀ ਮਾਂ ਪਿਓ ਦੀਆਂ ਚੀਜ਼ਾਂ ਆਪਾਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ, ਕਈ ਵਾਰੀ ਆਪਣੇ ਬੱਚਿਆਂ ਦੀਆਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ। ਪਰ ਇਹ ਸਭ ਕੁਛ ਦੇ ਉੱਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਇਹ ਜਿਹੜੇ ਸਾਹ ਚੱਲਦੇ ਨੇ ਇਹ ਵੀ ਤਾਂ ਕਿਸੇ ਦੇ ਦਿੱਤੇ ਨੇ, ਇਹ ਵੀ ਆਪਾਂ ਆਪਣੇ ਸਮਝ ਕੇ ਬਹਿ ਜਾਂਦੇ। ਯਾਦ ਰਵੇ ਕਿ ਸਾਡਾ ਕੁਛ ਨਹੀਂ, ਜੋ ਕੁਛ ਵੀ ਆ ਉਹ ਉਧਾਰਾ ਵਾ, ਜੋ ਕੁਛ ਵੀ ਆ ਉਹ ਸਾਡੇ ਉੱਤੇ ਕਿਸੇ ਨਾ ਕਿਸੇ ਨੇ ਅਹਿਸਾਨ ਕੀਤਾ ਵਾ, ਉਸ ਰੱਬ ਨੇ, ਉਸ ਕੁਦਰਤ ਨੇ ਜੋ ਕੁਛ ਵੀ ਸਾਨੂੰ ਦਿੱਤਾ ਵਾ, ਉਹ ਅਸੀਂ ਆਪਣਾ ਸਮਝ ਕੇ ਬਹਿ ਜਾਂਦੇ ਹਾਂ, ਉਹਦੇ ਉੱਤੇ ਆਪਾਂ ਹੰਕਾਰ ਕਰਦੇ ਹਾਂ, ਉਹਦੇ ਉੱਤੇ ਆਪਾਂ ਮਾਣ ਕਰਦੇ ਹਾਂ ਅਤੇ ਆਸ ਪਾਸ ਵਾਲਿਆਂ ਨੂੰ ਆਪਾਂ ਦੁਖੀ ਕਰਦੇ ਹਾਂ। ਜੇ ਇੱਕ ਹੀ ਚੀਜ਼ ਆਪਾਂ ਚੰਗੀ ਤਰ੍ਹਾਂ ਦੇ ਨਾਲ ਸਮਝ ਲਈਏ ਨਾ ਕਿ ਇੱਥੇ ਦੁਨੀਆਂ ਦੇ ਉੱਤੇ ਇੱਥੇ ਸਾਡਾ ਆਪਣਾ ਕੁਛ ਨਹੀਂ ਹੈ, ਅਤੇ ਸਾਡੀਆਂ ਬੜੀਆਂ ਮੁਸ਼ਕਲਾਂ ਹੱਲ ਹੋ ਜਾਣ। ਜੋ ਕੁਛ ਵੀ ਆ ਉਧਾਰਾ ਵਾ, ਅਤੇ ਫਿਰ ਸ਼ਾਇਦ ਆਪਾਂ ਰਿਸ਼ਤਿਆਂ ਦੇ ਵਿੱਚ ਇਹੋ ਜਿਹੀਆਂ ਬੇਵਕੂਫੀਆਂ ਨਾ ਕਰੀਏ। ਸੋ ਜੇ ਮਾਂ ਪਿਓ ਨੇ ਸਾਨੂੰ ਕੁਛ ਦਿੱਤਾ, ਉਸ ਰੱਬ ਨੇ ਸਾਨੂੰ ਕੁਛ ਦਿੱਤਾ, ਅਤੇ ਉਹਦਾ ਹਮੇਸ਼ਾ ਸ਼ੁਕਰਾਨਾ ਰਹਿਣਾ ਚਾਹੀਦਾ। ਜਿਹੜੇ ਮਾਂ ਪਿਓ ਨੇ ਸਾਨੂੰ ਜੰਮਿਆ ਪਾਲਿਆ, ਉਹਨਾਂ ਦੀ ਉਸ ਘਰ ਦੇ ਵਿੱਚ ਥਾਂ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ, ਉਹਨਾਂ ਦੀ ਇੱਜ਼ਤ ਉਸ ਘਰ ਦੇ ਵਿੱਚ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ। ਹਰ ਇੱਕ ਰਿਸ਼ਤਾ ਆਪੋ ਆਪਣੀ ਥਾਂ, ਵਹੁਟੀ ਨੂੰ ਬਣਦਾ ਮਾਣ ਸਤਿਕਾਰ ਦਿਓ, ਪਰ ਉਹਦਾ ਮਤਲਬ ਇਹ ਨਹੀਂ ਕਿ ਉਹਨੂੰ ਇਜਾਜ਼ਤ ਦਿਓ ਕਿ ਤੁਹਾਡੇ ਮਾਂ ਪਿਓ ਦੀ ਵੀ ਬੇਇੱਜ਼ਤੀ ਕਰ ਦੇ। ਘਰ ਦੇ ਵਿੱਚ ਹਰ ਇੱਕ ਜੀ ਦਾ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਹਰ ਇੱਕ ਦਾ ਇੱਕ ਆਪਣਾ ਮਾਣ ਸਤਿਕਾਰ ਹੁੰਦਾ। ਉਹ ਆਪਾਂ ਜੇ ਇੱਕ ਦੂਸਰੇ ਨੂੰ ਦਿੰਦੇ ਰਹਾਂਗੇ ਤੇ ਤਾਂ ਹੀ ਇੱਕ ਸੁਖੀ ਪਰਿਵਾਰ ਰਹਿ ਸਕਦਾ, ਨਹੀਂ ਤੇ ਜਿਹੜਾ ਕਿਸੇ ਨੂੰ ਦੁਖੀ ਕਰਨ ਵਾਲਾ ਉਹ ਆਪ ਵੀ ਸੁਖੀ ਨਹੀਂ ਰਹਿ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ ਸੁਖਵਿੰਦਰ ਭੈਣ ਜੀ ਦਾ ਜਿਨ੍ਹਾਂ ਨੇ ਕਹਾਣੀ ਸਾਡੇ ਤੱਕ ਪਹੁੰਚਾਈ, ਤੇ ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।
6: ਹਾਂਜੀ ਰੇਡੀਓ, ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Imran Hashmi and you're listening to me on Radio Haji

0: ਕੌੜੀ ਸੁਖਮਣੀ ਮਹੱਲਾ ਪੰਜਵਾਂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਟਾਵੋ
1: ਸਿਮਰੋ ਜਸਪ ਸੁੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਇਕਾਖਰ
1: ਇਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਕੁਨ ਸੰਗ ਮੋਹੇ ਉਧਾਰੋ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਧ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ

0: ਪ੍ਰਭ ਕੋ ਸਿਮਰੈ ਸੇ ਪਤਵੰਤੇ,
1: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ,
0: ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ,
1: ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਨਾਸੀ,
0: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ,
1: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ,
0: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ,
1: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ, ਪ੍ਰਭ ਕੋ ਸਿਮਰੈ ਬਸੇ ਹਰਨੇਰੇ,
1: ਸੰਤ ਕਿਰਪਾ ਤੇ ਆਂਦਨ ਜਾਗ, ਨਾਨਕ ਸਿਮਰਨ ਪੂਰੈ ਭਾਗ,
0: ਪ੍ਰਭ ਕੈ ਸਿਮਰਨ ਕਾਰਜ ਪੂਰੈ, ਪ੍ਰਭ ਕੈ ਸਿਮਰਨ ਕਬੂ ਨ ਜੂਰੈ,
1: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ,
0: ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ,
1: ਪ੍ਰਭ ਕੈ ਸਿਮਰਨ ਅਨਹਰ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ,
0: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ, ਨਾਨਕ ਤਿੰਜਨ ਸਰਣੀ ਪਾਇਆ,
1: ਹਰ ਸਿਮਰਨ ਕਰ ਭਤ ਪ੍ਰਗਟਾਏ, ਹਰ ਸਿਮਰਨ ਲਾਗ ਬੇਦ ਉਪਾਏ,
0: ਹਰ ਸਿਮਰਨ ਪੈਸੇ ਜਤੀ ਦਾਤੇ, ਹਰ ਸਿਮਰਨ ਨੀਚੋ ਕੁੰਜਾ ਤੇ,
1: ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰਨ ਕਿਉ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ,
1: ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ,
0: ਮਨੀ ਸੁਖ ਅੰਮ੍ਰਿਤ ਪਵ ਨਾਮ, ਭਗਜਨਾ ਕੈ ਮਨ ਬਿਸਰਾਮ, ਅੱਠ ਇੱਕ ਸਲੋਕ,
1: ਦੀਨ ਦਰ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ, ਉਹਾ ਨਾਮ ਤੇਰਾ ਸੰਗ ਸਹਾਈ,
1: ਜਹ ਮਹਾ ਭੈਣ ਦੂਤ ਜਮਦਾ ਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ,
0: ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨਮਾ ਹੈ ਉਧਾਰੀ,
1: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ, ਹਰ ਕੋ ਨਾਮ ਕੋਟ ਪਾਪਰ ਹਰੈ,
0: ਗੁਰਮੁਖ ਨਾਮ ਜਪੋਮਨ ਮੇਰੇ, ਨਾਨਕ ਪਾਵੋ ਸੂਖ ਗਨੇਰੇ,
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪ ਤੁਹ ਸੁਖੀਆ,
0: ਲਾਖ ਕਰੋੜੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ,
1: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ,
0: ਜੇ ਮਾਰਗ ਹੋ ਜਾਤ ਕੀਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ,
1: ਐਸਾ ਨਾਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ,
0: ਸੂਟਤ ਨਾਹੀ ਕੋਲ ਲਖਬਾਹੀ, ਨਾਮ ਜਪੈ ਤੈ ਭਾਰ ਪਰਾਹੀ,
1: ਅਨਕ ਬਗਨ ਜਹ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ,
0: ਅਨਕ ਜੋਨ ਜਨ ਮੈਂ ਮਰ ਜਾਮ, ਨਾਮ ਜੋਤ ਪਾਵੈ ਬਿਸਰਾਮ,
1: ਹਉ ਮੈਲਾ ਮਲ ਕਬਹੋ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ,
0: ਐਸਾ ਨਾ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ,
1: ਜਿਹ ਮਾਰ ਕੇ ਗਨ ਜਾਹੇ ਨ ਕੂਸਾ, ਹਰ ਕਾ ਨਾਮ ਉਹਾ ਸੰਗ ਤੋਸਾ,
0: ਜੈ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ,
1: ਜਹਾਂ ਪੰਥ ਤੇਰਾ ਕੋ ਨਸ ਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ,
0: ਜਾਂ ਮਹਾਂ ਬਿਆਨ ਤੋਖਾਮ ਤੇ ਹਰ ਕੇ ਨਾਮ ਕੀ ਤੂੰ ਉੱਪਰ ਛਾਮ,
1: ਜਹਾਂ ਤਿਰਖਾ ਮਨ ਤੁਝਾ ਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ,
0: ਭਗਜਨਾ ਕੀ ਬਰਤਨ ਨਾਮ, ਸੰਜਨਾ ਕੈ ਮਨ ਬਿਸਰਾਮ,
1: ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ,
0: ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਤ ਸਾਧ ਕੁਮਾਰ,
1: ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ,
0: ਮੰਤਰ ਨੰਗ ਰਤੇ ਰੰਗ ਏ ਕੈ, ਨਾਨਕ ਜਨ ਕੈ ਬਿਰਦ ਵਿਵੇਕੈ,
1: ਹਰ ਕਾ ਨਾਮ ਜਨ ਕੋ ਮੁਕਤ ਜੋਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ,
0: ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੈ ਨਭੰਗ,
1: ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸ਼ੋਭਾ ਪਾਈ,
0: ਹਰ ਕਾ ਨਾਮ ਜਨ ਕੋ ਭਉ ਜੋ, ਹਰ ਨਾਮ ਜਪਤ ਕਛ ਨਾ ਹੈ ਬਿਜੋ,
1: ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ,
0: ਹਰ ਹਰ ਜਨ ਕੇ ਮਾਲਕ ਜੀਨਾ, ਹਰ ਦਨ ਜਨ ਕੋ ਆਪ ਪ੍ਰਭ ਦੀਨਾ,
1: ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ,
0: ਓਤ ਪੋ ਜਨ ਹਰ ਸਰਾਤੇ, ਸੁਨ ਸਮਾਦ ਨਾਮ ਰਸਮਾਤੇ,
1: ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਤ ਪ੍ਰਗਟਨੀ ਛਪੈ,
0: ਕੀ ਭਗਤ ਮੁਤ ਪਉ ਕਰੈ, ਨਾਨਕ ਜਨ ਸੰਕੇਤੇ ਤਰੈ,
1: ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧਿਨ ਹਰ ਹਰ ਗੁਣ ਗਾਮ,
0: ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ,
1: ਨਾਮ ਕੀ ਮਹਿਮਾ ਸੰਤ ਰਿਦਵਸ ਹੈ, ਸੰਤ ਪ੍ਰਤਾਪ ਦੁਰਤ ਸਭ ਨਸੈ,
0: ਸੰਤ ਕਾ ਸੰਗ ਮੁੜ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਦੇ ਆਈ ਹੈ,
1: ਨਾਮ ਤੁਲ ਕਾ ਛਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ,
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ, ਭਗਜਨਾ ਕਹਿ ਮਨ ਬਿਸਰਾਮ, ਅੱਠ ਦੋ ਸਲੋਕ,
1: ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਆਪ ਤਾਪ ਗਿਆਨ ਸਭ ਧਿਆਨ, ਖਰ ਸ਼ਾਸਤਰ ਸਿਮਰਤ ਵਖਿਆਨ,
1: ਯੋਗ ਅਭਿਆਸ ਕਰਮ ਧਰਮ ਕਰਿਆ, ਸਗਲ ਤਿਆਗ ਮਨ ਮੱਧੇ ਫਿਰਿਆ,
0: ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋ ਮੈਂ ਬਹੁ ਰਤਨਾ,
1: ਸਰੀਰ ਕਟਾਏ ਹੋ ਮੈਂ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਂਤੀ,
0: ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ,
1: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ, ਮਹਾਂ ਉਦਾਸ ਤਪੀਸਰ ਥੀਵੈ,
0: ਅਗਨ ਮਾਏ ਹੋਂ ਪ੍ਰਾਣ, ਕਨਕ ਆਸ ਹੈ ਬੋਰਨਾਮ,
1: ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਯਮਤ ਸਾਧਨ,
0: ਨਿਮਕ ਨਿਮਕ ਕਰ ਸੀਰ ਕਟਾਵੈ, ਤੋ ਵੀ ਹੋ ਮੈਂ ਮੈਲ ਨਾ ਜਾਵੈ,
1: ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ,
0: ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ,
1: ਸੋਚ ਕਰੈ ਦਿਨ ਸਾਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ,
0: ਦੇਹੀ ਕੋ ਬੋ ਸਾਧਨਾ ਕਰੇ, ਮਨ ਤੇ ਕਬੂ ਨੂੰ ਭਿਖਿਆ ਟਰੈ,
1: ਜਲ ਤੋ ਵੈ ਬਹੁ ਦੇਹੇ ਅਨੀਤ, ਸੁਧ ਕਹਾ ਹੋਏ ਕਾਚੀ ਭੀ,
0: ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ,
1: ਬਹੁਤ ਸਿਆਣਪ ਜੰ ਕਾ ਭਾਉ ਵਿਆਪੈ, ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ,
0: ਏਕ ਅਨੇਕ ਗੰਨੀ ਬੂਜੈ, ਕੋਟ ਪਾਵ ਦਰਗੈ ਨੀ ਸਿਜੈ,
1: ਛੂਟ ਸੁਨਾਹੀ ਉਬ ਪਾਇਆਲ, ਮੋਹੇ ਵਿਆਪੈ ਮਾਇਆ ਜਾਲ,
0: ਅਵਰ ਕਰ ਤੂ ਸਗਲੀ ਜਮਡਾਨੈ, ਗੋਬਿੰਦ ਭਜਨ ਬਿਨ ਤਿੰਨੀ ਮਾਨੈ,
1: ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਏ,
0: ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ,
1: ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ,
0: ਜੇ ਕੋ ਆਪਣੀ ਸੋਭਾ ਲੋਰੇ, ਸਾਧ ਸਿੰਘ ਇਹ ਹੋ ਮੈਂ ਛੋਰੇ,
1: ਜੇ ਕੋ ਜਨਮ ਮਰਨ ਤੇ ਡਰੈ, ਸਾਜਨਾ ਕੀ ਸ਼ਰਨੀ ਪਰੈ,
0: ਜਿਸ ਦਿਨ ਕੋ ਪਵ ਦਸ ਪਿਆਸਾ, ਨਾਨਕ ਤਾ ਕਹਿ ਬਲ ਬਲ ਜਾਸਾ,
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕੈ ਮਿਟੈ ਬਿਮਾਨ,
0: ਆਪਸ ਕੋ ਜੋ ਜਾਣਾ ਨੀਚਾ, ਸੋ ਗਨੀਏ ਸਭ ਤੇ ਉੱਚਾ,
1: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
1: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਹੀਂ ਲੇਪਾ
0: ਨਿਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
1: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
0: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
1: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
0: ਉਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
1: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਬਖਾਣੀ
1: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
1: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਰਮਈਆ ਕੀ ਗੁਣਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
1: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
0: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
1: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
1: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
0: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
1: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
0: ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ
1: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
0: ਆਦ ਅੰਧ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
1: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
0: ਜੋ ਠਾਕਰ ਸ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
1: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
0: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
1: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
1: ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
0: ਚੰਦਨ ਲਈ ਪੁਧਾਰੈ ਤੋਏ ਗਰ ਤੀ ਪ੍ਰਸਮ ਸੰਘ ਹੋਏ
1: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
0: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
0: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
1: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
0: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
1: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
0: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ
1: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀਸੁਰ ਭੰਗ
0: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ
1: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਾਰੈ
0: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਹੀ ਤਾ ਸੋ ਪ੍ਰੀਤ
1: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
0: ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
1: ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹੋ
0: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
1: ਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
0: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
1: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
1: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
1: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
1: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੋ ਕਹਾਂ ਕਰੇ
0: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
1: ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
0: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ
1: ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
0: ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀਤ ਆਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
0: ਜਿਸ ਕੀ ਬਸ ਸਾਗੇ ਰਾਖੈ ਪਪ ਕੀ ਆਗਿਆ ਮਾਨੇ ਮਾਥੈ
1: ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ
0: ਨਾਨਕ ਪਾਤ ਮਾਇਆ ਕੇ ਹੇ ਸਰ ਪਰ ਹੋਵਤ ਜਾਨ ਅਨੇਕ
1: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋਤੀ ਸਹਿ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ
1: ਬਟਾਉ ਸਿਉ ਜੋ ਲਾਵੈ ਨੇਹ ਤਾ ਕੋ ਹਾਥ ਨਾ ਆਵੈ ਕੇਹੇ
0: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
1: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
0: ਮਿਥਿਆ ਰਾਜੂ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
1: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
0: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ
1: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਨ ਪਰ ਨਿੰਦਾ ਸੁਨੇ ਮਿਥਿਆ ਹਸ ਪਰ ਦਰੁਕ ਹਿਰੇ
1: ਮਿਥਿਆ ਨੇਤਰ ਪੇਖਤ ਪਰ ਤਿਰ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾ
0: ਮਿਥਿਆ ਚਿਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
1: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
0: ਬਿਨ ਬੂਜੇ ਮਿਥਿਆ ਸਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
1: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ
1: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ ਜੋ ਕਰ ਪ੍ਰਤੇ ਨਿਰਾਰ ਧਾਮ
1: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ
0: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮਖੋ ਗੰਡਲਾਵਤ
1: ਜਨ ਨਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨ ਕਾਹੂ ਭੀਨ
0: ਔਰ ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
1: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸਿੱਖ ਤਰੈ ਸੰਸਾਰ
0: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚਨ ਪ੍ਰਾਤਾ
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
0: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
1: ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ
0: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤ ਰਿਹਾ ਸਮਾਏ
1: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
1: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਸ਼ਰ ਨਾਗਤੀ ਕਰ ਪ੍ਰਸਾਦ ਗੁਰਦੇਵ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
1: ਜਿਹ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ
0: ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਤਿਆਜ ਸਦਾ ਮਨ ਅੰਦਰ
1: ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
0: ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
1: ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਕਾ ਤਵਰ ਲੁਭਾਵੈ
0: ਜਿਹ ਪ੍ਰਸਾਦ ਸੁਸੇ ਸੁਈ ਜੈ ਮਨ ਅੱਠ ਪਹਿਰ ਤਾਕਾ ਜਸ ਗਵੀ ਜੈ
1: ਜਿਹ ਪ੍ਰਸਾਦ ਤੁਧ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
0: ਜਿਹ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਪ੍ਰਭ ਜੀ ਜਪਤ ਦਰ ਗੈ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੈ
0: ਜਿਹ ਪ੍ਰਸਾਦ ਔਰੋ ਕੰਚਨ ਦੇਹੀ ਲਿਵ ਲਾਓ ਤਿਸ ਨਾਮ ਸਨੇਹੀ
1: ਜਿਹ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿ
0: ਜਿਹ ਪ੍ਰਸਾਦ ਤੇ ਸਗਲ ਛਿਦਰ ਢਾਕੈ ਮਨ ਸਨੀ ਪ੍ਰਭ ਠਾਕਰ ਪ੍ਰਭ ਤਾਕੈ
1: ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
0: ਜਿਹ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ
1: ਜਿਹ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਨ ਸਿਮਰਤ ਕਿਉਂ ਆਲਸ ਕੀ ਜੈ
0: ਜਿਹ ਪ੍ਰਸਾਦ ਅਸਵਾਰੀ ਮਨ ਤਿਸ ਕੋ ਕਬੂ ਨਾ ਵਿਸਾਰੀ
1: ਜਿਹ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੇ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸਹਿਤੇ ਆਈ
1: ਸਹਿਤੇ ਆ ਜੋ ਇਕ ਅਲਖ ਹੈ ਇਹਾ ਉਹਾ ਨਾਨਕ ਤੇਰੀ ਰੱਖੈ
0: ਜਿਹ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਜਿਹ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
0: ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
1: ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
0: ਜਿਹ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
1: ਜਿਹ ਪ੍ਰਸਾਦ ਸੁਣੈ ਕਰਨਾਦ ਜਿਹ ਪ੍ਰਸਾਦ ਪੇਖੈ ਬਿਸਮਾਦ
0: ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੋ ਸਹਿਜੇ ਬਸਨਾ
1: ਜਿਹ ਪ੍ਰਸਾਦ ਹਸਤ ਕਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ
0: ਜਿਹ ਪ੍ਰਸਾਦ ਪਰਮਗਤ ਪਾਵੈ ਜਿਹ ਪ੍ਰਸਾਦ ਸੋ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਜਿਹ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁਤਾ ਕੋ ਜਾਪ
0: ਜਿਹ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੇ ਜਾਨ ਮਨ ਸਦਾ ਹਜੂਰ ਹੈ
1: ਜਿਹ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਚ
0: ਜਿਹ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਏ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
1: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ
0: ਕਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
1: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਹਿ ਕਛੂ ਨਹਾਥ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਛੇ ਸਲੋਕ
1: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸਾਧਕ ਸੰਗ ਮਖੂਜਲ ਹੋਤ ਸਾਧ ਸੰਗ ਮਲ ਸਗਲੀ ਖੋ
1: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
0: ਸਾਧਕ ਸੰਗ ਬੁਜੇ ਪਮਨੇਰਾ ਸਾਧ ਸੰਗ ਸੁਬਹੁਤ ਨਵੇਰਾ
1: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
0: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
1: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
0: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
0: ਸਾਧਕ ਸੰਗ ਨ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
1: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
1: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨ ਬੀਂਗਾ ਪੈਰ
0: ਸਾਧਕ ਸੰਗ ਨਹੀਂ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
1: ਸਾਧਕ ਸੰਗ ਨਹੀਂ ਹੋਤਾਪ ਸਾਧਕ ਸੰਗ ਤਜੈ ਸਭ ਆਪ
0: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
1: ਸਾਧਕ ਸੰਗ ਨ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
0: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
1: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੇ ਸੰਗ ਮਹਿਲ ਪਹੁੰਚੈ
0: ਸਾਧਕ ਸੰਗ ਦੇੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
1: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
0: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
1: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
0: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
1: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅਮਰਤ ਗੁਣ ਗਾਇਨ
0: ਸਾਧਕ ਸੰਗ ਸਰਵ ਸਰਬਥਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ
1: ਸਾਧਕ ਸੰਗ ਨਾਹੀ ਕਛ ਕਾਲ ਦਰਸ਼ਨ ਭੇਟ ਤੋਤ ਨਿਹਾਲ
0: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ
1: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛੜ ਤਹਰ ਮੇਲਾ
0: ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ
0: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
1: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
0: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
1: ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
0: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
1: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
0: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
0: ਸਾਧ ਕੀ ਸੋਭਾ ਉਚੀ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਸੱਤ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
1: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
0: ਬ੍ਰਹਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
1: ਬ੍ਰਹਮ ਗਿਆਨੀ ਕਹਿ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
0: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹੀ ਸੁਭਾਉ
1: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
0: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
1: ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ
0: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
1: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
0: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
1: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
0: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਵਰਸੀ
1: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
1: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
1: ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
0: ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
1: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
0: ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ
1: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
0: ਬ੍ਰਹਮ ਗਿਆਨੀ ਸਦਾ ਸਰ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
1: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਾਹਿ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
0: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
1: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
1: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
0: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹ
1: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
1: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
0: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
1: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
1: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
0: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
1: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
1: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰ ਹੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
1: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗਹੇਤ
0: ਨ ਸੁਨੇ ਕਾਹੁ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
1: ਗੁਰ ਪ੍ਰਸਾਦ ਵਿਖਿਆ ਪਰ ਹਰ ਹੈ ਮਨ ਕੀ ਬਾਸ਼ਨਾ ਮਨ ਤੇ ਟਰ ਹੈ
0: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
1: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
1: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
0: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
1: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
1: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਨ ਹਰ ਪੈ ਬਿਸ਼ਨ ਪ੍ਰੀਤ
0: ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
1: ਸੋ ਪੰਡਿਤ ਜੋ ਮਨ ਪਰ ਬੁੱਧੈ ਰਾਮ ਨਾਮ ਆਤਮ ਮੈਂ ਸੂਧੈ
0: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
1: ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ
0: ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
1: ਸੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
0: ਬੀਜ ਮੰਤਰ ਸਰਵ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
1: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਪੂਏ
0: ਕਰ ਕਿਰਪਾ ਅੰਤਰ ਉਰਧਾਰੇ ਪਾਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
1: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
0: ਕਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
0: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
1: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
0: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
1: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ
0: ਐਸਾ ਸਵਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
1: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
1: ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ
0: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫਨ ਹੋਗ
1: ਪਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
1: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
1: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
0: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
1: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
0: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
1: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
0: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
1: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
0: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
1: ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
0: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨ ਪਜਾਏ
0: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
1: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
0: ਸੁਮਦਰੀ ਆਪਣਾ ਸੂਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
1: ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
0: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
0: ਕਈ ਕੋਟ ਜਾਂ ਕਿਨ ਪ੍ਰਸਾਦ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
1: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
0: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮੈ ਜੀਵੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
0: ਕਈ ਕੋਟ ਬੈਠਤੀ ਖਾਏ ਕਈ ਕੋਟ ਖਾਲੇ ਤਕ ਪਾਏ
1: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
0: ਜਹਿ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ
1: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
0: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹਮ ਤੇ
1: ਕਈ ਕੋਟ ਦਰਸ਼ਨ ਪ੍ਰਾਪ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
0: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
0: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ
1: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
0: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕ ਇਕ ਅੰਕਾਰ
1: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਾਹਮਾ ਹੈ ਸਮਾਤ
0: ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
0: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਸਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
0: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
1: ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
0: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
1: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
0: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
1: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
0: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
1: ਪ੍ਰਭਾਵੈ ਮਨ ਨਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
0: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖ ਆਖੈ
1: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
0: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
0: ਕਉ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ
1: ਇਸਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
0: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
1: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
0: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
1: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
0: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
1: ਜਾ ਕੋ ਆਪਣੀ ਕਰੈ ਬਖਸ਼ੀਸ ਤਾ ਕਾ ਲੇਖਾ ਨਾ ਗਨੈ ਜਗਦੀਸ਼
0: ਜੀਉ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
0: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
1: ਆਗਿਆਕਾਰੀ ਬਪਰਾ ਜੀਉ ਜੋ ਤਿਸ ਭਾਵੈ ਸੋਈ ਫੁਨ ਥੀਉ
0: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਗ ਹਰਖ ਰੰਗ ਹਸੈ
1: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ
0: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
1: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਈ ਰਹੇ ਦਿਨ ਰਾਤ
0: ਕਬਹੂ ਮਹਾਂਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
1: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
0: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
1: ਜਿਉਂ ਪ੍ਰਭ ਰਾਖੈ ਤਿਵਹਿ ਰਹੇ ਗੁਰਪ੍ਰਸਾਦ ਨਾਨਕ ਸੱਚ ਕਹਿ
0: ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਮੋਹਨ ਧਾਰੀ ਲਾਵੈ ਧਿਆਨ
1: ਕਬਹੂ ਤਰ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
0: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਭਾਵੈ ਤਿਵੈ ਨਚਾਵੈ
0: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
1: ਕਬਹੂ ਸਾਧ ਸੰਗਤ ਇਹੋ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ
0: ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼
1: ਮਨ ਤਨ ਨਾਮ ਰਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ
0: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
1: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
1: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਿਰਪਾਤੀ ਹੋ ਸਵਾਨ
1: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
0: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
1: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
1: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕੱਛ ਸੰਗ ਨ ਜਾਵੈ
0: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾ
1: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
0: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਇ ਤਿਸ ਕਰੇ ਖੁਆਰੀ
1: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
0: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
1: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
0: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
1: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
0: ਸਰਬ ਕਿਰਿਆ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
1: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
0: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
1: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
0: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
1: ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹਉ ਛੁਟੈ
0: ਸੈਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
1: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
0: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਜਾ
1: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
0: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
1: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
0: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
1: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
0: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
1: ਆਪ ਕੀਨੋ ਆਪਨ ਵਿਸਥਾਰ ਸਭ ਕਾ ਛੁਸਕਾ ਉਹ ਕਰਨੈ ਹਾਰ
0: ਤੇ ਪਿੰਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
1: ਆਪਣੇ ਚਿਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ
1: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
0: ਸੱਚ ਸੱਚ ਸੱਚ ਸਭ ਕੀ ਨਾ ਕੋਟ ਵਧੇ ਕਿਨੇ ਵਿਰਲੇ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
0: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
1: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
1: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
0: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
1: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
1: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
0: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
1: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਛ ਛਲੈ
0: ਸੰਤ ਕੇ दुखन ते सब जाए, संत कै दुख नीच नीचाए।
1: संत दुखी का था उको नाहे, नानक संत पावै ता ओए भीगत पाहे।
0: संत का निंदक महा अतताई, संत का निंदक खंटिक न पाई।
1: संत का निंदक महा त्यारा, संत का निंदक परमेश्वर मारा।
0: संत का निंदक राज ते हीन, संत का निंदक दुखी यार दीन।
1: संत के निंदको सर्ब रोग, संत के निंदको सदा बिजोग।
0: संत की निंदा दुख मैं दुख, नानक संत भावे ता उसका भी होए मोख।
1: संत का दुखी सदा पवित, संत का दुखी के सह का निमित।
0: संत के दुखी को डान लागे, संत को दुखी को सब त्याग।
1: संत का दुखी महा अहंकारी, संत का दुखी सदा बिकारी।
0: संत का दुखी जन मैं मरे, संत के दुख ना सुख ते टरे।
1: संत के दुखी को ना ही ठाओ, नानक संत पावे ता ले मिलाए।
0: संत का दुखी अज बीते टूटे, संत का दुखी किते काज ना पहुंचे।
1: संत के दुखी को ध्यान परमाइया, संत का दुखी उजड़ पाइया।
0: संत का दुखी अंतर ते थोथा, जो सास में ना मृत की लोथा।
1: संत के दुखी की जड़ किछ नाहे, आपन बीजा पे ही खाहे।
0: संत के दुखी को अवर ना रखन हार, नानक संत भावे ता ले उबार।
1: संत का दुखी ओ बिल लाए, जो जल बिहुन मछली तड़फड़ाए।
0: संत का दुखी भूखा नहीं राजा, जो पावक इधर नहीं त्रापे।
1: संत का दुखी छुटा किला, जो बुआर तिल खेत माहे बहिला।
0: संत का दुखी धर्म ते रहत, संत का दुखी सद मिथ्या कहत।
1: किरत नंद का तुर ही पया, नानक जो तिस पावे सोई थिया।
0: संत का दुखी बिगरूप हो जाए, संत के दुखी को दरगह मिला सजाए।
1: संत का दुखी सदा सहकाइय, संत का दुखी मां नाम रह ना जीवाइय।
0: संत के दुखी की पूजे ना आसा, संत का दुखी उठ चले निराशा।
1: संत के दुख न तृष्णा कोई, जैसा पावे तैसा कोई होए।
0: पया कितन मेटे कोई, नानक जाने सच्चा सोई।
1: सब कर तिसके ओहो करने हार, सदा सदा तिसको नमस्कार।
0: तब की उस्तत करो दिन रात, तिसे त्या वो सास गिरा।
1: सब कछ वरते तिसका किया, जैसा करे तैसा को थिया।
0: अपना खेल अब करने हार, दूसर कौन कहे विचार।
1: जिसनो कृपा करे तिस अपन नाम, दे बड़भागी नानक जन से।
0: सुखमनी सुख अमृत प्रभ नाम, भगत जना कै मन विश्राम। 8-13 श्लोक।
1: तजो सियानप सुरजन हो, सिमरो हर हर राय। एक आस हर मन रखो, नानक दुख भरम पौ जाए। सत नाम श्री वाहे गुरु अष्टपदी।
0: मान की टेक विधि सब जानो, देवन को एक है भगवान।
1: जिस कह दिया रह अगाए, बहुर न तृष्णा लागे आए।
0: मारे राखे एक आप, मान कै कुछ नाही हाथ।
1: तिसका हुक्म बूढ़ सुख होए, तिसका नाम रह कंठ परोए।
0: सिमर सिमर सिमर पव सोए, नानक बिघ्न न लागे कोई।
1: उस्तत मन में कर निरंकार, कर मन मेरे सत व्यवहार।
0: निर्मल रसना अमृत पियो, सदा सुहेला कर ले जियो।
1: नैनो पे ठाकुर का रंग, साध संग बिन सह सब संग।
0: चरण चलो मार गोविंद, मिटे पाप जपिए हर बिंद।
1: कर हर कर्म सर्वन हर कथा, हर दरगह नानक उजल मथा।
0: वडबागी ते जन जग माहे, सदा सदा हर की गुण गाहे।
1: राम नाम जो कर है बीचार, से धनवंत गनी संसार।
0: मन तन मुख बोले हर मुखी, सदा सदा जानो ते सुखी।
1: एको एक एक पछाने, एतुत की हो सो जी जाने।
0: नाम संग जिसका मन माने, नानक तिन निरंजन जाने।
1: गुर प्रसाद अपन आप सूझे, तिसकी जानो तृष्णा बुझे।
0: सा संग हर हर जस कह, तू सर्व रोग त्यो हर जन नहत।
1: आंदर कीर्तन केवल बख्यान, ग्रस्त मैं सोई निर्वाण।
0: एक ऊपर जिस जन की आशा, तिसकी कटिए जम की फासा।
1: पार ब्रह्म की जिस मन भूख, नानक तिस है ना लागे दुख।
0: जिसको हर पर मंचित आवे, सो संत सुहेला नहीं डुलावे।
1: जिस पर अपना कृपा कर, सो सेव कहो किसते डरे।
0: जैसा सत तैसा दिष्टाया, अपने कार्य में आप समाया।
1: सोदत सोदत सोदत सीजिया, गुर प्रसाद तत सा बूझिया।
0: जब देखो ता सब किछ मूल, नानक सो सुखम सोई स्थूल।
1: नह किछ जन्म है, नह किछ मर है, आपन चलित आप ही कर है।
0: आवन जावन दिष्ट अनदिष्ट, आज्ञाकारी तारी सब शिष्ट।
1: आपे आप सगल मह आप, अनक जुगत राज थापो थाप।
0: अविनाशी नाही किछ खंड, तारन धार रहो ब्रह्मांड।
1: अलख अपे पुरख प्रताप, आप जपाए ता नानक जाप।
0: जिन प्रभ जाता सो सोभावंत, सगल संसार उदरे तनमंत।
1: प्रभु के सेवक सगल उदारण, प्रभु के सेवक दुख विसारण।
0: आपे मेल लय कृपाल, गुर का सजो पै निहाल।
1: उनकी सेवा सोई लागे, जिसनो कृपा करह बड़ भागे।
0: नाम जपत पावे विश्राम, नानक तिन पुरख को उत्तम कर मान।
1: जो किछ करे सो प्रभु कै रंग, सदा सदा सह हर संग।
0: सह सुभा होवे सो होए, करने हार पछाण सोए।
1: प्रभु का किया जन मीठ लगाना, जैसा सा तैसा दृष्टाना।
0: जिस ते उपजे तिस माहे सुमाए, ओए निधान ओए सुख निदान उन्हों बनाए।
1: आपस को आप दीनो मान, नानक प्रभु जन एको जान।
0: सुख मनी सुख अमृत प्रभ नाम, भगत जना कै मन विश्राम। 8-14 श्लोक।
1: सर्व कला भरपूर प्रभ, बिरथा जानन हार। जा कै स्मरण उदरिया, नानक तिस बलिहार। सत नाम श्री वाहे गुरु अष्टपदी।
0: टूटी गानन हार गोपाल, सर्व जिया आपे प्रतपाल।
1: सगल की चिंता जिस मन माहे, तिस ते बिरथा कोई नाहे।
0: रे मन मेरे सदा हर जाप, अवनाशी प्रभ आपे आप।
1: आपन की आकछु न होए, जी सौ प्राणी लोचै कोए।
0: तिस बिन नाही तेरे किछ काम, गत नानक जप एक हर नाम।
1: रूपवंत होए नाही मोह, प्रभु की जोत सगल घट सो है।
0: तनवंता होए क्या को गर्भ है, जा सब की तिसका दिया दरबै।
1: अतसूरा जे को कहावे, प्रभु की कला बिना कहतावे।
0: जे को होए बह दातार, तिस दिन हार जाने गावार।
1: जिस गुर प्रसाद टूटे हो रोग, नानक सो जन सदा ਸਦਾ ਅਰੋਗ
0: ਜਿਉਂ ਮੰਦਰ ਕੋਥਾ ਮੈਂ ਥਮਨ ਤਿਉਂ ਗੁਰ ਕਾ ਸ਼ਬਦ ਮਨੇ ਅਸਥਮਨ
1: ਜਿਉਂ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
0: ਜਿਉਂ ਅੰਧਕਾ ਦੀਪ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉਂ ਮਹਾਂਦਿਆਨ ਮਹਿ ਮਾਰਗ ਪਾਵੇ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ
0: ਇਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂਤ ਸਹਿ ਚਿਤਾਰ
1: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
0: ਕੌਣ ਬਸਤਾਈ ਤੇਰੇ ਸੰਗ ਲਪਟ ਰਿਹੋ ਰਸ ਡੋਬੀ ਪਤੰਗ
1: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
0: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
1: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
0: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
0: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
0: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
0: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
0: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
1: ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
0: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
0: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
1: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
0: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇਕ ਹੋਏ
1: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
0: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
1: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਅਵਨਾਸੀ ਪ੍ਰਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
1: ਤਿਸ ਤੇ ਪਰੈ ਨਾਹੀ ਕਿਛੁ ਕੋਇ ਸਰਬ ਨਿਰੰਤਰ ਏਕੋ ਸੋਇ
0: ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
0: ਸਾਧ ਤਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨੁਰਾਗ
1: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
0: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ
1: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾ ਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਬੀ ਸਰਗਸਤ ਮੈਂ ਭੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
0: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
0: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
1: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
0: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਣ
1: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਇਕ ਰੰਗ
0: ਨਾਨਾ ਬਿਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿ ਉਹ ਪੂਰਨ ਸਭ ਠਾਏ
0: ਨਾਨਾ ਬਿਦ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ
0: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
0: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸੋ ਮੈਂ ਸਮਾਣੀ
1: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਦੇ ਦੇ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ
0: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
0: ਕਰਤੇ ਕੀ ਮੀਨਾ ਜਾਣੇ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
1: ਜਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
0: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
1: ਕੋਇ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
0: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
1: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
0: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
0: ਭੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
0: ਬਸਤ ਮੈਂ ਲੇ ਬਸਤ ਗਡਾਈ ਕਾਕੋ ਭਿੰਨ ਕਹਿ ਨਾ ਜਾਈ।
1: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ।
0: ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ।
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ।
0: ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ।
1: ਸੇਵਕ ਕੋ ਪ੍ਰਪਾਲਨ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ।
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ।
1: ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ।
0: ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ।
1: ਆਪਣੇ ਸੇਵਕ ਕੀ ਆਪਤ ਰਾਖੈ, ਤਾਂ ਕੀ ਗਤਮਿਤ ਕੋਈ ਨ ਲਾਖੈ।
0: ਪ੍ਰਭ ਕੈ ਸੇਵਕ ਕੋ ਨ ਪਹੁੰਚੈ, ਪ੍ਰਭ ਕੈ ਸੇਵਕ ਉਚ ਤੇ ਉਚੈ।
1: ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ।
0: ਨੀਕੀ ਕੀਰੀ ਮੈਂ ਕਰ ਰਾਖੈ, ਪਸਮ ਕਰੇ ਲਸਕਰ ਕੋਟ ਲਾਖੈ।
1: ਜਿਸ ਕਾ ਸਾਸ ਨ ਕਾਢ ਤੇ ਆਪ, ਤਾਂ ਕੋ ਰਾਖਤ ਦੇ ਕਰ ਹਾਥ।
0: ਮਾਨਸ ਜਤਨ ਕਰਤਬੋ ਪਾਤ, ਤਿਸ ਕੈ ਕਰਤਬ ਬਿਰਥੈ ਜਾਤ।
1: ਮਾਰੈ ਨਾ ਰਾਖੈ ਅਬਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ।
0: ਕਾਹੇ ਸੋਚ ਕਰੇ ਰੇ ਪਾਣੀ, ਜਪ ਨਾਨਕ ਪ੍ਰਭ ਅਰਖ ਵਡਾਣੀ।
1: ਬਾਰੰ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ।
0: ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਬਰ ਨਹੀਂ ਦਿਸਟਾਇਆ।
1: ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਸੰਗ।
0: ਨਾਮ ਰਸ ਜੋ ਜੰਤ ਤਾਨੇ, ਮਨ ਤਾਂ ਨਾਮੈ ਨਾਮ ਸਮਾਨ।
1: ਉਠਤ ਬੈਠ ਸੋਭਤ ਨਾਮ, ਕਹੁ ਨਾਨਕ ਜਨ ਕੈ ਸਦਕਾਮ।
0: ਲੋ ਜਾਚੇ ਵਾਦਨ ਰਾਤ, ਪ੍ਰਭ ਆਪਣੇ ਜਨ ਕੀ ਨੀਂਦਾਤ।
1: ਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਹੈ ਸਮਾਏ।
0: ਜੋ ਹੋ ਆਹੋ ਵਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ।
1: ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੇ ਏਕ ਨ ਜਾਨੋ।
0: ਹਾਟ ਪੈਰ ਪ੍ਰਭ ਸਹਿ ਹਜੂਰ ਹੈ, ਕਹੋ ਨਾਨਕ ਸੇ ਜਨ ਪੂਰੈ।
1: ਮਨ ਮੇਰੇ ਤਿਨ ਕੀ ਓਟ ਲੇਹੇ, ਮਨ ਤਨ ਆਪਣਾ ਤਿਨ ਜਨ ਦੇਹੇ।
0: ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ।
1: ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕੈ ਦਰਸਾ ਪਾਪ ਮਿਟਾਵੈ।
0: ਅਵਰ ਸਿਆਨ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ।
1: ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ।
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-17 ਸਲੋਕ।
1: ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਓ। ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ।
1: ਸਿੱਖ ਕੀ ਗੁਰਦੁਰ ਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ।
0: ਸਤਿਗੁਰ ਸਿੱਖੈ ਬੰਧਨ ਕਾਟੈ, ਗੁਰ ਕਾ ਸਿੱਖ ਬਿਕਾਰ ਤੇ ਹਟੈ।
1: ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ।
0: ਸਤਿਗੁਰ ਸਿੱਖਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ।
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ।
0: ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਰਜੈ ਸਤਿਆਵੈ।
1: ਮਨ ਵਿੱਚ ਹੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ।
0: ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ।
1: ਆਪਣੀ ਕਿਰਪਾ ਜਿਸੇ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ।
0: ਵਿਸ ਵਿਸ ਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ।
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ, ਅਨਕ ਬਾਰ ਗੁਰ ਕੋ ਬਲ ਜਾਓ।
0: ਸਰਵਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ।
1: ਬ੍ਰਹਮ ਮੈਂ ਜਨ, ਜਨ ਮੈਂ ਪਾਰ, ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ।
0: ਸਹਿਰ ਸਿਆਨ ਪਲਿਆ ਨਾ ਜਾਈਐ, ਨਾਨਕ ਐਸਾ ਗੁਰੂੜ ਭਾਗੀ ਪਾਈਐ।
1: ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ।
0: ਸੰਗ ਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰਗਹਿ ਗਵੈ।
1: ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖਾ ਤੁਮ ਪਤੀਆਂ ਨੇ।
0: ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ।
1: ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ।
0: ਜੇ ਵਾਏ ਕੁਸਤਤ ਅਨੇਕ, ਸਤਿਪੁਰਖ ਪੂਰਨ ਬਵੇ।
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਨੀ।
0: ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਈ।
1: ਅਨਕ ਭਗਤ ਬੰਧਨ ਨਿਤ ਕਰ ਹੈ, ਚਰਨ ਕਮਲ ਹਿਰਦੈ ਸਮਰ ਹੈ।
0: ਸਦ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ।
1: ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ।
0: ਪੁਰਖਤਾ ਨਾਹੀ ਕਦੇ ਬਿਨਾਸ਼, ਜਾ ਕੇ ਮਨ ਪਟੇ ਗੁਣਤਾਸ।
1: ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇ ਸੇਵਕ ਕੋ ਦੇ।
0: ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰਾਖੈ ਹਰ ਹਰ ਏਕ।
1: ਅੰਧਕਾਰ ਦੀਪਕ ਪਰਗਾਸੇ, ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ।
0: ਤਪਤ ਮਾਹੇ ਠੰਡ ਵਰਤਾਈ, ਆਨੰਦ ਪਿਆ ਦੁਖ ਨਾਠੇ ਪਾਈ।
1: ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸ਼ੇ।
0: ਪਾਉ ਚੁਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ।
1: ਜਿਸ ਕਾ ਸਾਤਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ।
0: ਚਿਤ ਪਾਈ ਚੁਕੇ ਭਉ ਗਵਨ, ਸੁਨ ਨਾਨਕ ਹਰ ਹਾਜਾ ਸਰਵਨ।
1: ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ।
0: ਆਪਣੇ ਚਿਤ ਬਾਬਾ ਬਣਾਏ, ਆਪਣੀ ਕੀਮਤ ਆਪੇ ਪਾਏ।
1: ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ।
0: ਪੋਤ ਪੋਤ ਰਵਿਆ ਰੂਪ ਰੰਗ, ਪੈ ਪ੍ਰਗਾ ਸਾਧ ਕੈ ਸੰਗ।
1: ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ।
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-18 ਸਲੋਕ।
1: ਸਾਥ ਨ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵ ਨਾ ਨਾਨਕ, ਇਹੋ ਧਨ ਸਾਰ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਸੰਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ।
1: ਅਵਰੋ ਪਾਸਾ ਮੀਤ ਵਿਸਾਰੋ, ਚਰਨ ਕਮਲ ਰਿਦ ਮੈਂ ਉਰਧਾਰੋ।
0: ਕਰਮ ਕਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਰਥ।
1: ਇਹੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ।
0: ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ।
1: ਜਿਸ ਧਨ ਕੋ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵ ਹੈ।
0: ਜਿਸ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪਰੀ। प्रीत
1: जे शोभा को करहै भली करनी सा शोभा भज हर की शरणी
0: अनक उपावी रोग न जाए रोग मिटे हर अवख दलाए
1: सर्ब निदान मह हर नाम निदान जप नानक दरगै परवान
0: मन प्रबोधो हर के नाए दर्द स्थावत आवै ठाए
1: ताको बिघन न लागै कोए जाकै हृदय बसै हर सोए
0: कलता ती ठंडा हर नाओ सिमर सिमर सदा सुख पाओ
1: भाव बिन सह पूर्ण होए आस भगत पाए आत्म प्रगास
0: सित कर जाए बसे अबनासी कहो नानक काटी जमफासी
1: तत विचार कह जन साचा जन्म मरै सो काचो काचा
0: आवा गुण मिटे प्रभ सेव आप त्याग शरण गुरुदेव
1: यो रतन जन्म का होए उदार हर हर सिमर प्राण आधार
0: अनक पावन छूटन हारे सिमर शास्त्र वेद विचारे
1: हर की भगत करू मन लाए मन बंचत नानक फल पाए
0: संग न चालस तेरे धना तू क्या लपटावै मूर्ख मना
1: सुत मीत कुटांबर बनता इन ते कहो हो तुम कवन सनाथा
0: राज रंग माया विस्तार इन ते कहो हो कवन छुटकार
1: अस हस्ती रथ सवारी झूठा डंफ झूठ पासारी
0: जिन दिए तिस बुझे ना बिगाना नाम विसार नानक पछताना
1: गुर की मातों लेह आने भगत बिना बहु डूबे स्याने
0: हर की पद करो मन मीत निर्मल होए तुम्हारो चीत
1: चरण कमल राखो मन माहे जन्म जन्म के किल विख जाहे
0: आप जप हो अवरै नाम जपावो सुनत कहत रहत गत पाओ
1: सार भूत सत हर को नाओ सहज सुभाए नानक गुण गाओ
0: गुण गावत त्रिय त्रस मैल बिन जाए हो मैं मिख फैल
1: होहे अचिंत बसै सुख नाल सांस ग्रासर नाम संभाल
0: छाड़ सियान सगली मना सात संग पावे सजतना
1: हर पूंजी सांच करो व्यवहार इहां सुख दर गै जयकार
0: सर्व निरंतर एको देख कहो नानक जाकै मस्त कलेख
1: एको जापे को सालाहे एक सिमर एको मन आहे
0: एक सके गुण गाओ अनंत मंतन जाप एक भगवंत
1: एको एक एक हर आप पूर्ण पूरहे ओ प्राभ्याप
0: अनक विस्तार एक ते भय एक अराद पराचित गए
1: मन तन अंतर एक प्रभ राता गुर प्रसाद नानक एक जाता
0: सुखमनी सुख अमृत प्रभ नाम भगत जना कै मन विश्राम अठ उन्नीस श्लोक
1: फिरत फिरत प्रभ आया परया तो शरनाए नानक की प्रभ बेनती अपनी भगती लाए सत नाम श्री वाहिगुरु अष्टपदी
0: जाचक जन जाचै प्रभदान कर कृपा देवो हर नाम
1: साध जना की मांगो तूर पार ब्रह्म मेरी शरदा पूर
0: सदा सदा प्रभ की गुण गाओ सास सास प्रभ तुम्हें ते आओ
1: चरण कमल स्यों लागै प्रीत भगत करो प्रभ की नित नीत
0: एकोट एको आधार नानक मांगै ना प्रभ सार
1: प्रभ की दृष्ट महा सुख होए हर रस पावै बिरला कोए
0: जिन चख्या से जन तृप्ता ने पूर्ण पुरख नहीं डोला ने
1: सो भर भरे प्रेम रस रंग उपजै चाओ साध कै संग
0: करै शरण आन सब त्याग अंतर प्रगास अंध निर्लाग
1: बड़ भागी जपया प्रसोए नानक नामर ते सुख होए
0: सेवक की मनसा पूरी भई सतगुर ते निर्मल मत ले
1: जन को प्रभ होए ओ दयाल सेवक कीनो सदा निहाल
0: बंधन काट मुकुत जन भया जन्म मरण दुख परम गया
1: पिछ पुनी शरदा सा पूरी रब रहया सत्संग हजूरी
0: इसका सा तिन लिया मिलाए नानक भक्ति नाम समाए
1: सो क्यों बिसरै जे काल न पानै सो क्यों बिसरै जे की आ जानै
0: सो क्यों बिसरै जिन सब किछ दिया सो क्यों बिसरै जे जीवन जिया
1: सो क्यों बिसरै जे अगन मह राखै गुर प्रसाद को बिरला लाखै
0: सो क्यों बिसरै जे बिकते काढ़ै जन्म जन्म का टूटा गाढ़ै
1: गुर पूरै ताते है बुझाया प्रभ अपना नानक जन त्याया
0: साजन संत करो हो काम आन त्याग जपो हर नाम
1: सिमर सिमर सिमर सुख पावो आप जपो अवरह नाम जपावो
0: भगत पाए त्रिये संसार बिन भक्ति तन हो सी चार
1: सर्व कल्याण सुख निध नाम बूट जात पाए विश्राम
0: सगल दुख का हो तनास नानक नाम जपो गुणतास
1: उपजी प्रीत प्रेम रस चाओ मन तन अंतर ही सुआओ
0: नेत्रों पे तरस होए मन बिकसै साधु चरण तो
1: भक्त जना कै मंतन रंग बिरला को पावे संग
0: एक बस्ती जे कर मया गुर प्रसाद नाम जप लया
1: ताकि उपमा कही न जाए नानक रहया सर्ब समाए
0: प्रभ बख्शन दीन दयाल भगत वछल सदा कृपाल
1: नाथ नाथ गोविंद गोपाल सर्ब कटा करत प्रतपाल
0: आद पुरख कारण करतार भगत जना के प्राण आधार
1: जो जो जपै सो होए पुनीत भक्त पाए लावे मन ही
0: हम निर्गुण यार नीच अजान नानक तुमरी शरण पुरख भगवान
1: सर्ब कुंठ मुक्त मोख पाए एक निमख हर के गुण गाए
0: अनक राज भोग वडियाई हर के नाम की कथा मन भाई
1: बहु भोजन कापर संगीत रसना जपती हर हर नीत
0: पली सुकरनी शोभा धनवंत हृदय बसे पूरन गुरुमंत
1: साध संग प्रभ देहो निवास सर्ब सुख नानक प्रगास
0: सुख मनी सुख अमृत प्रभ नाम भगत जना कै मन विश्राम अठवीं श्लोक
1: सरगुण निर्गुण निरंकार सुन समाधि आप अपन किया नानका आपे ही फिर जाप सत नाम ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪੁਣ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਦ ਤਾ ਬੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
1: ਜਬ ਆਪਨ ਆਪ ਆਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
0: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਾਨੀ
0: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਕ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
0: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
1: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
0: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁਟੇ ਕੌਣ ਬੰਧਨ ਬਾਧੇ
0: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
0: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
1: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
0: ਜਹ ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
0: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ
1: ਜਹ ਸਰਬ ਕਲਾ ਆਪਹਿ ਪਰਵੀਨ ਤਹ ਬੇਦਕ ਤੇਵ ਕਹਾਂ ਕੋਚੀਨ
0: ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
1: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
0: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾ ਨੂੰ ਆਪ
1: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ਼ ਤਿਹੁ ਗੁਣ ਕਾ ਨਾਹੀ ਪਰਵੇਸ਼
1: ਜਹ ਇਕ ਹੈ ਇਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
0: ਜਹ ਆਪਨ ਆਪ ਆਪ ਪਤੀਆਰਾ ਤਹ ਕੌਣ ਕਥੈ ਗੁਣ ਸੁਣਨੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
0: ਜਹ ਆਪ ਰਚਿਉ ਪਰਪੰਚ ਆਕਾਰ ਤਿਹੁ ਗੁਣ ਮੈਂ ਕੀਨੋ ਵਿਸਤਾਰ
1: ਆਪ ਪੁੰਨ ਤਹ ਭਈ ਕਹਾਵਤ ਕਉ ਨਰਕ ਕੋ ਸੁਰਗ ਬੰਛਾਵਤ
0: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
1: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆ
0: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
1: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
0: ਤੂ ਪਾਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
1: ਆਪ ਹੈ ਕੌਤਕ ਰੈ ਆਨੰਦ ਚੋਜ ਆਪ ਹੈ ਰਸ ਭੋਗਣ ਨਿਰਜੋਗ
0: ਜਿਸ ਭਾਵੈ ਤੁਸੀਂ ਆਪਨ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ
0: ਸੁਖ ਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅਠ ਇੱਕੀ ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
0: ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
1: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
0: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
1: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇਕ ਨਿਰੰਜਨ ਰਾਏ
0: ਜੀ ਕੀ ਜੁਗ ਜਾ ਕੈ ਸਵਾਤ ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
0: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
0: ਤਤ ਪਾਲੈ ਜੀਅਨ ਬੋ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
1: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
1: ਜਨ ਲਾਗਾ ਹਰ ਇੱਕ ਹੈ ਨਾਏ ਤਿਸ ਕੀ ਆਸਨ ਬਿਰਥੀ ਜਾਏ
0: ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਏ
1: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
0: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
1: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੂੰ ਨਕਾਏ ਹੈ ਸੁਆਓ
1: ਆਠ ਪਹਿਰ ਪ੍ਰਾਪੀ ਖੋਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
0: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾ ਰਾਮ ਨਾਮ ਅੰਤਰ ਉਰਤਾਰ
0: ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਾਂ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ
0: ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ
1: ਟੀਕਾ ਟੀਕ ਰੱਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
0: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
1: ਫਿਰ ਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂ
1: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ
0: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
0: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਵਸੇ ਸੋਤ ਨਿਹਾਲ ਤਾ ਕੈ ਨਿਕਟ ਨਾ ਆਵੇ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਲਜਨਾ ਕੈ ਮਨ ਵਿਸਰਾਮ 8:22 ਸਲੋਕ
1: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ
1: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
0: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
0: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
0: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
1: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
0: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
1: ਜਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ
0: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
1: ਸਰਬ ਜੋਤ ਮਹਿ ਜਾ ਕੀ ਜੋ ਧਾਰ ਹੋ ਸਾਮੀ ਓਤ ਪੋਤ
0: ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
0: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
1: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
0: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
1: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੁ ਆਪੇ ਕਹਿ
1: ਆਗਿਆ ਆਵੇ ਆਗਿਆ ਜਾ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Clap, clap, clap, clap. A girl after therapy. Clap, clap, clap, clap. Aaj Friday. Clap, clap, clap, clap. Mere saath hai Noonia ji. कैसे नूनिया जी? ठीक ठाक?
1: I'm good. How are you?
0: बस वधिया वधिया वधिया
1: वधिया
0: क्या हाल चाल ने थोड़े? थोड़ा हेडफोन शेडफोन सही चल रहे? पहले तुसी आ देख लो.
1: हेडफोन? I don't know, I can't hear myself.
0: दूसरा वाला लगा के देखो फिर. Okay. कई बार क्यों हुंदा ऊपर नीचे हो जाता. दिल सब दे वखरे जी, किसे दी जोर किसे दा लोर की करिए. इसे तरीके नाल हेडफोन भी सब दे वखरे जी, कुछ भी हो सकदा.
1: नहीं मैनू मेरा ही चाहिदा
0: है. थानू थोड़ा ही चाहिदा?
1: यस.
0: अच्छा.
1: फ्राइडे मॉर्निंग दी सारिआं नूं बहुत प्यारी प्यारी सत श्री अकाल. अज 28 अगस्त और दिन बड़ा सोहना चढ़िया होया है और त्योहार वाला दिन भी हैगा है. अज बहुत सारे ओकेजन ने. सो हुण नहीं, बाद चो सारे जने जिन्हां दे भी मुबारकबादां देनियां ने दे सकदे ने. पर इनॉग्रेशन मैं कर दिनी है. हैप्पी बर्थडे मम्मी, जिथे भी तुहानू परमात्मा ने रखिया. बी हैप्पी, आई ऑलवेज प्रे फॉर यू.
0: सो स्वीट. हैप्पी बर्थडे आंटी जी.
1: यस शिल से ਉਹ ਮੈਨੂੰ ਕਹਿ ਦੂਗੀ ਆ ਕੇ ਉਹ ਮੁੰਡਾ ਸਾਊ ਆ.
0: ਤੇਰੇ ਨਾਲ ਬੈਠਾ ਨਾ ਸਾਊ ਹੀ ਹੋਣਾ ਬਈ. ਠੀਕ ਹੈ ਨਹੀਂ, ਜੈਨੂਇਨ ਗੱਲ ਹੋ ਗਈ ਨਾ.
1: ਇਹ ਇਹ ਬਹੁਤ ਜੈਨੂਇਨ ਗੱਲ.
0: ਆਪਣੇ ਆਪਣੇ ਬੱਚਿਆਂ ਨੂੰ ਬਤਾਉਂਦਾ ਹੈ,
1: ਸਭ ਨੂੰ ਪਤਾ ਹੁੰਦਾ ਹੈ.
0: ਦੈਟ ਇਜ਼ ਸੋ ਸਵੀਟ.
1: ਚਲੋ ਆਪਾਂ ਐਂ ਕਰਦੇ, ਸਭ ਤੋਂ ਪਹਿਲਾਂ ਬੱਚਿਆਂ ਨਾਲ ਗੱਲਾਂ ਬਾਤਾਂ ਕਰਦੇ ਹਾਂ, ਉਹਨਾਂ ਦਾ ਟਾਈਮ ਨਿਕਲ ਜੂਵੇ.
0: ਪਹਿਲੇ ਆਪਾਂ ਟਾਈਮ ਲਾਉਂਦੇ ਹਾਂ ਜੀ. ਸਭ ਤੋਂ ਪਹਿਲੀ ਵਾਰੀ ਹੈ ਜੀ ਸ਼੍ਰੇਆ ਤੁਹਾਡੀ, ਫੇਰ ਮੰਨਤ ਫਤਿਹ ਤੁਸੀਂ ਤਿਆਰ ਰਹੇ ਹੋ ਤੇ ਉਸ ਤੋਂ ਬਾਅਦ ਅਸੀਸ ਕੌਰ ਤੁਸੀਂ ਤਿਆਰ ਰਹੇ ਹੋ. ਸੋ ਜੀ ਕਾਲ ਲੈਣੇ ਆ ਸ਼੍ਰੇਆ ਕੌਰ ਦੀ. ਹਾਂਜੀ ਸ਼੍ਰੇਆ ਤੁਸੀਂ ਆਉਂਦੇ ਰਹੋ.
1: ਸਤਿ ਸ਼੍ਰੀ ਅਕਾਲ ਸ਼੍ਰੇਆ.
2: ਸਤਿ ਸ਼੍ਰੀ ਅਕਾਲ ਆਲੂ ਬਿੱਲੀ.
0: ਓਏ ਸਤਿ ਸ਼੍ਰੀ ਅਕਾਲ.
1: ਆਂਟੀ
0: ਸਵੇਰੇ ਸਵੇਰੇ ਪ੍ਰੈਂਕ ਪ੍ਰੈਂਕ ਖੇਡਦੇ ਪਏ ਤੁਹਾਡੇ ਨਾਲ. ਦੇਖੋ ਆ ਕੋਈ ਗੱਲ ਹੋਈ ਹੈ?
1: ਸ਼੍ਰੇਆ ਜੀ ਅੱਜ ਪੈਸੇ ਕਿੰਨੇ ਮਿਲੇ? ਰੱਖੜੀ ਦੇ ਪੈਸੇ? ਵੀਰੇ ਨੇ ਦੇਣੇ ਹੁੰਦੇ ਆ?
0: ਵੀਰੇ ਨੂੰ ਤਾਂ ਦੇਣੇ ਪੈਣੇ ਆ ਨਾ.
1: ਵੀਰੇ ਨੇ ਤਾਂ ਦੇਣੇ ਆ.
0: ਵੀਰੇ ਦੇ ਖਿੱਸੇ ਖਾਲੀ ਹੋ ਗਏ ਅੱਜ ਸਵੇਰੇ ਸਵੇਰੇ ਕਿ ਨਹੀਂ?
2: ਸ਼ਾਮ
1: ਨੂੰ. ਓਕੇ ਆਲਰਾਈਟ
2: ਓਕੇ.
0: ਅੱਛਾ ਲੈਟਰ ਬਾਕਸ. ਓਏ ਗੁੱਡ ਯਾਰ, ਵੈਰੀ ਗੁੱਡ. ਇਹ ਵੀ ਠੀਕ ਹੈ, ਸ਼ਾਮ ਨੂੰ ਤਾਂ ਐਵੇਂ ਬੰਦਾ ਪੂਰਾ ਦਿਨ ਨਾ, ਸਵੇਰੇ ਸਵੇਰੇ ਨੁਕਸਾਨ ਹੋਇਆ, ਸਕੂਲ ਵੀ ਐਵੇਂ ਮਜ਼ੇਦਾਰ ਨਹੀਂ. ਕੋਈ ਨੀ, ਖਰਚਿਆ ਲਗਾ ਸ਼ਾਮ ਨੂੰ ਯਾਰ, ਕੋਈ ਗੱਲ ਨੀ. ਬੰਦਾ ਸੋਈ ਜਾਂਦਾ ਨਾ ਉਸ ਤੋਂ ਬਾਅਦ, ਕੋਈ ਗੱਲ ਨੀ, ਹੁੰਦਾ ਰਹਿੰਦਾ, ਕੋਈ ਗੱਲ ਨੀ. ਸਹੀ ਕਿ ਨਹੀਂ ਸੀਸ? ਇੱਦਾਂ ਹੀ ਆ. ਮੁੰਡਾ ਹਾਮੀ ਭਰ ਦਿੰਦਾ. ਕੀ ਸੁਣਾਓਗੇ ਫਿਰ ਅੱਜ ਸਾਨੂੰ?
1: ਚੁਕਲਾ.
0: ਇਹ ਕਿੱਦਾਂ ਹੁੰਦਾ ਬਈ?
1: ਬਹੁਤ ਯੰਮੀ ਹੁੰਦਾ ਹੈ.
2: ਨੂੰ ਕਹਿੰਦੀ ਮੈਂ ਰੋਟੀ ਬਸ ਨੰ ਨੰ ਪੱਟੀ ਕਹਿੰਦਾ ਮੈਂ ਅੰਤਾ ਵੀਰ ਬੈਠਾ ਨੰ ਬਾ ਦੰਨੇ ਪੂਛੇ ਦੇ ਅੱਗ ਲੱਗ ਗਈ.
0: ਓਏ ਬੱਲੇ ਬੱਲੇ.
1: ਰੱਖੜੀ
0: ਆ ਫੇਰ, ਅੱਜ ਤੇ ਗਿਫਟੋ ਗਿਫਟੀ ਹੋ ਜਾਣਾ ਕੰਮ. ਅੱਜ ਤੇ ਚਾਹ ਹੀ ਬਹੁਤ ਹੋਣਾ, ਰਾਤ ਨੂੰ ਕਰਨੀ. ਚਲੋ ਗੁੱਡ ਗੁੱਡ ਗੁੱਡ. ਤੁਸੀਂ ਵੀਰੇ ਲਈ ਲੈ ਕੇ ਆਏ ਚੋਕਲੇਟ ਤੇ ਕੈਂਡੀਜ਼ ਵਗੈਰਾ ਕਿ ਉਹ ਵੀ ਸ਼ਾਮੀ ਲੈ ਕੇ ਆਣੀ ਆ?
1: ਨਹੀਂ ਉਹ ਡਿਪਾਰਟਮੈਂਟ ਸਾਡਾ ਨਹੀਂ, ਉਹ ਮੰਮੀ ਦਾ. ਸਾਡੇ ਕੋਲ ਸਿਰਫ ਪੈਸੇ ਮਿਲਣ ਵਾਲਾ ਡਿਪਾਰਟਮੈਂਟ.
0: ਪੇਮੈਂਟ ਅੰਦਰ ਕੀ
1: ਜਾਏ? ਅੱਜ ਕੀ ਸੁਣਾਓਗੇ ਸੁਣੋ ਪੁੱਤ?
2: ਮੈਂ ਬੁੱਕ ਵੀਕ ਮੇਰੇ ਸਕੂਲ ਤੇ ਹੈਗਾ ਯੂਨੀਫਾਰਮ ਨੀ ਪਾਣੀ ਮੈਂ ਡਰੈਸ ਪਾਉਂਦੀ
0: ਅੱਛਾ ਕਿਹੜਾ ਕਰੈਕਟਰ ਬਣ ਕੇ ਚੱਲਣਾ
2: ਮੈਂ ਸ਼ੇਰ ਕਰਦੀ ਪਈ
0: ਵੈਰੀ ਗੁੱਡ ਕੀ ਕਿਹੜਾ ਕਰੈਕਟਰ ਬਣ ਕੇ ਜਾ ਰਹੇ ਹੋ ਕਰੈਕਟਰ ਬਣ ਕੇ ਜਾਂਦੇ ਹੁੰਦੇ ਹੋ ਫਿਰ ਬੁੱਕ ਵੀਕ ਤੇ
2: ਬੈਲੇ
0: ਬੈਲੇ ਇਹ ਕੌਣ ਹੈ ਬਈ
1: ਬੈਲੇ ਡਾਂਸਰ
0: ਨਹੀਂ ਨਹੀਂ ਨਹੀਂ ਇਹ ਉਹ ਵਾਲੀ ਹੈ ਉਹ ਡਿਜ਼ਨੀ ਪ੍ਰਿੰਸੈਸ ਵਾਲੀ ਬੈਲੇ
1: ਬੈਲਾ
0: ਬੈਲਾ
2: ਹਾਂਜੀ
0: ਯਾਰ ਬੈਲਾ ਬਹੁਤ ਫੇਵਰੇਟ ਆ
1: ਯੈਸ
0: ਕਾਸ਼ ਮੈਂ ਵੀ ਬੈਲਾ ਬਣ ਪਾਉਂਦਾ ਓਹੋ
1: ਐਡੀ ਲੰਬੀ ਚੰਬੀ ਲੈ ਬੈਲਾ ਚੰਗੀ ਨਹੀਂ ਲੱਗਣੀ ਸਟੂਟੂ ਪਾ ਕੇ
0: ਜਦੋਂ ਅਗਲੇ ਸਾਲ ਤੁਹਾਡੇ ਹੋਇਆ ਨਾ
2: ਯੈਲੋ ਡ੍ਰੈਸ ਐਂਡ ਇੱਕ
0: ਮੇਰੀ ਸੂਰਜਮੁਖੀ ਵੈਰੀ ਗੁੱਡ ਯੈਲੋ ਡਰੈਸ ਹੈ ਕਿਆ ਬਾਤ ਵੈਰੀ ਗੁੱਡ ਵੈਰੀ ਗੁੱਡ ਫਿਰ ਕੀ ਸੁਣਾਓਗੇ ਸਾਨੂੰ ਯੈਲੋ ਡਰੈਸ ਪਾ ਕੇ
1: ਬੋਲੀ
0: ਲਿਆਓ ਜੀ ਲਿਆਓ
2: ਪਤਾ ਨਹੀਂ
0: ਇਹ ਪਤਾ ਨਹੀਂ ਬੜੀ ਮਜ਼ੇਦਾਰ ਬੋਲੀ ਹੈ ਯਾਰ
1: ਬਾਏ
0: ਬਾਏ ਕਿਆ ਬਾਤ ਹੈ ਬਈ ਤੇ ਤੋੜ ਤੋੜ ਛੀਟੀਆਂ ਵਜਾਇਆ ਕਰੋ ਵੈਰੀ ਗੁੱਡ ਵੈਰੀ ਗੁੱਡ
1: ਪੱਠੇ ਪੱਤੇ ਕੱਟਦੇ ਜਾਂਦੇ
0: ਹਾਂ ਬਈ ਚੇਂਜ ਕਰੋ ਬਈ ਬੋਲੀਆਂ ਚੋਲੀਆਂ
1: ਇਨਵਾਇਰਮੈਂਟ ਫਰੈਂਡਲੀ
0: ਪਲੀਜ਼ ਇਨਵਾਇਰਮੈਂਟ ਫਰੈਂਡਲੀ ਦੇਖੋ ਪ੍ਰੋਗਰੈਸ ਦੀ ਜ਼ਰੂਰਤ ਹੈ ਨੂੰ ਜੀ ਐਸੀ ਗੱਲ ਨਹੀਂ
1: ਠੀਕ ਹੈ
0: ਨਹੀਂ ਅਗਲੀ ਵਾਰੀ ਮੈਂ ਕਿਹਦੀ ਲਾਈ ਸੀਗੀ ਅਗਲੀ ਵਾਰੀ ਮੈਂ ਲਾਈ ਸੀ ਮੰਨਤ ਅਨ ਫਤਿਹ ਦੀ ਆਓ ਜੀ ਆਓ ਫਿਰ ਮੰਨਤ ਜੀ ਕਿਵੇਂ ਹੋ ਲਗਾਨ ਫਿਲਮ ਨੀ ਦੇਖੀ ਹੋਣੀ ਉਹਦੇ ਅੰਦਰ ਜਿਹੜੀ ਸੀਗੀ ਨਾ ਮੇਨ ਕੁਈਨ ਸੀਗੀ ਕੁਈਨ ਦੀ ਕੁੜੀ ਉਹ ਲੱਗਦੀ ਜਿਹੜੀ ਕ੍ਰਿਕਟ ਸਿਖਾਉਂਦੀ ਹੈ ਤੁਸੀਂ ਉਹ ਅਲਿਜ਼ਾਬੈਥ ਛੋਟੀ ਭੈਣ ਚਲੋ ਵਧਾਈਆਂ ਹੋ ਗਈਆਂ ਜੀ ਵੈਰੀ ਗੁੱਡ ਵੈਰੀ ਗੁੱਡ
1: ਮੰਮੀ ਨੂੰ ਕੋ ਲੱਡੂ ਲੱਡੂ ਤਾਂ ਭੇਜਣ
0: ਕੀ ਬਾਤ ਹੈ ਮਟਰੀ ਛਟਰੀ ਭੇਜੋ ਇੱਧਰ ਇਦਾਂ ਥੋੜੀ ਹੁੰਦਾ ਇਹ ਦੇਖੋ ਤੁਸੀਂ ਮੰਮੀ ਦਾ ਹੈ ਪ੍ਰੈਂਕ ਨੇ ਚੱਕੇ ਮੰਮੀ ਦਾ ਖਰਚਾ ਕਰਾਤਾ ਹੈ ਮਿਹਨਤ ਕਰਾਤੀ ਅਸੀਂ ਮੰਮੀ ਨੂੰ ਹੈ ਹੁਣ ਅਸੀਂ ਜਾਣਾ ਹੀ ਨਹੀਂ ਜਦ ਤੱਕ ਸਾਡੇ ਕੋਲ ਮਟਰੀ ਨਹੀਂ ਆਈ ਅੱਜ ਤੇ ਰੱਖੜੀ ਆ ਫਿਰ ਮੰਨਤ ਹੋ ਗਈ ਪੇਮੈਂਟ ਕਲੈਕਟ ਕਿ ਨਹੀਂ ਦੀਦੀ ਨਾਲ ਗੱਲ ਕਰਾਓ ਬਾਈ ਬੱਚਾ ਬੜਾ ਟਰੂ ਟੂ ਕਰੈਕਟਰ ਹੈ
2: ਸਤਿ ਸ੍ਰੀ ਅਕਾਲ
1: ਮੰਨਤ ਜੀ ਕੀ ਹਾਲ ਚਾਲ ਹੋਣੇ ਮੋਣੇ
0: ਕਿਵੇਂ ਹੋ
2: ਮੈਂ ਠੀਕ ਆ ਤੁਸੀਂ ਦੱਸੋ
1: ਬਹੁਤ ਵਧੀਆ
0: ਯਾਰ
1: ਕਲੈਕਸ਼ਨ ਹੋ ਗਈ
0: ਪੇਮੈਂਟ ਕ੍ਰੈਡਿਟ ਹੋ ਗਈ ਅਕਾਊਂਟ ਚ ਆ ਗਏ ਪੈਸੇ
1: ਹੈ ਮੰਨਤ
2: ਕਾਹਦੇ ਲਈ
0: ਰੱਖੜੀ ਆ ਜੀ ਯਾਰ
2: ਹਾਂਜੀ ਪਰ ਕੋਈ ਨਾ ਮੈਂ ਤਾਂ ਰਿੰਗ ਲੈਣੀ ਹੈ ਉਹਦੇ ਤੋਂ
0: ਫਤਿਹ ਸਿੰਘ ਨੂੰ ਪਤਾ ਕਿ ਉਹਨੇ ਰਿੰਗ ਦੇਣੀ ਆ
2: ਹਾਂਜੀ
0: ਚਲੋ ਫਿਰ ਠੀਕ ਆ ਫਿਰ ਅੱਜ ਤਾਂ ਨਹੀਂ ਗੱਡੀਆਂ ਦੀ ਗੱਲਾਂ ਕਰਦਾ
2: ਜਿਹੜੀ ਉਹ ਸਾਡੀ ਛੋਟੀ ਭੈਣ ਸੀਗੀ ਉਹ ਮੈਂ ਸੀਗੀ
0: ਅੱਛਾ
1: ਓ ਮਾਈ ਗੋਡ ਮੇਰੇ
0: ਤੇ ਫਿਰ ਐਵੇਂ ਸ਼ੱਕਰ ਪਾਰੇ ਖਾਣ ਦੇ ਸੁਪਨੇ ਤੁਸੀਂ ਉਜਾੜਦੇ ਨਾ ਬੱਚੇ ਮਾੜੀ ਗੱਲ
1: ਹੈ
0: ਮੈਂ ਤਾਂ ਬਾਲੂ ਸ਼ਾਹ ਡੀਜਦਾ ਰਹਿ ਗਿਆ ਨਾ ਗਲਤ ਗੱਲ ਗਲਤ
1: ਮੰਮੀ ਨੇ ਅੱਜ ਫਿਰ ਕੀ ਬਣਾਉਣਾ ਸਪੈਸ਼ਲ ਮੰਨਤ
2: ਪਤਾ ਨੀ ਮੰਮਾ ਨੇ ਮੈਨੂੰ ਲੱਗਦਾ ਮਿਲਕ ਕੇਕ ਬਣਾਉਣਾ ਹੋਊਗਾ ਪਰ 100% ਮੰਮਾ ਬਿਸਕਿਟ ਬਣਾ ਰਹੇ ਆ
0: 100% ਤਾਂ ਬਿਸਕਿਟ ਹੈ ਹੀ ਹੈ ਓਕੇ ਗੁੱਡ
2: ਕਿਉਂਕਿ ਮੰਮਾ ਨੂੰ ਮੈਂ ਦੇਖਿਆ ਸੀਗਾ
1: ਦੈਟਸ ਇਟ। ਅੱਜ ਫਿਰ ਮੰਨਤ ਸਾਨੂੰ ਕੀ ਸੁਣਾਓਗੀ?
2: ਅੱਜ ਮੈਂ ਸੁਣਾਉਂਗੀ ਇੱਕ ਕਵਿਤਾ।
1: ਹਾਏ ਕਵਿਤਾ ਸੁਣਾ ਦਿਓ।
2: ਰੱਖੜੀ ਤੇ ਮੇਰਾ ਵੀਰ ਸਭ ਤੋਂ ਪਿਆਰਾ ਲੱਗਦਾ ਏ ਚੰਨ ਵਰਗਾ ਸੋਹਣਾ ਸਾਰਾ, ਰੱਖੜੀ ਬੰਨਾ ਤੇ ਤੋਹਫਾ ਲਵਾਂ ਤੇਰੇ ਨਾਲ ਹੱਸਾਂ ਤੇ ਖੇਡਾਂ। ਸਾਰਿਆਂ ਨੂੰ ਹੈਪੀ ਰੱਖੜੀ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸੋਹਣੀ ਕਵਿਤਾ ਸੁਣਾਈ।
0: ਬਹੁਤ ਸੋਹਣੀ ਕਵਿਤਾ। ਹੁਣ ਤਾਂ ਤੁਹਾਡੀ ਰਿੰਗ ਨੀ, ਤੁਹਾਡਾ ਸੈੱਟ ਬਣਦਾ।
1: ਸ਼ਾਮ ਨੂੰ ਮੈਂ ਫੋਨ ਕਰਦੀ ਆ।
0: ਸਹੀ ਗੱਲ ਆ ਹਨਾ। ਚਲੋ ਵਧੀਆ ਵਧੀਆ ਕਰਾਓ ਜੀ, ਫਤਿਹ ਸਿੰਘ ਨਾਲ ਵੀ ਗੱਲ ਕਰਾਓ।
2: ਹੁਣ ਤੁਸੀਂ ਫਤਿਹ ਨਾਲ ਵੀ ਗੱਲ ਕਰ ਲਓ
0: ਜੀ। ਲਿਓ
2: ਸਤਿ ਸ੍ਰੀ ਅਕਾਲ ਵੀਰੇ ਜੀ ਨਾਲੇ ਨੋਨੀ ਆਂਟੀ ਜੀ।
3: ਸਤਿ ਸ੍ਰੀ ਅਕਾਲ ਫਤਿਹ ਜੀ, ਕੀ ਹਾਲ ਚਾਲ ਨੇ?
0: ਕਿਵੇਂ ਹੋ?
3: ਮੈਂ ਲਾਲ ਅੰਕਲ ਬੋਲ ਰਿਹਾ ਹਾਂ।
2: ਤੁਸੀਂ ਅੱਜ ਵੋਇਸ ਚੇਂਜ ਟ੍ਰਾਈ ਨਾ ਕਰੋ, ਵੋਇਸ ਚੇਂਜ ਕਰਨ ਨੂੰ ਕਿਉਂ ਮੈਨੂੰ ਪਤਾ ਹੈ ਕੋਈ ਨੋਨੀ ਆਂਟੀ।
0: ਪਹਿਲੇ ਪਤਾ ਲੱਗ ਗਿਆ ਨਾ ਉਹਨੂੰ।
1: ਓ ਮਾਈ ਗੋਡ ਥਿਸ ਲਿਟਲ ਬੋਏ।
0: ਇਹ ਤਾਂ ਹੁਣ ਮੈਂ ਕਹਿੰਦਾ ਹੁਣੇ ਹੀ ਪਾ ਦੇ, ਜਿੰਨੇ ਜਿੰਨੇ ਬਣਦੇ ਨਾ ਫਾਈਨ ਨਹੀਂ ਕੱਢ ਦੇ।
2: ਵੈਸੇ ਮੈਂ ਮੰਮਾ ਨੂੰ ਲੈ ਕੇ ਨੀ ਦੇਣਾ ਕੁਛ, ਮੈਂ ਦੀਦ ਨੂੰ ਲੈ ਕੇ ਨੀ ਦੇਣਾ ਕਿਉਂਕਿ ਮੇਰੇ ਕੋਲ ਇੱਕ ਸੈਂਟ ਵੀ ਨੀ ਹੈਗਾ।
0: ਨਹੀਂ ਤੇਰੇ ਕੋਲ ਬਹੁਤ ਪੈਸੇ ਹੋਣੇ ਚਾਹੀਦੇ ਫਤਿਹ ਸਿੰਘ, ਇੰਨੇ ਤਾਂ ਗਜ਼ੀਲੀਆਂ ਗਜ਼ੀਲੀਆਂ ਫਾਈਨ ਸੱਟ ਦੇ ਪੰਨੇ ਰਹਿੰਦੇ ਹੋ ਯਾਰ,
2: ਕਿਉਂਕਿ ਮੈਨੂੰ ਕਦੇ ਕੋਈ ਦਿੰਦਾ ਹੀ ਨੀ
0: ਯਾਰ। ਕਿਆ ਬੜੀ ਪ੍ਰੋਬਲਮ ਹੈ, ਮੈਂ ਰੇਡੀਓ ਪਰਿਵਾਰ ਨੂੰ ਕਹਿਣਾ ਚਾਹੁੰਦਾ ਯਾਰ ਏਦਾਂ ਨਾ ਕਰੋ। ਦੇਖੋ ਇਹ ਤਾਂ ਕੋਈ ਗੱਲ ਨਾ ਹੀ, ਅਗਲੇ ਦੇ ਵੀ 100 ਕੰਮ ਨੇ ਅਗਲੇ ਨੇ ਬੰਦੇ ਨੇ ਕਰਨੇ ਹੁੰਦੇ ਆ। ਤੁਹਾਡੇ ਤੇ ਫਾਈਨ ਪੈਂਦਾ, ਅਸੀਂ ਪੇ ਨੀ ਕਰਦੇ ਹਨਾ। ਮੈਂ ਦੱਸਾਂ ਫਤਿਹ, ਤੁਸੀਂ ਨਾ ਥੋੜੀ ਨਾ ਅਮਾਊਂਟ ਘੱਟ ਕਰੋ ਤਾਂ ਲੋਕੀ ਦੇਣਾ ਵੀ ਸ਼ੁਰੂ ਕਰ ਦੇਣਗੇ, ਮੈਨੂੰ ਲੱਗਦਾ। ਵੈਸੇ ਇਹ ਨੀ ਬਾਅਦ ਚੋਂ ਮੈਨੂੰ ਮੁੜ ਕੇ ਨਾ, ਕਿਉਂਕਿ ਤੁਸੀਂ ਮੇਰੀ ਮਾਰਕੀਟ ਖਰਾਬ ਕਰ
2: ਦਿੱਤੀ।
0: ਓ ਭਰਾਵਾ
1: ਲੈ ਲਓ ਅੰਬ,
0: ਜਿੰਨੇ ਸਲਾਹ ਦਿੱਤੀ ਉਹਨੂੰ ਸੁਣਨਾ ਪਾਏਗਾ।
2: ਕਿਸੇ ਨੂੰ ਕੀ ਪਤਾ ਭੈਣ ਭਰਾ ਦੇ ਪਿਆਰ ਦਾ, ਕਿਸੇ ਨੂੰ ਕੀ ਪਤਾ ਭੈਣ ਭਰਾ ਦੇ ਪਿਆਰ ਦਾ, ਕਿਸੇ ਨੂੰ ਕੀ ਪਤਾ ਭੈਣ ਭਰਾ ਦੇ ਪਿਆਰ
0: ਦਾ। ਵੈਰੀ ਗੁਡ,
1: ਵੈਰੀ ਨਾਈਸ, ਗੋਡ ਬਲੈਸ ਯੂ ਸੋਹਣੇ ਪੁੱਤੂ,
0: ਬਲੈਸ ਯੂ ਯਾਰ।
2: ਥੈਂਕ ਯੂ, ਹੈਵ ਅ ਨਾਈਸ ਡੇ,
0: ਬਾਏ। ਹੈਵ ਅ ਨਾਈਸ ਡੇ ਬਈ, ਹੈਵ ਅ ਨਾਈਸ ਡੇ, ਵੈਰੀ ਗੁਡ। ਤੇ ਹੁਣ ਬਈ ਦੇਖ ਲਓ, ਵੈਸੇ ਮੇਰੇ ਨਾਲ ਤਾਂ ਕਿੰਨੀ ਮਾੜੀ ਹੋ ਗਈ ਹੈ, ਮੈਂ ਤਾਂ ਗਲਤੀ ਕਰ ਲਈ ਵੀ ਸਲਾਹ ਦੇ। ਮੈਨੂੰ ਮੇਰੇ ਪੰਡਿਤ ਨੇ ਕਿਹਾ ਵੀ ਹੋਇਆ ਕਿ ਤੂੰ ਸਲਾਹ ਨਾ ਦਿਆ ਕਰ, ਪਰ ਮੈਂ ਵੀ ਨਹੀਂ ਰੁਕਦਾ, ਮੈਨੂੰ ਵੀ ਨਹੀਂ ਅਕਲ ਆ ਰਹੀ। ਚਲੋ ਹੁਣ ਜੀ ਆਪਣੀ ਨੈਕਸਟ ਕਾਲਰ ਜਿਹੜੀ ਸੀ ਜੀ, ਉਹ ਜੀ ਅਸੀਸ ਕੌਰ। ਸਿਆਣੀ ਮਿਆਣੀ ਕੁੜੀ ਬਈ।
1: ਸਤਿ ਸ੍ਰੀ ਅਕਾਲ ਅਸੀਸ ਕੌਰ ਜੀ।
2: ਸਤਿ ਸ੍ਰੀ ਅਕਾਲ ਨੋਨੀ ਆਂਟੀ ਜੀ ਤੇ ਕ੍ਰਿਸ਼ਨਾ ਵੀਰ ਜੀ।
1: ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
2: ਮੈਂ ਠੀਕ ਆ।
1: ਰੱਖੜੀ ਬੰਨਤੀ ਵੀਰੇ ਦੇ?
2: ਹਾਂਜੀ।
1: ਦੋ ਬ੍ਰੇਸਲੇਟ ਮਿਲੀਆਂ, ਇੱਕ ਨੋਰਮਲ ਇੱਕ ਰੱਖੜੀ
0: ਵਾਲਾ।
2: ਅੱਜ ਦਾ ਮੈਂ ਸਕੂਲ ਜਾਣਾ, ਬਟ ਮੈਂ ਤਾਂ ਯੂਨੀਫਾਰਮ ਪਾਉਣੀ ਨੀ।
1: ਪੂਰੀ
0: ਸਕੂਲ ਚ ਆਪਣੀ ਇੱਛਾ ਨਾਲ
2: ਅੱਜ ਬੁੱਕ ਵੀ ਕੱਢੇ ਆ
0: ਅੱਛਾ
2: ਯੂ ਸੈਲੀਬ੍ਰੇਟ ਅ ਲੋਟ ਆਫ ਬੁੱਕਸ ਤੇ ਮੈਂ ਤੁਸੀਂ ਪ੍ਰਿੰਸੈਸ ਇਜ਼ ਆਫ ਦਿ ਫੇਵਰਿਟ ਕੈਰੇਕਟਰਸ ਪਾ ਸਕਦੇ ਹੋ ਬੁੱਕਾਂ ਚੋਂ
1: ਤੇ ਅੱਜ ਅੱਜ ਫਿਰ ਕਿਹੜਾ ਕਰੈਕਟਰ ਬਣ ਕੇ ਜਾ ਰਹੇ ਹੋ ਤੁਸੀਂ
2: ਮੇਰੇ ਕੋਲ ਇੱਕ ਹੀ ਸੀ ਪ੍ਰਿੰਸੈਸ ਵਾਲਾ ਤੇ ਮੈਨੂੰ ਵੀ ਉਹ ਵਧੀਆ ਲੱਗਦੀ ਮੈਂ ਸਿੰਡਰੈਲਾ ਪਾਰਟ
0: ਓਏ ਸਿੰਡਰੈਲਾ ਤੁਸੀਂ ਤੁਸੀਂ ਪਰ ਆਪਣਾ ਸ਼ੂ ਨਹੀਂ ਗਵਾਣਾ ਠੀਕ ਹੈ ਹਾਂ ਆਪਣਾ ਸ਼ੂ ਨਹੀਂ ਗਵਾਣਾ ਸੈਂਡਲ ਨਹੀਂ ਗਵਾਣੇ ਆਪਣੇ
1: ਸ਼ੂ ਨਹੀਂ ਗਵਾਓਗੇ ਤੇ ਫਿਰ ਪ੍ਰਿੰਸ ਕਿੱਦਾਂ ਮਿਲੂਗਾ ਉਹਨੂੰ
0: ਉਹ ਕੋਈ ਸਾਡੀ ਪ੍ਰੋਬਲਮ ਨਹੀਂ ਹੋ ਠੀਕ ਹੈ ਨਾ
1: ਸਾਨੂੰ ਕਹਾਣੀਆਂ ਪਤਾ ਹੀ ਨੀ ਲੱਗਣ ਜੇ ਨਿਆਣੇ ਨਾ ਆ ਕੇ ਦੱਸਣ
0: ਥੈਂਕ ਯੂ ਸੋ ਮਚ ਯਾਰ ਕੀ ਸੁਣਾਓਗੇ ਫਿਰ
2: ਅੱਜ ਤਾਂ ਮੈਂ ਕਿਸੇ ਨਾ ਤੀਸੀ ਕੋਈ ਮੇਰੇ ਬਾਲ ਫਿਰ ਵਧੀਆ ਬਹਿਣਗੇ
0: ਬੁਜ਼ੁਰਗਾਂ ਦੇਖੋ ਲਾਈਫ ਚ ਕਿੰਨਾ
1: ਜ਼ਰੂਰੀ ਕੋਲ ਖੜੇ ਕਰਕੇ ਦੇਖ ਲੋ ਯੂ ਆਰ ਵੱਡਾ ਸੋ ਯੂ ਆਰ ਬਜ਼ੁਰਗ
0: ਗੁੱਡ ਲੌਜਿਕ ਗੁੱਡ ਲੌਜਿਕ
1: ਹਲਾਲ ਟੈਲੀ ਲੇਟਰ
0: ਅੱਛਾ ਨਹੀਂ ਚਲੋ ਧੀਏ ਅੱਜ ਅੱਜ ਪੂਰਨਮਾਸੀ ਚੰਗਾ ਕੀਤਾ ਕਿਸੇ ਨਾਲ ਮੈਂ ਟਰੂ ਟੂ ਕਰੈਕਟਰ ਹੋ ਗਿਆ ਦੇਖੋ ਤੁਸੀਂ ਕਹਿਤਾ ਆਪਾਂ ਮੰਨ ਲਿਆ ਬਜ਼ੁਰਗਾਂ ਦੀ ਗੱਲ ਮੰਨੀ ਪੈਂਦੀ ਹੈ ਨਾ ਓ ਯਾਰ ਅਸੀਸ ਕਰ ਸੌਰੀ ਸੌਰੀ ਯਾਰ ਸਾਡਾ ਚੱਲ ਗਿਆ
1: ਅਸੀਸ ਬੇਟਾ ਤੂੰ ਸੁਣਾ ਬਟੋ
0: ਤੁਸੀਂ ਸਾਨੂੰ ਸੁਣਾਓ ਤੁਸੀਂ ਕੀ ਸੁਣਾਣਾ
1: ਅੱਜ ਕੀ ਲੈ ਕੇ ਆਏ ਹੋ
2: ਠੀਕ ਆ ਅੱਜ ਮੈਂ ਲੈ ਕੇ ਆਈ ਆ ਰੱਖੜੀ ਵਾਲੀ
1: ਓਕੇ ਰੱਖੜੀ
2: ਆਵੀ ਰਾਤ ਤੇਰੀ ਰੱਖੜੀ ਬੰਨਾ ਆਵੀ ਰਾ ਤੇਰੇ ਰੱਖੜੀ ਬੜਾ ਸੋਹਣੇ ਗੁੱਟ ਸਜਾਵਾਂ ਸੋਹਣਾ ਚਾਹੁੰਦੀ ਕੁਝ ਨਾ ਮੰਨਦੀ ਸੋਹਣਾ ਚਾਹੁੰਦੀ ਕੁਝ ਨਾ ਮੰਨਦੀ ਸਿਰ ਰੱਖੀ ਤੇਰਾ ਪਛਾਪ ਤੇਰਾ ਬੱਚੇ ਹੋਣ ਚੁੱਕਿਆ ਬਿਮਾਰਗਾ ਤੇਰਾ ਹੋਣ ਚੁੱਕਿਆ
0: ਰੱਖੜੀ ਅਜਵੇ ਅਜਵੇ ਅਜਵੇ ਸਿਮਰਨ ਬਣ ਗਏ ਬਣ ਗਏ ਬਣ ਗਏ ਵੈਰੀ ਗੁੱਡ
1: ਵੈਰੀ ਗੁੱਡ
0: ਕਿਆ ਬਾਤ
2: ਰੱਖੜੀ ਦਾ ਮਤਲਬ ਵੀ ਹੁੰਦਾ ਵੀ ਤੁਸੀਂ ਕਦੇ ਵੀ ਵੀਰਾ ਤੇ ਦੀਦੀ ਭੈਣ ਇਕੱਠੇ ਹੋ ਕੇ ਨਾ ਆਏ ਕਹਿੰਦੇ ਬਈ ਬਈ ਪਿਆਰ ਨਾਲ ਰਹੋ ਬਈ ਹੁਣ ਕਿਸੇ ਤੇ ਗੁੱਸੇ ਨਹੀਂ ਹੋਣਾ
0: ਇਹੀ ਮਤਲਬ ਹੁੰਦਾ ਹਰ ਘਰਦਿਆਂ ਦਾ ਮਤਲਬ ਅਲੱਗ ਹੈ ਪਰ ਮੈਂ ਤੁਹਾਡਾ ਹਿਸਾਬ ਸਮਝ ਗਿਆ ਤੁਹਾਡੇ ਲਈ ਇਹੀ ਹੈ ਬੱਚੇ ਤੁਸੀਂ ਕਿਸੇ ਹੋਰ ਦਾ ਮਤਲਬ ਨਹੀਂ ਸੁਣਨਾ ਜਿਹੜਾ ਮੰਮੀ ਜੀ ਨੇ ਕਹਿ ਦਿੱਤਾ ਨਾ ਇਹੀ ਸੱਚਾ ਇਹੀ ਰੀਅਲ ਮਤਲਬ ਹੈ ਠੀਕ ਹੋ ਗਿਆ ਵੈਰੀ ਗੁੱਡ
1: ਵੈਰੀ ਗੁੱਡ
0: ਚਲੋ
2: ਵੈਰੀ ਗੁੱਡ ਵੈਰੀ ਗੁੱਡ
0: ਹੈਵ ਅ ਨਾਈਸ ਨਾਈਸ ਨਾਈਸ ਡੇ ਬਨੋ ਸਿੰਡਰੈਲਾ
1: ਬਾਏ ਬਾਏ ਬਾਏ ਬਾਏ
0: ਬਾਏ ਬਾਏ ਬਾਏ ਬਾਏ ਨੈਕਸਟ ਪਰਸਨ ਨੂੰ ਹਾਂਜੀ ਥੈਂਕ ਯੂ ਜੀ ਦੇਖਿਆ ਕਿੰਨੀ ਕਿੰਨੀ ਸੁਚੱਜੀ ਹੈ ਦੱਸ ਜਾਂਦੀ ਕਿ ਅਗਲੇ ਬੰਦੇ ਨੂੰ ਬੁਲਾ ਲਿਓ ਐਵੇਂ ਵਧਾ ਕੇ ਚੱਲਣਾ ਜੇ ਅੱਗੇ ਕਿ ਬਸ ਮੇਰੇ ਨਾਲ ਗੱਲ ਹੋ ਗਈ ਗੱਲ ਖਤਮ ਥੈਂਕ ਯੂ ਵੈਰੀ ਮੱਚ ਤੇ ਆਪਣਾ ਨੈਕਸਟ ਕਾਲਰ ਹੈ ਜੀ ਅਰਨਵ
1: ਸਤਿ ਸ਼੍ਰੀ ਅਕਾਲ ਅਰਨਵ ਜੀ
2: ਤੁਹਾਨੂੰ ਪਤਾ ਅੱਜ ਅਸੀਂ ਕਾਰ ਲਈ ਹੈ ਇੱਕ ਨਵੀਂ
0: ਮੁਬਾਰਕ ਬਈ ਵੈਰੀ ਗੁੱਡ ਹੈਲੋ ਹੈਲੋ ਹੈਲੋ ਹੈਲੋ ਹਾਂ ਹਾਂ ਉਹ ਕਾਰ ਨਾ ਵੇਖੀ ਜਾਓ, ਕਾਰ ਬਾਅਦ ਚੋਂ ਵੇਖਿਓ, ਪਹਿਲੇ ਸਾਡੇ ਨਾਲ ਗੱਲ ਕਰ ਲਓ।
1: ਨਹੀਂ ਕਾਰ ਦੀਆਂ ਸਾਰੀਆਂ ਸੈਟਿੰਗਸ ਇਹਨਾਂ ਨੇ ਕਰਨੀਆਂ ਨੇ ਨਾ।
0: ਕਾਰ ਹੀ ਨਹੀਂ ਹਰੀ ਜਾਂਦੇ ਹੋ, ਹੈ ਸਾਡੇ ਨਾਲ ਤਾਂ ਗੱਲ ਕਰ ਲਓ। ਹਾਂਜੀ ਅੱਜ ਅੱਜ ਤਾਂ ਫਿਰ ਥੋੜਾ ਲੰਮਾ ਰੂਟ ਲੈ ਕੇ ਜਾਉਂਗੇ ਸਕੂਲ, ਹੈ ਨਾ, ਕਿ ਗੇੜੀ ਵੀ ਹੋ ਜੂਗੀ। ਇਦਾਂ ਹੀ ਆ
2: ਸਕੂਲ ਪਿੱਛੇ ਹੀ ਆ।
0: ਅੱਛਾ
1: ਸਕੂਲ ਪਿੱਛੇ
0: ਹੈ, ਤੁਸੀਂ ਅੱਗੇ ਵੀ ਹੋ ਕੇ ਚਲ
1: ਜਾਵਾਂਗੇ।
0: ਲੇਟ ਹੋ ਗਿਆ ਮੈਡਮ ਜੀ, ਤੁਹਾਨੂੰ ਹੀ ਪਤਾ ਨਵੀਂ ਗੱਡੀ ਲਿਆਂਦੀ ਯਾਰ ਮੈਡਮ,
1: ਬੰਦੇ ਨੇ ਗੜੀ ਛੜੀ ਮਾਰਨੀ ਹੈ।
0: ਕੀ ਗੱਲਾਂ ਕਰੀ ਜਾਂਦੇ ਹੋ, ਹੈ ਅੱਜ ਵੀ ਹੈ ਫਿਰ ਤੁਹਾਡੇ ਵੀ ਹੈ ਬੁੱਕ ਫੇਅਰ ਸ਼ੇਅਰ ਸਕੂਲ ਚ?
2: ਹਾਂਜੀ।
0: ਤੁਸੀਂ ਕੀ ਬਣ ਕੇ ਚੱਲੇ ਹੋ ਫਿਰ?
2: ਮੈਂ ਤਾਂ ਨਹੀਂ ਚੱਲਿਆ ਸਕੂਲ।
0: ਅੱਛਾ
1: ਸਕੂਲ ਚੱਲੇ ਨਹੀਂ ਹੈ, ਸਕੂਲ ਸਾਡੇ ਵੱਲ ਚੱਲ ਰਹੇ
0: ਹੈ ਯਾਰ। ਸਹੀ ਹੈ, ਆ ਟ੍ਰਿਕ ਕਰਤਾ ਬਈ ਤੂੰ ਸਾਨੂੰ, ਹੈ
1: ਅੱਜ ਰੱਖੜੀ ਰੱਖੜੀ ਮਨਾ ਰਹੇ ਨੇ ਨਾ,
0: ਰੱਖੜੀ ਮਨਾ ਰਹੇ ਆ। ਚਲੋ ਵਧੀਆ ਵਧੀਆ ਵਧੀਆ।
1: ਅੱਜ ਅੱਜ ਕੀ ਸੁਣਾਓਗੇ ਅਰਨਵ ਜੀ, ਕੀ ਲੈ ਕੇ ਆਏ ਹੋ ਸਾਡੇ ਲਈ?
2: ਅੱਜ ਸੁਣਾਉਂਗੇ ਇੱਕ ਗਾਣਾ।
0: ਆਏ ਜੀ ਲਿਓ
2: ਪਲੀਜ਼ ਲੈ
1: ਲੈਂਦੇ। ਯੈਸ
2: ਰੱਖੜੀ ਤੋਂ ਸੁਣਨੇ ਕਦੇ ਵੀ ਕੁੱਟਣਾ ਰਹਿਣ ਰੱਬਾ, ਸਾਰਿਆਂ ਨੂੰ ਇੱਕ ਭੈਣ ਦੇ ਰੱਬਾ। ਬਸ
0: ਵਾ ਵਾ ਵਾ, ਵੈਰੀ ਗੁੱਡ, ਵੈਰੀ ਗੁੱਡ, ਕਿਆ ਬਾਤ ਹੈ, ਬੜਾ ਸਿਆਣਾ ਬਿਆਣਾ ਜਿਹਾ ਗਾਣਾ ਸੁਣਾਇਆ ਹੈ।
1: ਯੈਸ
0: ਉਹ ਵੀ ਸਕੂਲ ਛੁੱਟੀ ਕਰਕੇ,
1: ਕਿਆ
0: ਬਾਤ ਹੈ। ਥੈਂਕ
1: ਯੂ ਸੋਨੀ ਪੁੱਤੂ,
0: ਸੋ ਮਚ,
2: ਕ੍ਰਿਸ਼ਨਲ
0: ਅੰਕਲ ਵੱਲੋਂ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ।
1: ਫਿਰ ਕੀ ਲੈ ਕੇ ਆਏ ਹੋ ਸਾਡੇ ਲਈ?
0: ਚਲੋ
2: ਮਹਿੰਦੀ ਮਹਿੰਦੀ ਮਹਿੰਦੀ ਕਿਤੇ ਵਿੱਚ ਨੱਚੇ ਕਿਤੇ ਵਿੱਚ।

0: ਤੁਹਾਡੀ ਗਾਣਾ ਸੁਣ ਕੇ ਨਾ ਪ੍ਰੀਤੀ ਸਪਰੂ ਯਾਦ ਆ ਗਈ ਇਸ ਗਾਣੇ ਚ ਓਹਨੇ ਪਰਫੋਰਮ ਕੀਤਾ
1: ਪ੍ਰੀਤੀ ਸਪਰੂ ਪਤਾ ਸਾਨੂੰ ਕੌਣ
0: ਨਹੀਂ ਪਤਾ ਹੋਣਾ
1: ਨਹੀਂ ਪਤਾ
0: ਲੱਕੀ ਇਨਫ ਜੇ ਤੁਹਾਨੂੰ ਪਤਾ ਹੋਵੇ
1: ਮੈਨੂੰ ਵੀ ਨਹੀਂ ਪਤਾ ਮੈਂ ਤਾਂ ਹੀ ਤਾਂ ਕਹਿੰਦਾ
2: ਪੰਜਾਬੀ ਐਕਟਰੈਸ
1: ਵੈਰੀ ਗੁੱਡ ਵੈਰੀ ਗੁੱਡ ਪਤਾ ਤੁਹਾਨੂੰ ਅੱਜ ਪ੍ਰੀਤੀ ਸਪਰੂ ਦਾ ਜਨਮ ਦਿਨ ਨਹੀਂ ਹੈ ਤੁਸੀਂ ਕਿਹਾ ਸੀਗਾ ਨਾ ਅੱਜ ਕਿੰਨਾ ਕੁਛ ਹੈ ਕੁਛ ਨਹੀਂ ਵੀ ਤਾਂ ਹੋਏਗਾ ਠੀਕ ਹੈ
0: ਚਲੋ
1: ਥੈਂਕ ਯੂ ਜੀ ਥੈਂਕ ਕਰਾਓ ਜੀ ਕਰਾਓ
0: ਕਿੱਦਾਂ
1: ਫਿਰ ਰੱਖੜੀ ਮਨਾਈ ਜਾਂਦੇ ਹੋ
2: ਸ਼ਾਮ ਨੂੰ
0: ਸ਼ਾਮ ਨੂੰ ਯਾਰ ਸਵੇਰੇ ਸਵੇਰੇ ਕੈਸ਼ ਲੈ ਕੇ ਬੰਦਾ ਕੰਮ ਪੂਰਾ ਦਿਨ ਕੈਂਟੀਨ ਚ ਉਡਾ ਸਕਦਾ
1: ਅੱਛਾ ਮੈਂ ਹੁੰਦਾ ਮੈਂ ਕਹਿੰਦਾ ਹੁਣੇ ਹੈ ਨਾ ਫ੍ਰੀ ਹੋਣਾ ਚਾਹੀਦਾ ਬੰਦੇ ਨੂੰ ਠੀਕ ਹੈ ਬਾਈ ਸਹੀ
0: ਨਹੀਂ ਓਕੇ ਮੈਂ ਵੀ ਫੋਨ ਕਰਦੀ ਹਾਂ ਦੀਦੀ ਨੂੰ ਹੁਣੇ
1: ਹੁਣੇ ਤਾਂ ਮੈਨੂੰ ਫਿਰ ਬੌਸ ਨੇ ਮੈਨੂੰ ਫੋਨ ਕਰ ਦੇਣਾ ਤੂੰ ਕਿੱਥੇ ਚਲਾਂਗੇ ਏਦਾਂ ਨਹੀਂ ਕਰ ਸਕਦੇ ਨਾ ਇੱਥੋਂ ਨਿਕਲ ਰਹੀ ਤਾਜ ਤਾਜ ਅੱਜ ਫਿਰ ਕੀ ਬਣ ਕੇ ਜਾ ਰਹੇ ਹੋ ਸਕੂਲ ਬਣ ਕੇ ਜਾ ਰਹੇ ਹੋ ਕੁਛ ਕਿ ਨਹੀਂ ਛੁੱਟੀ ਛੁੱਟੀ ਤੁਹਾਡੇ ਸਕੂਲ ਵਾਲੇ ਬਹੁਤਾ ਸਿਰਖ ਪਾਈ ਨੀ ਕਰਦੇ ਹੋ ਜੀ ਹੈ ਅੱਛਾ ਕੱਲ ਸੀ ਕੱਲ ਕੀ ਬਣੇ ਸੀ ਛੋਟਾ ਡਾਇਨਾਸੌਰ ਬੋਲਿਆ ਕੋਈ ਹੈਲੋ
0: ਇਟਸ ਓਕੇ ਇਟਸ ਆਲ ਰਾਈਟ ਅੱਜ ਕੀ ਲੈ ਕੇ ਆਏ ਹੋ
1: ਸੁਣਾਉਂਗੇ ਕੀ
2: ਬੋਲੀ
1: ਹਾਏ
0: ਫ੍ਰਾਈਡੇ ਯੈਸ
1: ਫ੍ਰਾਈਡੇ ਹੈ ਤਾਂ ਮੈਂ ਬੋਲੀਆਂ ਹੀ ਚੱਲਣਗੀ
2: ਬਾਰੀ ਬਰਸੀ ਖਤਮ ਗਈ ਅਸੀਂ ਖਤਮ ਲੈ ਆਂਦਾ ਪਤਾ ਸਾ ਮਿੱਤਰ ਆ ਗਿਆ ਨੀ ਤੇਰਾ ਹਾਸਾ
1: ਮਿੱਤਰਾਂ ਨੂੰ ਮਾਰ ਗਿਆ ਤੇਰਾ ਹਾਸਾ ਬੱਲੇ ਬੱਲੇ ਬੱਲੇ ਵੈਰੀ ਗੁੱਡ ਮਾਰ ਗਏ ਹੈ ਵਾਹ ਵਾਹ ਵਾਹ ਥੈਂਕ ਯੂ
0: ਓਕੇ
1: ਕਰਾਓ ਜੀ ਕਰਾਓ
3: ਸਤਿ ਸ਼੍ਰੀ ਅਕਾਲ ਕ੍ਰਿਸ਼ਨ ਅੰਕਲ ਜੀ ਨੰਦੋਨੀ ਅੰਕੀ ਜੀ
0: ਸਤਿ ਸ਼੍ਰੀ ਅਕਾਲ ਬਿੱਡੇ ਵੀਰੇ ਜੀ ਕੀ ਹਾਲ ਚਾਲ ਨੇ
1: ਕੀ ਹਾਲ ਚਾਲ ਨੇ ਤੁਹਾਡੇ
3: ਮੈਂ ਠੀਕ ਆ ਤੁਹਾਡਾ ਕੀ ਹਾਲ ਆ
1: ਸਾਡਾ ਵੀ ਬੈਸਟ ਯਾਰ ਓਕੇ ਰਿਪੋਰਟ
0: ਤੁਹਾਡਾ ਵਧੀਆ ਸਾਡਾ ਵੀ ਚੱਕਾ ਚੱਕਾ
1: ਕੀ ਫਿਰ ਪਲਾਨ ਕੀ ਹੈ ਫਿਰ ਅੱਜ ਰੱਖੜੀ ਦਾ ਸ਼ਾਮ ਨੂੰ ਕੀ ਪਲੈਨਿੰਗ ਸ਼ਲੈਨਿੰਗ ਹੈ ਗਿਫਟ ਲਿਆਂਦਾ
3: ਹਾਂਜੀ ਮੈਂ ਪੈਸੇ ਦੇ ਦੇਣੇ
1: ਠੀਕ ਹੈ ਕੈਸ਼ ਸਹੀ ਹੈ
0: ਕੈਸ਼ੋ ਕੈਸ਼ ਸਾਸ
1: ਸਮਝ ਨਹੀਂ ਆਉਂਦਾ ਨਾ ਕਿ ਬੰਦਾ ਕੀ ਲਵੇ ਠੀਕ ਹੈ ਕੈਸ਼ ਸਹੀ ਹੈ ਆਪੇ ਲਿਆਂ ਆਪਣੇ ਮਾਈਂਡ ਦੇ ਹਿਸਾਬ ਨਾਲ
0: ਟਰੂ
1: ਇਦਾਂ ਹੀ ਹੈ
3: ਹਾਂਜੀ
1: ਚਲੋ ਵਧੀਆ ਵਧੀਆ ਵਧੀਆ ਗੁੱਡ ਤੁਹਾਨੂੰ ਫਿਰ ਤੁਹਾਨੂੰ ਕੀ ਆਸ ਹੁੰਦੀ ਹੈ ਗੁੱਡ ਰਿਟਰਨ ਗਿਫਟ ਦੀ ਕੈਂਡੀਜ਼ ਕੁੰਡੀਜ਼ ਕੀ ਕੁਛ ਹੋਰ ਵੀ ਮਿਲਣਾ ਚਾਹੀਦਾ
3: ਕਾਜੂ ਕਤਲੀ
1: ਹਾਏ
0: ਕਾਜੂ ਕਤਲੀ
1: ਮਾਈ ਕਾਈਂਡ ਆ ਗਾਇ
0: ਯੂ ਲਵ ਕਾਜੂ ਕਤਲੀ
1: ਹਾਂ ਕਾਜੂ ਲੱਡੂ ਵੀ ਵੈਸੇ ਬਹੁਤ ਘੈਂਟ ਲੱਗਦੇ ਨਹੀਂ ਲੱਡੂ ਨਹੀਂ ਪਸੰਦ ਤੁਹਾਨੂੰ ਉਹ ਜਿਹੜੇ ਕੇਸਰੀ ਰੰਗ ਦੇ ਹੁੰਦੇ ਆ
0: ਓ ਯੈਸ ਮੋਤੀ ਚੂਰ
1: ਮੋਤੀ ਚੂਰ ਦੇ ਲੱਡੂ ਉਹ ਵੀ ਬੜੇ ਵਧੀਆ ਹੁੰਦੇ ਆ
0: ਨਹੀਂ ਮੈਨੂੰ ਮੈਨੂੰ ਜਿਹੜੇ ਨਹੀਂ ਉਹ ਦੇਸੀ ਲੱਡੂ ਨਹੀਂ ਹੁੰਦੇ ਮੋਟੀ ਮੋਟੀ ਬੂੰਦੀ ਵਾਲੇ
1: ਹਾਂ ਉਹ ਇੱਥੇ ਇੰਨੇ ਵਧੀਆ ਨਹੀਂ ਮਿਲਦੇ ਇੱਥੇ
0: ਹਾਂ ਪਰ ਜਦੋਂ ਵੀ ਮਿਲਦੇ ਆ ਨਾ
1: ਹਾਂ
0: ਫਿੱਕੀ ਚਾਹ ਨਾਲ ਉਹ
1: ਲੱਡੂ ਓਹ ਕੀ ਬਾਤ ਹੈ ਵੈਲ ਡਨ ਬਜ਼ੁਰਗੋ ਵੈਲ ਡਨ
0: ਅਲ ਅਲ ਅਲ ਅਲੇ ਅੱਗੇ ਵਾਲੇ ਸੈਗਮੈਂਟ ਚ ਆਲ ਗਿਵ ਯੂ ਜਵਾਬ ਬਜ਼ੁਰਗੋ
1: ਹਾਂਜੀ ਵੱਡੇ ਵੀਰੇ ਤੁਸੀਂ ਕੀ ਸੁਣਾਓਗੇ ਸਾਨੂੰ
3: ਬੋਲੀ
1: ਲਿਆਓ ਜੀ
0: ਬੋਲੀ ਜੀ
3: ਬਾਰੀ ਬਰਸੀ ਖਟਨ ਗਿਆ ਸੀ ਖਟਕੇ ਦੇ ਅੰਦਰ ਰੂ ਬੋਲੀ ਮੈਂ ਪਾਵਾਂ ਨੱਚਦੇ ਵਿੱਚ ਤੂੰ
1: ਬੋਲੀ ਮੈਂ ਪਾਵਾਂ ਨੱਚਦੇ ਵਿੱਚ ਤੂੰ ਬੋਲੀ ਮੈਂ ਪਾਵਾਂ
0: ਪੂਪੂ ਵੀ ਕਰੋ
1: ਨਹੀਂ ਕਹਿੰਦੇ ਕੱਲੀ ਪਰਫਾਰਮੈਂਸ ਹੀ ਹੈ, ਕੋਰਸ ਪਰਫਾਰਮੈਂਸ ਵਾਲੇ ਬੰਦੇ ਰੱਖੇ ਹੋਏ ਆ, ਠੀਕ ਹੈ ਬਈ ਵੀਰੇ, ਵੈਲ ਡਨ,
0: ਥੈਂਕ ਯੂ ਵੈਰੀ ਮੱਚ ਸੋਨੇ ਪੁੱਤੂ, ਹੈਵ ਅ ਨਾਈਸ ਡੇ,
1: ਹੈਵ ਅ ਨਾਈਸ ਡੇ, ਹੈਪੀ ਹੈਪੀ ਰੱਖੜੀ,
0: ਬਾਏ
1: ਬਾਏ ਬਾਏ ਬਈ, ਵੈਰੀ ਗੁੱਡ। ਹੁਣ ਬਈ ਹੋਰ ਵੀ ਜੇ ਕਾਲਰਸ ਜੁੜਨਾ ਚਾਹੁੰਦੇ ਆ ਕਾਲ ਕਰ ਸਕਦੇ ਹੋ, ਤੇ ਆਪਾਂ ਫਿਰ ਤੁਹਾਨੂੰ ਲੈ ਲਵਾਂਗੇ, ਇਸੇ ਕੰਮ ਤਾਂ ਆਏ ਹੋਏ ਆ, ਇਹ ਸੁਣਨਾ ਕਿ ਅਸੀਂ ਕੁਝ ਹੋਰ ਕਰਨਾ ਹੈ, ਇਹੀ ਤਾਂ ਕਰਨਾ ਹੈ।
0: ਨਹੀਂ ਹੁਣ ਮੈਂ ਤੁਹਾਨੂੰ ਦੱਸਦੀ ਹਾਂ, ਬਜ਼ੁਰਗ ਵਾਲਾ ਜਿਹੜਾ ਸੀਗਾ ਨਾ,
1: ਹਾਂਜੀ,
0: ਲੈਟ ਮੀ ਨੋ ਅਗਰ ਕੋਈ
1: ਹੈ, ਨਹੀਂ ਹੈ ਹੈ ਹੈ, ਮੈਨੂੰ ਪਤਾ ਸੀ, ਮੈਨੂੰ ਪਤਾ ਸੀ, ਮੈਂ ਸ਼ਸਤਰ, ਮੈਂ ਸਾਰੇ ਸ਼ਸਤਰ ਆਪਣੇ ਕੋਲ ਰੱਖੇ ਹੋਏ ਅੱਜ,
0: ਅੱਜ ਹਮ ਆਪਕੋ ਛੋੜੇਂਗੇ ਨਹੀਂ,
1: ਛੋੜੇਂਗੇ ਨਹੀਂ
0: ਛੋਟੇ ਭਈਆ।
1: ਅਰੇ ਬਸ ਬਸ ਇਸੀ ਡਰ ਕੇ ਸਾਥ ਅਗਲਾ ਕਾਲਰ ਹੈ ਸਾਡਾ ਤਵਨੀਤ ਐਂਡ ਸਿਬਲਿੰਗਸ।
0: ਤਵਨੀਤ ਕੌਰ ਜੀ, ਰੱਖੜੀ ਵਾਲਾ ਵੀਰਾ ਸੀ, ਰੱਖੜੀ ਵੀਰਾ ਕਹਿੰਦੇ ਤਾਂ ਪੈਸੇ ਵੀ ਮਿਲ ਜਾਂਦੇ।
2: ਵੈਰੀ
1: ਗੁੱਡ, ਵੈਰੀ ਗੁੱਡ, ਆਈ ਲਵ ਦਿਸ। ਤੁਹਾਡਾ ਨਾ ਮੇਰੇ ਵਾਲਾ ਸੁਭਾਅ ਮੈਂ ਦੇਖਿਆ ਤਵਨੀਤ, ਮੈਨੂੰ ਵੀ ਹੁੰਦਾ ਕਿ ਜਿਸ ਤਰੀਕੇ ਨਾਲ ਨਾ ਬੈਟਰ ਹੋ ਸਕੇ ਜੀਵਨ ਦੇ ਅੰਦਰ ਕੁਛ ਨਾ ਕੁਛ ਉਸੇ ਟਾਈਮ ਕਰਨ ਦੀ ਕੋਸ਼ਿਸ਼ ਕਰ
0: ਲਓ,
1: ਹੋ ਗਿਆ ਨਹੀਂ ਆ ਤਾਂ ਫਿਰ ਵਾਪਸ ਹੈ ਨਾ
0: ਆਪਣੇ ਤੋਂ। ਰੱਖੜੀ ਵਾਲੇ ਦਿਨ ਬਹੁਤ ਸਵਿਚਡ ਆਨ ਹੁੰਦੀਆਂ ਨੇ, ਉਹਨਾਂ ਨੂੰ ਪੈਸੇ ਮਿਲਣੇ ਹੁੰਦੇ, ਜਿੰਨੀ ਵਾਰੀ ਕਿਸੇ ਨੂੰ ਵੀਰੇ ਕੋ ਉਨੀ ਵਾਰੀ ਪੈਸੇ,
1: ਹਾਈਪਰ ਐਕਟਿਵ।
2: ਅੱਜ ਅਸੀਂ ਸਕੂਲ ਨਹੀਂ ਗਏ,
0: ਕਿਉਂ
1: ਅੱਜ ਫਿਰ ਰੱਖੜੀ ਰੱਖੜੀ?
2: ਹਾਂਜੀ, ਅੱਜ ਅਸੀਂ ਚਾਚੀ ਤੇ ਚਾਚਾ ਦੇ ਘਰ ਜਾਣਾ ਤੇ ਫਿਰ ਅਸੀਂ ਕਨਵਰ ਛੋਟਾ ਬੇਬੀ ਨੂੰ ਰੱਖੜੀ ਬੰਨਣਾ।
0: ਹਾਉ ਛੋਟਾ ਬੇਬੀ ਇਜ਼?
2: 1 year old।
1: ਉਹ ਤਾਂ ਗੁੱਟੀ ਬੜਾ ਨਿੱਕਾ ਜਿਹਾ ਹੋਣਾ ਉਹਦਾ ਨਾ, ਫਿਰ ਤਾਂ ਨਿੱਕੀ ਨਿੱਕੀ ਰੱਖੜੀ ਲੈਣੀ ਪਈ ਹੋਣੀ ਤੁਹਾਨੂੰ।
2: ਹਾਂਜੀ, ਉਹ ਤੁਰ ਵੀ ਸਕਦਾ।
1: ਵੈਰੀ ਗੁੱਡ, ਵੈਰੀ ਗੁੱਡ, ਕਿਆ ਬਾਤਾਂ ਨੇ, ਗ੍ਰੇਟ ਗ੍ਰੇਟ ਗ੍ਰੇਟ। ਤੇ ਹੋਰ ਇੱਥੇ ਇੱਥੇ ਤੁਸੀਂ ਰੱਖੜੀ ਕੱਢ ਲਈ? ਵੀਰੇ ਨੇ ਬੰਨਤੀ ਰੱਖੜੀ ਕਿ ਨਹੀਂ?
2: ਰੱਖੜੀ ਬੰਨੀ।
1: ਬੜੇ ਕੰਮ ਪਏ ਨੇ ਯਾਰ ਰੱਖੜੀ ਤੋਂ ਪਹਿਲਾਂ,
0: ਨੰਨੀ ਸੀ ਜਾਨ, ਨਿੱਕੀ
1: ਜੀ ਜਿੰਦ, ਜ਼ਿੰਮੇਵਾਰੀਆਂ ਨੇ ਭਾਰੀ।
2: ਅਸੀਂ ਮੰਦਰ ਤੇ ਮੰਮਾ ਦੇ ਘਰ ਜਾ ਕੇ ਉੱਥੋਂ ਅਸੀਂ ਮਠਾਈ ਲੈਣੀ।
1: ਕਿਆ ਬਾਤ ਹੈ, ਵੈਰੀ ਗੁੱਡ,
0: ਮੰਨਤ ਮੰਮਾ ਮੇਕ ਵੈਰੀ ਨਾਈਸ ਮਠਾਈ ਨਾ,
1: ਇਹ ਗੱਲ ਤੇ ਸਹੀ ਹੈ ਭਈ।
2: ਹਾਂਜੀ
0: ਯੈਸ, ਤੇ ਅੱਜ ਫਿਰ ਕੀ ਲੈ ਕੇ ਆਏ ਸਾਡੇ ਲਈ ਸੋਹਣੇ ਪੁੱਤੂ?
2: ਇੱਕ ਬੋਲੀ
0: ਬੋਲੀ ਓਕੇ

0: Oh, very good.
1: Bizi dindalar.
2: Bizi dindalar.
1: Şedaji. Bale bale. Şedaji.
0: Şava şava.
1: Şava şava. Şedaji dindaba.
0: Yes.
1: Radio Hacı dindaba.
0: Dindaba. Hamari Şedaji dindaba.
1: Tete minnu minnu patta अंकल जी के वे लग रहे थे आंटी जी।
0: अच्छा वाह सारे पता लग गए हुन थानू
3: सारे है? सारे नु देख लिया तुसी
0: हुन जदो अंकल जी थानू किते लब गए ना उनानु तुसी साइड ते करके कहना कि दसो ट्रैफिक दी प्रॉब्लम क्यों है उनादा काम ही ओ क्लैप कर दे सानू डांस करांदे यही काम तो सब तो बेस्ट काम है उनादा तुसी देख लो कितनी छेती परख
1: लिया
0: Oh. Wow, he's the boss. He's the boss. Dhanwad Sardar ji. Thank you, you very so much, Sardar ji.
1: Have a nice day. Traffic. Train banda.
0: हाँ जी आज ट्रेन बंद है मैं क्या हूँ ना नू लाइक को स्टार्ट क्यों नहीं करते सरदार जी डांट दे या चिढ़क दे या
3: वो कहने चाबी से करे बोले
0: चाबी बोल है
3: ट्रेन दी
0: एक ट्रेन दी चाबी बोल है दूसरी ट्रेन दे अगे हेडलाइट नहीं हो कहने बंदा लब दे मैं टॉर्च लेके फिर अगे
1: हाँ जी हाँ। जैसे करते किसी दिन जाले सी हाँ। एक गद्दी फोन देख लिया सी फिर और स्टॉप हो गया फिर पुलिस उन्होंने रोक किया
0: अच्छा ये बस फिर स्टॉप नहीं करी था उन्होंने पुलिस रोक लेना
1: मैं कल दू जो रसी ट्यूशन तो वापस आ रही थी और मैं पुलिस ट्रक देखिया
0: पुलिस ट्रक देखिया
1: बस पुलिस बस
3: पुलिस बस वाह जी वाह
0: उच्च पुलिस वाले नु कैद करके लेके ओ हो सॉरी चोर चोर नु कैद करके ले मैं भुलेखा
1: कर
0: बाय बाय
3: ओ धरना लाउन जा रहे सी
1: सशिकाल
3: सचरिकाल हैव अ नाइस डे सोनी पुतू
0: हेलो हेलो हेलो
1: हेलो
0: हां जी
1: सशिकाल अंकल जी ते आंटी जी
0: सशिकाल अश्विन जी किवें हो
1: दादा वी जी ते आंटी जी
0: हो जी
3: थैंक यू जी
0: किवें हो ठीक ठाक
1: हां जी दादा की हाल है
0: साडा भी हाल वधिया वधिया बेस्ट एंड बेस्ट हाल फोन कर रहा सानू बसंत लाल इस कॉल तो बात कर लेना ते बहुत हो जाएगा कमाल है ਹੋਰ ਫਿਰ ਤਿਆਰੀ ਹੋ ਗਈ ਤੁਸੀਂ ਤਿਆਰ ਨੀ ਹੁੰਦੇ ਮੈਨੂੰ ਪਤਾ ਲੱਗੇ ਮੈਨੂੰ ਗਿਫਟ ਸ਼ਿਫਟ ਮਿਲਣਾ ਮੈਂ ਤਾਂ ਸਵੇਰੇ 5 ਵਜੇ ਉੱਠ ਕੇ ਤਿਆਰ ਹੋ ਜਾਵਾਂ ਕਿ ਬਈ ਰੱਖੜੀ ਛੇਤੀ ਛੇਤੀ ਕਰੀਏ ਹੈ ਤਿਆਰ ਸ਼ਿਆਰ ਹੋਵੋ ਛੇਤੀ
1: ਹਾਂਜੀ ਤਿਆਰ ਹੋਣਾ
0: ਹਾਂ
1: ਬੀਜੀ ਨੇ
0: ਤੁਹਾਡਾ ਹੋਇਆ ਸੀਗਾ ਬੁੱਕ ਫੇਅਰ ਜਾਂ ਬੁੱਕ ਵੀਕ ਹੋਇਆ ਤੁਹਾਡੇ ਸਕੂਲ
1: ਪਰਸੋਂ
0: ਓਕੇ ਫਿਰ ਕੀ ਬਣ ਕੇ ਜਾਓਗੇ ਪਰਸੋਂ
3: ਪਰਸੋਂ ਸੀ ਜਾਂ ਹੈ
0: ਹੋ ਗਿਆ
1: ਅੱਛਾ
0: ਬਣ ਕੇ ਗਏ ਫਰੋਜ਼ਨ ਇੱਦਾਂ
1: ਹੀ
0: ਫਰੋਜ਼ਨ ਦੀ ਪ੍ਰਿੰਸੈਸ ਹੈ ਨਾ ਉਹ ਬੈਲਾ ਇੱਦਾਂ ਹੀ ਹੈ ਨਾ ਹਾਂ ਮੇਰੀ ਫੇਵਰੇਟ ਹੈ ਫਰੋਜ਼ਨ ਫਿਲਮ ਮੈਂ ਬਹੁਤ ਵਾਰੀ ਦੇਖੀ ਹੈ
3: ਕੀ
0: ਸੁਣਾਉਂਗੇ ਸਾਨੂੰ ਫਿਰ
3: ਪਤਾ ਨੀ
0: ਆਹ ਵੀ ਬਹੁਤ ਵਧੀਆ ਲੱਗਦਾ
1: ਅੰਬ ਅੰਬ ਅੰਬ ਦੱਸੋ ਮੇਰੇ ਪੈਰ ਕਿੰਨੇ ਮਾਰਿਆ ਗੰਦਾ ਪੂਜਿਆ ਕਾਲਾ ਪੰਬ
0: ਨਹੀਂ ਬੰਬ ਹੁੰਦਾ
1: ਬੰਬ
3: ਨੋ
0: ਇਹ ਤਾਂ ਹੁਣ ਦੇਖੋ ਇਹ ਤੁਹਾਨੂੰ ਹੀ ਪਤਾ ਕਰਨਾ ਪਏਗਾ ਕੌਣ ਹੈ ਬਈ ਇਹ ਕੈਦੀ ਕਿਹੜਾ
3: ਕਿਹਨੇ ਕੈਦ ਕੀਤਾ ਸੀ
0: ਮੈਨੂੰ ਲੱਗਦਾ ਇਹਨਾਂ ਇਹ ਵੀਰੇ ਨੂੰ ਪ੍ਰੈਸ਼ਰ ਬਹੁਤ ਹੈ ਨਾ ਬੇਚਾਰੇ ਨੂੰ ਕਿ ਅੱਜ ਪੇਮੈਂਟ ਬੜੀ ਹੈਵੀ ਹੈਵੀ ਕਰਨੀ ਉਹਨੇ
1: ਨੀਜੀ ਬਹੁਤ ਮਾਰਦਾ
0: ਹਾਂ ਬਸ
1: ਫਿਰ ਉਹ ਟਰੱਕ ਚ ਮਾਰ ਦੇ
0: ਨਹੀਂ ਦੇਖੋ ਵੀਰੇ ਨੂੰ ਫਿਰ ਕਹੋ ਦੇਖੋ ਪੁਲਿਸ ਵਾਲੀ ਜਿਹੜੀ ਬੱਸ ਆ ਨਾ ਉਹ ਫਿਰ ਇਹੀ ਬੰਦੇ ਘੇਰ ਰਹੀ ਹੁੰਦੀ ਜਿਹੜੇ ਬੰਬ ਬਹੁਤ ਸੁੱਟਦੇ ਆ ਤੇ ਧਿਆਨ ਰੱਖਿਆ ਕਰੋ
1: ਜਦੋਂ ਵੀਜੇ ਨੇ ਮਾਰਿਆ ਸਾਰੇ ਪੰਜ ਜਾਂਦੇ
0: ਕਿਆ ਬਾਤ ਹੈ ਸਾਡੀ ਸਾਡੀ
1: ਵੀਜੀ ਸਾਡ ਜਾ ਕੇ ਸਾਡੀ ਕੋਲ ਆ ਕੇ ਮਾਰਦਾ
0: ਹਾਏ ਫਿਰ ਵੀਰਾ ਨਾ ਵੀਰਾ ਨਾ ਇਹ ਕੰਮ ਕਰਨਾ
3: ਪੈਂਦਾ
1: ਵੀਜੀ ਸਾਨੂੰ ਚੇਸ ਕਰਦਾ
0: ਹਾਏ ਰਾਮ ਵੈਰੀ ਗੁੱਡ ਬਈ ਵੈਰੀ ਗੁੱਡ ਕੁੜੀਏ
3: ਥੈਂਕ ਯੂ ਵੈਰੀ ਮਚ ਵੈਰੀ
0: ਵੈਰੀ ਨਾਈਸ ਡੇ ਇੰਜੋਏ ਯੋਰ ਡੇ ਇੰਜੋਏ ਯੋਰ ਰੱਖੜੀ
1: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਬਾਏ ਬਾਏ ਬਾਏ ਸਾਡੀ ਸਾਡੀ ਸਵੇਰ ਨੂੰ ਇੰਨਾ ਖੁਸ਼ਬੂਦਾਰ ਬਣਾ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਹਨਾ ਸਹੀ ਕਿ ਨਹੀਂ ਇੱਦਾਂ ਹੀ ਹੋਣਾ ਚਾਹੀਦਾ ਰਾਈਟ ਆਨ ਨਾਟ
3: ਇੱਦਾਂ ਹੀ ਜੀ ਬਿਲਕੁਲ ਇੱਦਾਂ ਹੀ ਇੱਦਾਂ
0: ਵੈਰੀ ਗੁੱਡ ਕਿਆ ਬਾਤ ਹੈ ਬੱਚੇ ਰੌਣਕਾਂ ਲਾ ਦਿੰਦੇ ਆ ਨਾ
3: ਬੱਚੇ ਦੇਖੋ ਰੌਣਕ ਹੀ ਬੱਚਿਆਂ ਦੇ ਨਾਲ ਆ ਉਹ ਇੱਕ ਇੱਕ ਇੰਗਲਿਸ਼ ਦਾ ਬੜਾ ਸੋਹਣੀ ਲਾਈਨ ਹੈ ਨਾ ਮੈਨੂੰ ਬੜੇ ਬਹੁਤ ਬਹੁਤ ਸਾਲ ਪਹਿਲਾਂ ਪੜ੍ਹੀ ਸੀਗੀ ਮੈਨੂੰ ਹਲੇ ਤੱਕ ਬੜੀ ਚੰਗੀ ਤਰ੍ਹਾਂ ਯਾਦ ਰਹਿੰਦੀ ਹੈ ਐਵਰੀ ਚਾਈਲਡ ਹੂ ਕਮਸ ਇਨਟੂ ਦਿਸ ਵਰਲਡ ਸ਼ੋਜ਼ ਦੈਟ ਗੋਡ ਹੈਜ਼ਨਟ ਡਿਸਅਪੋਇੰਟਡ ਵਿਦ ਅਸ ਕਿੰਨੀ ਸਹੀ ਲਾਈਨ ਆ ਔਰ ਬੱਚਿਆਂ ਨਾਲ ਨੂੰ ਦੇਖ ਕੇ ਸਾਨੂੰ ਉਮੀਦ ਹੁੰਦੀ ਹੈ
0: ਮੈਂ ਸੱਚੀ ਰੌਂਗਟੇ ਖੜੇ ਹੋਏ ਕਿੰਨੀ ਪਿਆਰੀ ਗੱਲ ਕੀਤੀ ਹੈ ਇਹ ਦੇਖੋ ਜਦੋਂ ਬੰਦਾ ਨਾ ਬਜ਼ੁਰਗਾਂ ਦੇ ਸਾਨਿਧਿਆ ਚ ਰਹਿੰਦਾ ਨਾ ਨਹੀਂ ਚੱਪਲ ਕਿਉਂ ਉਤਾਰ ਰਹੇ ਹੋ ਨਾ ਮਾਰੋ ਨਾ ਮਾਰੋ
3: ਨਿਸ਼ਾਨਾ ਮੇਰਾ ਚੁੱਕ
0: ਬਚ ਗਿਆ
3: ਹੁਣ ਅਗਲੀ ਵਾਰੀ ਮੈਂ ਨਿਸ਼ਾਨਾ ਬੰਨ ਕੇ ਮਾਰਨਾ ਜਿਹੜਾ ਮੱਥੇ ਦੇ ਗੱਭੇ ਜਾ ਕੇ ਵੱਜੇ
0: ਮੈਂ ਹੁਣ ਡਰ ਲੱਗੀ ਯਾਰ ਹੌਲੀ ਹੌਲੀ ਨਾ ਥੋੜਾ ਜਿਹਾ ਇੱਕ ਮਿੰਟ ਵੀਰ ਜੀ ਹੋਰਾਂ ਨਾਲ ਗੱਲ ਕਰ ਲਈਏ ਲਓ ਜੀ ਬਸੰਤ ਜੀ ਤੁਸੀਂ ਆਉਣੇ ਰਹੋ
3: ਸਤਿ ਸ਼੍ਰੀ ਅਕਾਲ ਬਸੰਤ ਲਾਲ ਜੀ ਆਪ ਸੁਣਾਓ ਆਪ ਕੈਸੇ ਹੋ ਕਹਾਂ ਹੋ
2: ਵਧੀਆ ਵਧੀਆ ਸਭ ਠੀਕ ਠਾਕ ਚੱਲੀ ਜਾ ਰਿਹਾ
3: ਚੱਲੀ ਜਾ ਰਿਹਾ ਕੀ ਚੱਲ ਰਿਹਾ ਹੈ
0: ਕੀ ਚੱਲ ਰਿਹਾ ਬਈ
2: ਹੈਪੀ ਰਾਖੀ ਸਾਵੰਤ
0: ਨਹੀਂ ਦੇਖੋ ਇਹ ਤੁਸੀਂ ਗਲਤ ਹੋ ਕਿਉਂਕਿ ਰਾਖੀ ਸਾਵੰਤ ਹਮੇਸ਼ਾ ਹੀ ਖੁਸ਼ ਰਹਿੰਦੀ ਹੈ
3: ਰਾਖੀ ਗੁਲਜ਼ਾਰ ਵੀ ਤਾਂ ਹੋ ਸਕਦੀ ਸੀ ਰਾਖੀ ਗੁਲਜ਼ਾਰ ਵੀ ਤਾਂ ਹੋ ਸਕਦੀ ਸੀ
4: ਮੇਰੇ ਕਹਿਣ ਅਰਜਨ ਆਏਗੇ
0: ਗਲਤ ਹੋ ਰਿਹਾ ਨੋਨੀਆ ਬੋਸ ਨਾਲ ਇਸ ਤਰ੍ਹਾਂ ਕੋਈ ਨੀ ਕਰ ਸਕਦਾ ਮੇਰੇ ਇਲਾਵਾ
3: ਕੋਈ ਨੀ ਕੋਈ ਨੀ ਬਖਸ਼ਿਆ ਜਾਊਗਾ
2: ਇੱਕ ਰਾਖੀ
0: ਮੈਨੂੰ ਹਮੇਸ਼ਾ ਲੱਗਦਾ ਸੀ ਕਿ ਰਾਖੀ ਸਾਵੰਤ ਹੈ ਰੱਬ ਦਾ ਭੇਜਿਆ ਜੀ ਹੈ ਅੱਜ ਤੁਸੀਂ ਪ੍ਰੂਵ ਕਰਤਾ ਵੈਰੀ ਗੁੱਡ
3: ਮੈਨੂੰ ਲੱਗਦਾ ਸੀ ਫੈਬਰੀਕੇਟਡ
0: ਮੈਨੂੰ ਕੁਛ ਨਾ ਕੁਛ ਤੇ ਨਾ ਇਹ ਡਿਵਾਈਨ ਇੰਟਰਵੈਂਸ਼ਨ ਹੈ ਜੋ ਜਿਸ ਤਰ੍ਹਾਂ ਵੀ ਕੁਛ ਵੀ ਬੋਲ ਦਿੰਦੀ ਹੈ ਤਾਂ ਵੀ ਠੀਕ ਚੱਲ ਰਹੀ ਹੈ ਮਤਲਬ ਕੁਛ ਤੇ ਹੈ ਨਹੀਂ ਅੱਜ ਪਤਾ ਲੱਗ ਗਿਆ ਵਾਹ ਬਈ ਵਾਹ
2: ਉਹ
0: ਮੈਂ ਤਾਂ ਚੱਕਿਆ ਸੀ ਮੈਂ ਚਲੋ ਆਨ ਇਟ ਸਾਰਾ ਤੁਸੀਂ ਸੁਣਦੇ ਆ ਠੀਕ ਹੈ ਲਾਲ ਜੀ ਸੀ ਯੂ ਸੂਨ
3: ਕੰਗਨ ਲੈਤੇ ਆ ਨਾ
0: ਹੁਣ ਭਾਵੇਂ ਨਾ ਵੀ
2: ਤੁਹਾਡੀ ਨੂੰ ਦੇ ਦੇ ਕਹਿੰਦੇ ਸਾਡੀ ਆਪਣਾ ਕਿਵੇਂ ਪੁਸ਼ਤਾਂ ਦੀ ਨਿਸ਼ਾਨੀ ਹੈ ਜੇ
3: ਮੇਰੀ ਖਾਨਦਾਨ ਦੀ ਨਿਸ਼ਾਨੀ ਹੈ ਤੁਹਾਰੀ ਨਹੀਂ ਲਾਲਾ
0: ਮਾੜੀ ਗੱਲ ਹੈ ਬਈ ਚਲੋ ਤੁਹਾਡਾ ਅੱਜ ਮੈਂ ਅੱਜ ਚੰਡੀਗੜ੍ਹ ਦਾ ਮਸਲੇ ਹੱਲ ਮੈਂ ਕਰਾਨਾ ਤੁਹਾਡਾ ਤੁਸੀਂ ਆਓ ਥੋੜੀ ਦੇਰ ਤੱਕ
2: ਕ੍ਰਿਸ਼ਨ ਜੀ ਤੈਨੂੰ ਪਤਾ ਆਪਣਾ ਆਪਣਾ ਛੋਟੀ ਹੈਡ ਦੀ ਬੀਬੀ ਹੁੰਦੀ ਆ ਗੋਰੀਆਂ ਕਿਉਂ ਹੁੰਦੀਆਂ
0: ਮੈਨੂੰ ਨੀ ਪਤਾ ਮੈਨੂੰ ਸੁਣ ਵੀ ਨੀ ਰਿਹਾ
2: ਇਹਨਾਂ ਦਾ ਅਗਰ ਧੁੱਪ ਵੀ ਨੀ ਪੁੱਜਦੀ
0: ਵੈਰੀ ਗੁੱਡ
3: ਜਿਨ੍ਹਾਂ ਜਿਨ੍ਹਾਂ ਜਿਨ੍ਹਾਂ ਤੱਕ ਪਹੁੰਚਦੀ ਆ ਉਹਨਾਂ ਦਾ ਬੋਦਾ ਵੀ ਸੜ ਜਾਂਦਾ ਆ।
0: ਵਾਹ ਵਾਹ ਵਾਹ, ਵੈਰੀ ਗੁੱਡ ਲਾਈਨ।
2: ਆਪੇ ਨਾ ਸੈਮੀ ਸਾਹਿਬ ਕਹਿੰਦੇ ਆਪਣੇ ਪਾਪਾ ਜੀ ਕਹਿੰਦੇ ਆਪਣਾ ਕਹਿੰਦੇ ਪਾਪਾ ਮੈਂ ਨਾ ਚਾਹੇ ਤੂੰ ਮਹਿੰਗੇ ਲੈ ਚੱਲਾਂ ਤੂੰ ਘਰ ਵਾਲੇ ਇਸ਼ਾਰੇ
0: ਫੈਕਟਸ
3: ਦੁੱਖ ਦੀ ਉਂਗਲ ਤੇ ਹੱਥ ਲਾਲ ਜੀ
0: ਰਾਖੀ ਸਾਵੰਤ ਸ਼ੁਰੂ ਕੀਤਾ ਸੈਮੀ ਸਾਹਿਬ
2: ਕਹਿੰਦੇ ਆਪਣਾ ਕ੍ਰਿਸ਼ਨ ਜੀ ਸਾਨੂੰ ਦਸ ਸਾਲ ਆ ਗਏ ਸਮਝਦੇ ਸਮਝਦੇ ਤੁਸੀਂ ਬੜੀ ਹੁੰਦੀ ਸਮਝ ਗਏ
0: ਮੈਂ
2: ਪਿਛਲੇ ਐਨੀਵਰਸਰੀ ਨਾ ਜਸਵਾਲ ਭਾਈ ਦੀ
0: ਹਨਾ
2: ਜਸਵਾਲ ਭਾਈ ਨਾ ਭਾਬੀ ਕਹਿੰਦੇ ਵੀ ਆਪਣਾ ਵੀ ਮੇਰਾ ਗਿਫਟ ਤੇ ਜਸਵਾਲ ਭਾਈ ਨਾ ਖਿੜਕੀ ਖੋਲਦੇ ਕਹਿੰਦੇ ਧਿਆਨ ਨਾਲ ਦੇਖ ਉਹ ਕਹਿੰਦੀ ਹੈ ਨਵੀਂ ਗੱਡੀ ਕਹਿੰਦਾ ਨਹੀਂ ਨਹੀਂ ਨਹੀਂ ਹੋਰ ਧਿਆਨ ਨਾਲ ਦੇਖ ਬੜੇ ਧਿਆਨ ਕਹਿੰਦੇ ਅੱਛਾ ਬਾਹਰ ਕੋਈ ਚੀਜ਼ ਲੈ ਕੇ ਮੇਰੇ ਲਈ ਤਕੜਾ ਗਿਫਟ ਲੈ ਕਹਿੰਦਾ ਨਹੀਂ ਨਹੀਂ ਤੂੰ ਧਿਆਨ ਨਾਲ ਨੀ ਦੇ ਰਹੀ ਧਿਆਨ ਨਾਲ ਦੇਖ ਕਹਿੰਦੀ ਕੀ ਇਹੋ ਜਿਹਾ ਕੀ ਆ ਕਹਿੰਦਾ ਅੱਜ ਐਨੀਵਰਸਰੀ ਅੱਜ ਮੈਂ ਖਿੜਕੀ ਬੜੀ ਚੰਗੀ ਤਰ੍ਹਾਂ ਸਾਫ਼ ਕੀਤੀ
0: ਵਧੀਆ ਸੀ ਬੇਚਾਰੇ ਜਸੋਵਾਲ ਭਾਈ ਨੂੰ ਨਾਲ ਨਾ ਬਹੁਤ ਮਾੜੀ ਕਰਦੇ ਸਾਰੇ ਰਲ ਕੇ ਮੈਂ ਕਿਸੇ ਪਟੀਸ਼ਨ ਦਾਇਰ ਕਰਨੀ ਹੈ ਜਸਟਿਸ ਫੋਰ ਜਸੋਵਾਲ ਭਾਜੀ
3: ਜਸਟਿਸ ਫੋਰ ਜਸੋਵਾਲ
0: ਤੇ ਹੁਣ ਆਪਾਂ ਮੈਸੇਜਾਂ ਵੱਲ ਰੁੱਖ ਕਰਦੇ ਹਾਂ ਤੇ ਫਿਰ ਅੱਗੇ ਸਿਲਸਿਲਾ ਵਰ ਵੱਧਦਾ ਰਹੇਗਾ ਤੇ ਸੁਖਵਿੰਦਰ ਕੌਰ ਜੀ ਭੇਜਦੇ ਨੇ ਹੈਪੀ ਰਕਸ਼ਾ ਬੰਧਨ ਟੂ ਆਲ ਜੀ ਥੈਂਕ ਯੂ
3: ਸਾਰਿਆਂ
0: ਨੂੰ ਸੇਮ ਟੂ ਯੂ ਜੀ ਤੇ ਇੱਧਰ ਸ਼ਿਵਾਨੀ ਗਰਗ ਜੀ ਵੀ ਰੱਖੜੀ ਦੀਆਂ ਮੁਬਾਰਕਾਂ ਭੇਜਦੇ ਨੇ ਸਾਰਿਆਂ ਨੂੰ ਮਨਿੰਦਰ ਕੌਰ ਰੱਖੜਾ ਜੀ ਵੀ ਗੁੱਡ ਮਾਰਨਿੰਗ ਭੇਜਦੇ ਨੇ ਬਹੁਤ ਸਾਰੇ ਪਿੰਕ ਕਲਰ ਦੇ ਫੁੱਲਾਂ ਨਾਲ ਥੈਂਕ ਯੂ ਕਿਆ ਬਾਤ ਹੈ ਵੈਰੀ ਵੈਰੀ ਪ੍ਰੀਟੀ ਫੁੱਲ
3: ਆਈ ਲਵ ਪਿੰਕ ਕਲਰ
0: ਵੈਰੀ ਪ੍ਰੀਟੀ ਫੁੱਲਸ ਰਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਕਹਿੰਦੇ ਸਾਰੇ ਸਰੋਤਿਆਂ ਦੀ ਸਿਹਤ ਤੇ ਤੰਦਰੁਸਤੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਮੁਹੱਬਤਾਂ ਦਾ ਵਾਸ ਹੋਵੇ ਕਹਿੰਦੇ ਨੇ ਥੈਂਕ ਯੂ ਪਰ ਤੋਂ ਮੈਸੇਜ ਭੇਜਦੇ ਨੇ ਥੈਂਕ ਯੂ ਸੋ ਮਚ ਜੀ ਤੇ ਇੱਧਰ ਹਰਮਨ ਸਿੰਘ ਜੀ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ
3: ਸਾਰਿਆਂ
0: ਨੂੰ ਕਹਿੰਦੇ ਨੇ ਕਿ ਚੜ੍ਹਦੀ ਕਲਾ 'ਚ ਰਹੋ ਪਰਮਾਤਮਾ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਆਉਣ ਵਾਲੇ ਵੀਕਐਂਡ ਦੀਆਂ ਵਧਾਈਆਂ ਹਾਂ ਇਹ
3: ਵਧੀਆ
0: ਸਹੀ ਹੈ ਨਾ ਸੇਖੋ ਸਾਹਿਬ ਜੀ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਤੇ ਇੱਧਰੋਂ ਕਰਮਜੀਤ ਕੌਰ ਭੁੱਲਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ ਅਰਚਨ ਢਿੱਲੋਂ ਸਾਹਿਬ ਜੀ ਰਿਆਸਤ ਬੈਰਿਕ ਦੇ ਪਾਣੀਆਂ ਤੋਂ ਮਾਈ ਫੇਵਰੇਟ ਵੇ ਆਫ ਟੈਲਿੰਗ ਦਾ ਸਬਰ ਵੈਰੀ ਗੁੱਡ ਰੇਡੀਓ ਹਾਂਜੀ ਦੇ ਸਾਰੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਸਵੇਰ ਦੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਪਰਮਾਤਮਾ ਸਭਨਾਂ ਉੱਤੇ ਮੇਰ ਭਰਿਆ ਹੱਥ ਸਦਾ ਬਣਾਈ ਰੱਖਣ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਇੱਧਰ ਆਪਣਾ ਬਹੁਤ ਵੱਡਾ ਮੈਸੇਜ ਰਿਚਰਡ ਜੀ ਭੇਜਦੇ ਨੇ ਤੇ ਇਹ ਮੈਂ ਤੁਹਾਡਾ ਨਾ ਫਿਰ ਉਹ ਜਿਹੜਾ ਮੈਸੇਜ ਹੈ ਨਾ ਇਹ ਫਿਰ ਮੈਂ ਅਗਲੇ ਸੈਗਮੈਂਟ 'ਚ ਪੜਾਂਗਾ ਪਰ ਤੁਹਾਡੀ ਹਾਜ਼ਰੀ ਲਵਾ ਤੀ ਮੈਂ ਰਿਚਰਡ ਜੀ ਠੀਕ ਹੋ ਗਿਆ ਜੀ ਤੇ ਇੱਧਰ ਸੁਖਵਿੰਦਰ ਜੀ ਨੂੰ ਅੱਗੋਂ ਜਵਾਬ ਦਿੰਦੇ ਹੋਏ ਅੰਮ੍ਰਿਤ ਜੀ ਭੇਜਦੇ ਨੇ ਹੈਪੀ ਰਕਸ਼ਾ ਬੰਧਨ ਕਿਆ ਬਾਤ ਹੈ ਇਹ ਦੋਨੋਂ ਭੈਣਾਂ ਆਪਸ 'ਚ ਕਮਿਊਨੀਕੇਟ ਇਸ ਤਰ੍ਹਾਂ ਕਰਦੀਆਂ ਅਮੇਜ਼ਿੰਗ
3: ਹੈਪੀ
0: ਰੱਖੜੀ ਜੀ ਤੇ ਡੈਲੀ ਜੂਲਰ ਵਾਲੇ ਨਵਪ੍ਰੀਤ ਜੀ ਕਹਿੰਦੇ ਨੇ ਕਿ ਜੀ ਫਤਿਹ ਸਿੰਘ ਜੇ ਅੱਜ ਲੈਣ ਆਉਣਾ ਸੋਨਾ ਜੇ ਲੈਣੀ ਹੈ ਰਿੰਗ ਤੇ ਰੇਟ 22 ਕੈਰਟ ਗੋਲਡ ਦਾ $196 ਪਰ ਗ੍ਰਾਮ
3: ਠੀਕ ਹੈ ਬਈ ਵਾਹ ਵੈਰੀ ਨਾਈਸ
0: ਕਿਆ ਬਾਤ ਹੈ ਜੀ ਸਹੀ ਕਿ ਨਹੀਂ ਤੇ ਇੱਧਰ ਜੀ ਰਾਜ ਵੀ ਗੁੱਡ ਮਾਰਨਿੰਗ ਭੇਜਦੇ ਨੇ ਸਾਰਿਆਂ ਨੂੰ ਜੀ ਗੁੱਡ ਮਾਰਨਿੰਗ ਤੇ ਥੈਂਕ ਯੂ ਲਾਫਟਰ ਥੈਰੇਪੀ ਜੇ ਸਾਡੇ ਨਾਲ ਬਣੇ ਰਹਿਣ ਲਈ ਬੱਚਿਆਂ ਦੇ ਨਾਲ ਬਣੇ ਰਹਿਣ ਲਈ ਉਹਨਾਂ ਦੀਆਂ ਗੱਲਾਂ ਤੇ ਹੱਸਣ ਲਈ ਮੁਸਕਰਾਉਣ ਲਈ ਤੇ ਮੈਂ ਛੇਤੀ ਛੇਤੀ ਨਾ ਤੁਹਾਡੇ ਕੋਲ ਦੁਬਾਰਾ ਵਾਪਸ ਆਉਣਾ ਤੇ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਫਿਰ ਅੱਗੇ ਇਸੇ ਤਰੀਕੇ ਨਾਲ ਸਿਲਸਿਲਾ ਜਾਰੀ ਰੱਖਦੇ ਹਾਂ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: You are listening.
3: Haji Haji, Haji Haji, Haji Haji, Radio Haji.
2: Radio Haji, 1674 AM, 24/7 Indian Radio, Sydney ka apna Indian Radio Station.
3: Radio Haji.
2: Stay tuned.
0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਤੁਸੀਂ ਕਾਫੀ ਵਾਰ ਸੁਣਿਆ ਹੋਣਾ ਹਿੰਦੀ ਦੇ ਸ਼ਬਦ ਨੇ ਕਿ ਮੰਗਣ ਦੇ ਨਾਲ ਮੋਤੀ ਵੀ ਨਹੀਂ ਮਿਲਦੇ ਤੇ ਕਈ ਵਾਰੀ ਬਿਨਾਂ ਮੰਗਿਆ ਵੀ ਸਾਰਾ ਕੁਝ ਮਿਲ ਜਾਂਦਾ ਤੇ ਕਈ ਵਾਰੀ ਮੰਗਿਆ ਭੀਖ ਵੀ ਨਹੀਂ ਮਿਲਦੀ। ਜਾਂ ਗੁਰਬਾਣੀ ਦਾ ਵੀ ਸ਼ਬਦ ਹੈ, ਵਿਣ ਬੋਲਿਆਂ ਸਭ ਕੁਛ ਜਾਣਦਾ, ਉਸ ਨੂੰ ਸਭ ਚੀਜ਼ ਦਾ ਪਤਾ, ਉਹਨਾਂ ਸਾਰੇ ਚਾਵਾਂ ਦਾ, ਦੁੱਖਾਂ ਦਾ, ਤਕਲੀਫਾਂ ਦਾ, ਸ਼ੁਕਰਾਨਿਆਂ ਦਾ, ਸਭ ਚੀਜ਼ ਦਾ ਪਤਾ। ਕਹਿੰਦੇ ਨੇ ਇੱਕ ਵਾਰੀ

ਮਹਾਤਮਾ ਬੁੱਧ ਆਪਣੇ ਜਿਹੜੇ ਉਹਨਾਂ ਦੇ ਸਟੂਡੈਂਟ ਸੀਗੇ, ਜਿਹੜੇ ਉਹਨਾਂ ਦੇ ਨਾਲ ਰਹਿੰਦੇ ਸੀਗੇ, ਜਿਹੜੇ ਭਿਕਸ਼ੂ ਸੀਗੇ, ਉਹਨਾਂ ਦੇ ਨਾਲ ਇੱਕ ਵਾਰੀ ਪ੍ਰਾਰਥਨਾ ਕਰਦੇ ਸੀਗੇ। ਪ੍ਰਾਰਥਨਾ ਤੋਂ ਬਾਅਦ ਜਿਹੜਾ ਨਾਲ ਇੱਕ ਸਟੂਡੈਂਟ ਸੀਗਾ, ਜਿਹੜਾ ਪਹਿਲੋਂ ਵੀ ਸ਼ਾਇਦ ਇਹ ਚੀਜ਼ ਦੇਖਦਾ ਰਹਿੰਦਾ ਹੁੰਦਾ ਸੀ ਜਾਂ ਉਸਦੇ ਮਨ 'ਚ ਸਵਾਲ ਸੀਗਾ, ਮਹਾਤਮਾ ਬੁੱਧ ਦੇ ਅਰਦਾਸ ਦੇ ਤਰੀਕੇ ਨੂੰ ਲੈ ਕੇ, ਮੰਗਣ ਦੇ ਤਰੀਕੇ ਨੂੰ ਲੈ ਕੇ, ਪ੍ਰਾਰਥਨਾ ਦੇ ਤਰੀਕੇ ਨੂੰ ਲੈ ਕੇ। ਇੱਕ ਦਿਨ ਪ੍ਰਾਰਥਨਾ ਤੋਂ ਬਾਅਦ ਜਿਹੜਾ ਉਹ ਭਿਕਸ਼ੂ ਸੀਗਾ, ਉਹ ਮਹਾਤਮਾ ਬੁੱਧ ਨੂੰ ਪੁੱਛਦਾ, ਜੀ ਜਿੰਨੀ ਵਾਰ ਵੀ ਮੈਂ ਤੁਹਾਨੂੰ ਪ੍ਰਾਰਥਨਾ ਕਰਦਿਆਂ ਦੇਖਿਆ, ਤੁਸੀਂ ਤਾਂ ਜਿਵੇਂ ਮੂਰਤੀ ਹੋ ਜਾਂਦੇ ਹੋ, ਲੱਗਦਾ ਹੀ ਨਹੀਂ ਤੁਸੀਂ ਕੁਝ ਪਰਮਾਤਮਾ ਤੋਂ ਮੰਗ ਰਹੇ ਹੋ, ਨਾ ਤੁਹਾਡੇ ਚਿਹਰੇ 'ਤੇ ਕੋਈ ਹਾਵ ਭਾਵ ਹੁੰਦਾ, ਨਾ ਹੀ ਤੁਹਾਡੇ ਬੁੱਲ ਹਿਲਦੇ ਕਦੀ ਦਿਸਦੇ ਨੇ। ਜੇ ਅੰਦਰੋਂ ਕੁਝ ਮੰਗਦੇ ਹੋਵੋਗੇ ਤਾਂ ਚਿਹਰੇ 'ਤੇ ਹਾਵ ਭਾਵ ਆਊਗਾ, ਬੁੱਲ ਵੀ ਥੋੜ੍ਹੇ ਜਿਹੇ ਕੰਬਣਗੇ, ਪਰ ਤੁਸੀਂ ਤਾਂ ਜਿਵੇਂ ਮੂਰਤੀ ਬਣ ਜਾਂਦੇ ਹੋ, ਕੋਈ ਹਾਵ ਭਾਵ ਨਹੀਂ, ਕਦੀ ਬੁੱਲ ਨਹੀਂ ਕੰਬਦੇ ਦਿਖੇ, ਇੱਦਾਂ ਲੱਗਦਾ ਜਿਵੇਂ ਕੁਝ ਮੰਗ ਹੀ ਨਾ ਰਹੇ ਹੋਵੋ। ਤੇ ਮਹਾਤਮਾ ਬੁੱਧ ਆਖਣ ਲੱਗੇ, ਪਹਿਲੋਂ ਮੈਨੂੰ ਵੀ ਇੱਦਾਂ ਲੱਗਦਾ ਸੀ, ਪਰ ਇਹ ਸਭ ਕੁਝ ਮੈਂ ਇੱਕ ਭਿਖਾਰੀ ਤੋਂ ਸਿੱਖਿਆ। ਆਲੇ ਦੁਆਲੇ ਵਾਲੇ ਵੀ ਹੈਰਾਨ ਹੋ ਗਏ ਕਿ ਇੱਕ ਭਿਖਾਰੀ ਮੰਗਣਾ ਕਿਵੇਂ ਸਿਖਾ ਸਕਦਾ। ਇਸ 'ਤੇ ਮਹਾਤਮਾ ਬੁੱਧ ਦੱਸਣ ਲੱਗੇ ਕਿ ਇੱਕ ਵਾਰੀ ਉਹ ਕਿਸੇ ਰਾਜਧਾਨੀ 'ਚੋਂ ਲੰਘਦੇ ਸਨ, ਸਮਰਾਟ ਵੀ ਉੱਥੇ ਰਹਿੰਦਾ ਸੀਗਾ, ਰਾਜਾ, ਕਹਿੰਦੇ ਲੰਘਦਿਆਂ ਦੇਖਿਆ ਕਿ ਸਮਰਾਟ ਆਪਣੀਆਂ ਬਰੂਹਾਂ 'ਤੇ ਖਲੋਤਾ ਹੋਇਆ, ਸ਼ਾਇਦ ਕਿਸ ਪਾਸੇ ਚੱਲਿਆ ਸੀਗਾ, ਅਤੇ ਅੱਗੋਂ ਉਹਨੂੰ ਕੋਈ ਭਿਖਾਰੀ ਦਿਸ ਗਿਆ ਜੋ ਉਹਦੀਆਂ ਬਰੂਹਾਂ 'ਤੇ ਮੰਗਣ ਆਇਆ ਸੀ, ਅਤੇ ਭਿਖਾਰੀ ਉਸਦੇ ਹਾਲਾਤ ਬੜੇ ਤਰਸਯੋਗ ਸਨ, ਫੱਟੇ ਪੁਰਾਣੇ ਕੱਪੜੇ। ਹੈਰਾਨੀ ਹੁੰਦੀ ਸੀਗੀ ਕਿ ਐਡਾ ਕਮਜ਼ੋਰ ਵਿਅਕਤੀ ਖਲੋਤਾ ਕਿਵੇਂ ਹੈ। ਜਦੋਂ ਸਮਰਾਟ ਰਾਜੇ ਨੂੰ ਉਸਨੂੰ ਪੁੱਛਦੇ ਨੇ ਕਿ ਕੀ ਚਾਹੀਦਾ ਤੁਹਾਨੂੰ, ਮੰਗੋ, ਤੇ ਭਿਖਾਰੀ ਕਹਿੰਦਾ, ਜੀ ਮੈਂ ਤੁਹਾਡੇ ਦਰ 'ਤੇ ਆ ਗਿਆ, ਹੁਣ ਮੈਨੂੰ ਮੰਗਣ ਦੀ ਕੁਝ ਲੋੜ ਨਹੀਂ, ਕਿਉਂਕਿ ਤੁਹਾਡੇ ਦਰ 'ਤੇ ਤੁਹਾਨੂੰ ਦਿਸ ਰਿਹਾ ਕਿ ਮੈਂ ਕਿਸ ਅਵਸਥਾ ਦੇ ਵਿੱਚ ਹਾਂ, ਕਿਹਨਾਂ ਹਾਲਾਤਾਂ ਦੇ ਵਿੱਚ ਹਾਂ। ਜੇ ਹਾਲੇ ਵੀ ਮੈਨੂੰ ਬੋਲ ਕੇ ਦੱਸਣਾ ਪਵੇ ਕਿ ਕੀ ਚਾਹੀਦਾ, ਫਿਰ ਤੁਸੀਂ ਕੈਸੇ ਰਾਜਨ, ਤੁਸੀਂ ਕੈਸੇ ਸਮਰਾਟ। ਇਸ ਦੇ ਨਾਲ ਹੀ ਜਿਵੇਂ ਮਹਾਤਮਾ ਬੁੱਧ ਦੇ ਦਿਮਾਗ ਦੇ ਵਿੱਚ ਜਾਂ ਚੇਤਨਾ ਦੇ ਵਿੱਚ ਇਹ ਗੱਲ ਆਈ, ਜਿਵੇਂ ਉਸ ਭਿਖਾਰੀ ਨੇ ਕਿਹਾ ਸੀ ਕਿ ਮਹਾਰਾਜ ਤੁਹਾਡੇ ਦਰ 'ਤੇ ਖੜ੍ਹੇ ਹੋਣ ਦੇ ਨਾਲ ਹੀ ਮੇਰੀ ਮੰਗ ਕਹਿਣ ਦੀ ਲੋੜ ਨਹੀਂ ਰਹੀ, ਕਿਉਂਕਿ ਮੇਰੇ ਹਾਲਾਤ ਹੁਣ ਤੁਹਾਨੂੰ ਸਾਹਮਣੇ ਦਿਸ ਸਕਦੇ ਨੇ, ਮੈਂ ਤੁਹਾਡੇ ਦੁਆਰ 'ਤੇ ਖੜ੍ਹਾਂ, ਮੈਨੂੰ ਦੇਖ ਲਓ, ਮੇਰੇ ਹਾਲਾਤ ਦੇਖ ਲਓ, ਮੇਰਾ ਖੜ੍ਹਾ ਹੋਣਾ ਹੀ ਇੱਥੇ ਮੇਰੀ ਪ੍ਰਾਰਥਨਾ ਆ, ਇਸ ਜਗ੍ਹਾ 'ਤੇ ਹੋਣਾ, ਤੁਹਾਡੀਆਂ ਅੱਖਾਂ ਸਾਹਮਣੇ ਹੋਣਾ ਹੀ ਮੇਰੀ ਅਰਦਾਸ ਆ, ਮੈਨੂੰ ਹੁਣ ਹੱਥ ਅੱਡ ਕੇ ਕੁਝ ਬੁੜਬੜਾਉਣ ਦੀ ਲੋੜ ਨਹੀਂ, ਤੁਹਾਡੀ ਨਜ਼ਰ ਮੇਰੇ 'ਤੇ ਪੈ ਗਈ ਆ, ਤੁਹਾਨੂੰ ਕੀ ਲੱਗਦਾ ਕੀ ਮਿਲਣਾ ਚਾਹੀਦਾ ਮੈਨੂੰ, ਕਿਸ ਚੀਜ਼ ਦੀ ਜ਼ਰੂਰਤ ਹੈ। ਮਹਾਤਮਾ ਬੁੱਧ ਕਹਿੰਦੇ, ਜੇ ਉਸ ਭਿਖਾਰੀ ਨੂੰ ਪਤਾ ਲੱਗ ਸਕਦਾ ਤਾਂ ਸਾਨੂੰ ਕਿਉਂ ਨਹੀਂ। ਜਦੋਂ ਤੁਸੀਂ ਉਸਦੇ ਦਰ 'ਤੇ ਆ ਹੀ ਗਏ ਪਰਮਾਤਮਾ ਦੇ 'ਤੇ, ਕੀ ਗੱਲ ਉਹ ਤੁਹਾਡੇ ਹਾਲਾਤ ਨਹੀਂ ਜਾਣੂਗਾ। ਕਈ ਵਾਰੀ ਅਸੀਂ ਉਹ ਵੀ ਮੰਗਦੇ ਹਾਂ ਜਿਸ ਚੀਜ਼ ਦੀ ਲੋੜ ਨਹੀਂ ਹੁੰਦੀ, ਤੇ ਜਦੋਂ ਅਸੀਂ ਕੁਝ ਨਹੀਂ ਮੰਗਦੇ, ਸਿਰਫ ਸ਼ੁਕਰ ਕਰਦੇ ਹਾਂ ਜੋ ਕੁਝ ਹੈਗਾ ਉਸ ਚੀਜ਼ ਦਾ, ਤੇ ਉਹ ਹੋਰ ਸ਼ਕਤੀ ਦਿੰਦਾ, ਹੋਰ ਕੁਝ ਦਿੰਦਾ,
ਸਾਡੇ ਮਨ ਦੇ ਆ ਕੋਨਿਆਂ 'ਚ ਜਿਹੜੇ ਦੱਬੇ ਚਾਅ ਨੇ, ਕੁਝ ਇੱਛਾਵਾਂ ਨੇ, ਉਹ ਵੀ ਪੂਰੀਆਂ ਕਰ ਦਿੰਦਾ। ਕਿਉਂਕਿ ਉਹ ਜਾਣਦਾ ਜਦੋਂ ਤੁਸੀਂ ਉਸ ਦੇ ਦਰ 'ਤੇ ਆਏ ਤੁਸੀਂ ਤਾਂ ਵੀ ਸ਼ੁਕਰ ਕੀਤਾ, ਪਰ ਤੁਹਾਡੇ ਮਨ ਦੇ ਕੋਨੇ 'ਚ ਹਾਲੇ ਵੀ ਕੁਝ ਚਿੰਤਾਵਾਂ, ਕੁਝ ਇੱਛਾਵਾਂ, ਕੁਝ ਚਾਅ ਨੇ, ਉਹਨੇ ਉਹ ਵੀ ਪੂਰੇ ਕਰ ਦੇਣੇ। ਇਹ ਬਸ ਵਿਸ਼ਵਾਸ ਹੈ। ਮੰਗਣਾ ਜ਼ਰੂਰੀ ਨਹੀਂ, ਉਸ ਦਰ 'ਤੇ ਹੋਣਾ ਜ਼ਰੂਰੀ ਹੈ, ਪ੍ਰਾਰਥਨਾ ਦੇ ਵਿੱਚ ਹੋਣਾ ਜ਼ਰੂਰੀ ਹੈ। ਕਿਉਂਕਿ ਜਦੋਂ ਤੁਸੀਂ ਵਿਸ਼ਵਾਸ ਨਾਲ ਉਸ ਦਰ 'ਤੇ, ਉਸ ਥਾਂ 'ਤੇ, ਉਸ ਸੱਜਣ ਦਾ, ਪਰਮਾਤਮਾ ਦਾ, ਪਿਆਰੇ ਦਾ ਨਾਮ ਲੈਂਦੇ ਹੋ, ਸ਼ੁਕਰ ਮਨਾਉਂਦੇ ਹੋ, ਤਾਂ ਉਹ ਦੇਖਦਾ। ਉਹ ਸਿਰਫ ਉਦੋਂ ਨਹੀਂ ਸੁਣ ਰਿਹਾ ਹੁੰਦਾ ਜਦੋਂ ਅਸੀਂ ਅਰਦਾਸ ਕਰਦੇ ਕੁਝ ਮੰਗਣ ਲਈ, ਉਹ ਹਰ ਸਮੇਂ ਸੁਣ ਰਿਹਾ, ਤੁਹਾਡੀਆਂ ਛੋਟੀਆਂ ਛੋਟੀਆਂ ਚਿੰਤਾਵਾਂ ਨੂੰ ਦੇਖ ਰਿਹਾ, ਤੁਹਾਡੇ ਛੋਟੇ ਛੋਟੇ ਚਾਅ ਜਿਹੜੇ ਤੁਸੀਂ ਸ਼ੁਕਰ ਦੇ ਨਾਲ ਉਦਾਂ ਹੀ ਭੁਲਾ ਦਿੰਦੇ ਹੋ, ਉਹਨੂੰ ਸਾਰੇ ਚੇਤਾ ਨੇ। ਤੁਹਾਡੀ ਵੱਡੀ ਗੱਡੀ ਦੀ ਇੱਛਾ, ਵੱਡੇ ਘਰ ਦਾ ਚਾਅ, ਪਰ ਨਾਲ ਦੀ ਨਾਲ ਸ਼ੁਕਰਾਨਾ ਜਿੱਥੇ ਤੁਸੀਂ ਇਸ ਵਕਤ ਹੈਗੇ ਹੋ। ਪਰਮਾਤਮਾ ਇਹ ਵੀ ਸੁਣਦਾ, ਇਹ ਵੀ ਦੇਖਦਾ। ਮੂੰਹੋਂ ਮੰਗਣ ਦੀ ਲੋੜ ਨਹੀਂ ਜਦੋਂ ਹਾਲਾਤਾਂ ਨੂੰ ਦੇਖਦਾ ਹੋਵੇ, ਮੂੰਹੋਂ ਮੰਗਣ ਦੀ ਲੋੜ ਨਹੀਂ ਜਦੋਂ ਸਿਰਫ ਉਹ ਪ੍ਰਾਰਥਨਾ ਦੇ ਸਮੇਂ ਨਾ ਸੁਣਦਾ ਹੋਵੇ, ਹਰ ਸਮੇਂ ਸੁਣਦਾ ਹੋਵੇ। ਆਓ ਆਦਤ ਪਾਈਏ ਕਿ ਸ਼ੁਕਰਾਨਾ ਹਰ ਸਮੇਂ ਕਰਦੇ ਰਹੀਏ। ਬਾਕੀ ਮੰਗਣਾ ਤਾਂ ਸਾਡੇ ਹੱਥ ਆ, ਪਰ ਉਹਦੇ ਹੱਥ ਦੇਣਾ ਉਹ ਜਿਸ ਦੀ ਸਾਨੂੰ ਸੱਚੀਓ ਲੋੜ ਆ, ਜਿਸ 'ਚ ਸਾਡੀ ਸੱਚੀਓ ਖੁਸ਼ੀ ਆ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਏਗੀ।

0: ਰੇਡੀਓ ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: हाय मैं हूं कपिल शर्मा और आप सुन रहे हैं रेडियो हांजी 1674 AM और ये जिनको जिन्होंने रेडियो ये खोला है वो मेरे दोस्त हैं बड़े अच्छे लोग हैं बड़े अच्छे अच्छे गाने चलाएंगे एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा सुनते रहिए रेडियो हांजी 1674 AM थैंक यू

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: ਆਈ ਆਸਟ੍ਰੇਲੀਆ Hi Melbourne, मैं आपका माजन बोल रहा हूँ यानी कि मैडी और आप सुन रहे हैं रेडियो हांजी 1674 AM.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਆਈ ਹੈ ਇੱਕ ਤਾਂ ਮੈਂ ਇਹਦਾ ਨਹੀਂ ਸਮਝ ਆਉਂਦਾ ਹੈ
1: ਗਾਣਾ ਤਾਂ ਏਰੀਏ ਚ
0: ਗਾਣੇ ਨਾਲ ਸੌਰੀ ਚੱਲਣ ਦੇ ਕਿਤੇ ਕੀ ਚੱਲ ਰਿਹਾ ਕਾਂ ਭੱਜ ਗਏ ਅੱਜ ਟੋਪੀ ਲੈ

0: ਕਾਸ਼ ਮੈਂ ਸਰੋਤਿਆਂ ਨੂੰ ਵਿਖਾ ਪਾਉਂਦਾ
1: ਇੱਦਾਂ ਕਿੱਦਾਂ ਇਟਸ ਲੂਲੂ ਲੈਮਨ ਕੈਪ ਬ੍ਰੋ
0: ਆਹੋ ਲੂਲੂ ਲੈਮਨ ਦੀ ਕੈਪ ਹੈ ਕਿਆ ਬਾਤ ਹੈ ਯਾਰ ਇਹਨੂੰ ਮੈਂ ਪਰਮੇਸ਼ਵਰੋ ਸੋਰੀ
2: ਜਾਂ ਤੇ ਪਹਿਲਾਂ ਰਿਸਪੈਕਟ ਨਾ ਕਰਦੇ।

0: ਤੁਹਾਡੇ
1: ਸਿਰ ਇੱਕਦਮ ਜਿਹੜੀ ਡਿਸਰਿਸਪੈਕਟ ਕਰਦੀ
0: ਅੱਗ ਦੇ ਬਲਬਲੇ ਜਾਗੇ ਪਏ ਨੇ ਕਿ ਯਾਰ ਮੈਂ ਦੱਸਣੀ ਆ ਗੱਲ ਜਿਹੜੇ ਮਨ ਚ ਨਾ, ਤੁਸੀਂ ਦੱਸੋ ਬਾਈ।
1: ਪਹਿਲਾਂ ਤਾਂ ਜੀ
0: ਗੱਲਾਂ ਤੇ ਸੌ ਕਰ ਰਹੀਆਂ ਨੇ,
1: ਸਤਿ ਸ਼੍ਰੀ ਅਕਾਲ।
0: ਮਨ ਚ ਆਉਂਦੀਆਂ ਜੋ ਕਰਨੀਆਂ ਨੇ,
1: ਹਾਂਜੀ
0: ਗੱਲਾਂ ਤਾਂ ਉਂਝ ਸੌ ਕਰਨੀਆਂ ਨੇ।
1: ਕਿਆ ਬਾਤ ਆ, ਬਹੁਤ ਸੁਣੀਆਂ। ਮਨ
0: ਚ ਆਉਂਦੀਆਂ ਸੌ ਕਰਨੀਆਂ ਨੇ,
1: ਹਾਂਜੀ
0: ਪਰ ਸਵੇਰ ਦੇ ਬੈਠਿਆਂ ਲੱਗਿਆਂ ਕੰਮ ਤੇ,
1: ਹਾਂਜੀ
0: ਕੱਪੜਿਆਂ 'ਚ ਥੋੜੀ ਮੁਸ਼ਕ ਆ ਰਹੀ ਆ,
1: ਕੱਪੜੇ
0: ਧੋ ਕਰਨੀਆਂ ਨੇ, ਕੱਪੜੇ ਧੋ ਕਰਨੀਆਂ ਨੇ, ਇਸ ਕਰਕੇ ਅੱਜ ਨਹੀਂ ਕਰ ਸਕਦੇ।
1: ਇਸ ਤਰ੍ਹਾਂ ਜੀ ਇਹਦੀ ਵਿਆਖਿਆ ਤੁਸੀਂ ਬਾਅਦ 'ਚੋਂ ਆਪੇ ਉਧੇੜ ਲਿਓ, ਠੀਕ ਹੈ ਜੀ। ਅਸੀਂ ਜੋ ਕਹਿਣਾ ਸੀ ਕਹਿ ਦਿੱਤਾ। ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ। ਤੁਹਾਨੂੰ ਇਹ ਇੰਨੀ ਜ਼ਰਾ ਕੈਜੂਅਲ ਇੰਟਰੋ ਤੋਂ ਪਤਾ ਲੱਗ ਗਿਆ ਹੋਣਾ ਕਿ ਇਟਸ ਟਾਈਮ ਫੋਰ ਬੋਇਜ਼ ਮੀਟ ਅਪ ਵਿਦ ਕ੍ਰਿਸ਼ਨਾ ਐਂਡ ਬਨੀ। ਤੇ ਐਪੀਸੋਡ ਨੰਬਰ ਤਾਂ ਮੈਨੂੰ ਵੀ ਨਹੀਂ ਧਿਆਨ ਚ, ਪਤਾ ਨਹੀਂ ਤੁਹਾਨੂੰ ਪਤਾ ਕਿ ਨਹੀਂ ਪਤਾ ਬਈ।
0: ਯਾਰ ਜਿਨ੍ਹਾਂ ਨੇ ਲੰਮੀਆਂ ਰਾਵਾਂ ਤੇ ਜਾਣਾ ਹੁੰਦਾ ਨਾ, ਉਹ ਪਿੰਡ ਨਹੀਂ ਗਿਣਦੇ।
1: ਵਾਹ,
0: ਇਹ ਨਹੀਂ ਗਿਣਦੇ ਵੀ ਕਿੱਥੇ ਪਹੁੰਚ ਗਏ।
1: ਵਾਹ ਮੇਰੇ ਇਨ ਹਾਊਸ ਅਮਰਿੰਦਰ ਗਿੱਲ,
0: ਉਹ ਬਸ ਪਹੁੰਚਦੇ ਨੇ
1: ਜਿਉਂਦਾ।
0: ਇਨ ਹਾਊਸ ਇਹਦਾ ਕੀ ਮਤਲਬ ਹੋਇਆ?
1: ਇਨ ਹਾਊਸ ਹੁੰਦਾ ਕਿ ਘਰ ਦਾ?
0: ਅੱਛਾ,
1: ਸਾਡੇ ਘਰ ਦਾ।
0: ਬੜੇ ਅਮੀਰ ਹੋ ਤੁਸੀਂ, ਘਰ ਦੇ ਬੰਦੇ ਰੱਖੇ
1: ਭਰਾ। ਇੱਦਾਂ ਹੀ ਹੈ ਗੱਲ,
0: ਇਨਵੈਸਟਮੈਂਟ ਬਹੁਤ ਕਰਦੇ ਨਾ
1: ਤੁਸੀਂ। ਉਹ ਤਾਂ ਅਮੀਰ ਹੀ ਹੈ,
0: ਇਨਵੈਸਟਮੈਂਟ ਘੱਟ ਕਰਿਆ ਕਰੋ।
1: ਇਨਵੈਸਟਮੈਂਟਾਂ ਦੀ ਤਾਂ ਖੈਰ ਅੱਜ ਕੱਲ੍ਹ ਕਾਫੀ ਲੋਕਾਂ ਦੇ ਬੁਰੇ ਹਾਲਾਤ।
0: ਇਨਵੈਸਟਮੈਂਟ ਤੁਹਾਨੂੰ ਇਨਵੈਸਟਮੈਂਟ ਦੇ,
1: ਮੈਨੂੰ ਇਨਵੈਸਟਮੈਂਟ ਸੁਣਿਆ,
0: ਇਨਵੈਸਟਮੈਂਟ ਕਰਦੇ ਹੋ?
1: ਇਨਵੈਸਟਮੈਂਟ ਕਰਦਾ। ਚਲੋ ਇਹ ਨਹੀਂ ਮੈਨੂੰ ਪਤਾ ਕਿਹੜੀ ਚੀਜ਼ ਹੁੰਦੀ ਹੈ ਬਈ, ਲੱਲੀ ਤੋਂ ਬਾਅਦ ਹੁਣ ਇਨਵੈਸਟਮੈਂਟ ਆ ਗਿਆ। ਹਰ ਰੋਜ਼ ਬੰਦਾ ਕੁਛ ਨਾ ਕੁਛ ਨਵਾਂ ਸਿੱਖਦਾ ਲਾਈਫ ਦੇ ਅੰਦਰ। ਗਾਇਸ ਤਾਂ ਇਹ ਵੀ ਇੱਕ ਚੀਜ਼ ਹੋ ਗਈ।
0: ਉਹ ਚਿਕਨ ਡੇ ਇਜ਼ ਅ ਡਿਫਰੈਂਟ ਡੇ ਵਾਈ,
1: ਐਵਰੀ ਡੇ ਇਜ਼ ਅ ਡਿਫਰੈਂਟ ਡੇ।
0: ਉਹ ਹਾਂ, ਫਰਕ ਪਿਆ ਯਾਰ, ਮੈਨੂੰ ਵੀ ਥੋੜਾ ਫਰਕ ਪਿਆ।
1: ਲੋ ਲੋ ਲੋ ਤੁਸੀਂ ਵੀ
0: ਬੈਟਰ, ਇੱਕ ਵਾਰੀ ਹੋਰ ਗਾਣਾ ਪੈ ਨਹੀਂ ਆਇਆ। ਪਤਾ ਨਹੀਂ ਕਿੱਦਾਂ ਦੇ ਵੇਖ ਲਓ ਹਨਾ, ਇੱਕ ਉਹ ਲੈਵਲ ਜਾਂ ਨਹੀਂ ਸੈੱਟ ਆਉਂਦੇ।
1: ਹਾਂ, ਸਾਡੀ ਆਵਾਜ਼ ਦਾ ਲੈਵਲ ਨਹੀਂ ਸੈੱਟ ਆਉਂਦਾ ਪਿਆ। ਪਰ ਤੁਸੀਂ ਯਾਰ ਸੁਣਨਾ, ਬਸ ਇੱਕ ਫੀਡਬੈਕ ਜ਼ਰੂਰ ਭੇਜੋ ਕਿ ਤੁਹਾਨੂੰ ਸਾਡੀ ਆਵਾਜ਼ ਇੱਕਦਮ ਪ੍ਰੋਪਰ ਆਉਂਦੀ ਕਿ ਨਹੀਂ।
0: ਹਾਂ ਯਾਰ,
1: ਸਾਨੂੰ ਨਹੀਂ
0: ਕੁਝ ਦੱਸਣਾ, ਐਟਲੀਸਟ
1: ਹੋਰ ਕੁਝ ਨਾ ਦੱਸੋ। ਇਹ ਨਾ ਦੱਸੋ ਕਿ ਤੁਹਾਨੂੰ ਸ਼ੋਅ ਵਧੀਆ ਲੱਗਾ ਨਹੀਂ ਲੱਗਾ, ਉਹ ਤਾਂ ਬਾਅਦ ਦੀ ਗੱਲ।
0: ਉਹ ਤਾਂ ਸਾਨੂੰ ਪਤਾ ਆ
1: ਕਿ ਕਿਆ ਹੀ ਲੱਗ ਰਿਹਾ ਤੁਹਾਨੂੰ,
0: ਕਿ ਵਧੀਆ ਹੀ ਲੱਗੂਗਾ ਯਾਰ।
1: ਵਧੀਆ ਲੱਗੂਗਾ ਯਾਰ,
0: ਤੁਸੀਂ ਆਪ ਹੀ ਸਾਰਾ ਕੁਝ ਕਰੀ ਜਾਂਦੇ ਜੇ।
1: ਯਾਰ ਠੀਕ ਹੈ,
0: ਇੱਦਾਂ ਨਹੀਂ ਕਰੀਦਾ ਹੁੰਦਾ।
1: ਓਕੇ, ਡਨ ਹੋ ਗਿਆ।
0: ਹਾਂ, ਉਧਰ ਭਰਾਵਾ
1: ਸੈਡ ਨਹੀਂ ਹੋਣਾ,
0: ਚਾਹ ਵੇਚਣ ਵਾਲੇ ਪ੍ਰਧਾਨ ਮੰਤਰੀ ਬਣ ਸਕਦੇ।
1: ਹਾਂ, ਤਾਂ ਅਸੀਂ ਤਾਂ ਕੁਛ ਵੀ ਕਰ ਸਕਦੇ,
0: ਫਿਰ ਮਾੜੀ ਮੋਟੀ ਬਟਨ ਦੱਪਣ ਦੀ ਨਾਲ।
1: ਗੱਲ ਤੇ ਸੀ,
0: ਤੁਸੀਂ ਲੈਵਲ ਨਾ ਡਾਊਨ ਕਰਿਆ ਕਰੋ।
1: ਲੈਵਲ ਨਹੀਂ ਡਾਊਨ ਕਰਨਾ, ਲੈਵਲ ਤਾਂ ਡਾਊਨ ਕਰਨਾ ਹੀ ਨਹੀਂ, ਡਨ ਹੋ ਗਿਆ।
0: ਲੈਵਲ ਥੋੜਾ ਅਪ ਹੀ ਰੱਖਿਆ ਕਰੋ,
1: ਲੈਵਲ ਇਜ਼ ਆਲਵੇਜ਼ ਅਪ। ਹੋਰ ਸੁਣਾਓ ਬਲਕੀਰਤ ਜੀ, ਕਿਵੇਂ ਹੋ?
0: ਕਿੱਦਾਂ
1: ਚੱਲ ਰਿਹਾ ਅੱਜ ਦਾ ਦਿਨ, ਕਿੱਦਾਂ ਦਾ ਰਿਹਾ
0: ਅੱਜ ਦਾ
1: ਹਫ਼ਤਾ?
0: ਬਹੁਤ ਹੈਕਟਿਕ ਚੱਲ ਰਿਹਾ ਯਾਰ,
1: ਹਨਾ? ਚੱਕਰ ਤੇ ਹੈ,
0: ਬਹੁਤ ਜ਼ਿਆਦਾ ਹੈਕਟਿਕ ਚੱਲ ਰਿਹਾ,
1: ਲਾਈਫ ਬਹੁਤ ਹੈਕਟਿਕ ਹੋ ਗਈ ਹੈ ਯਾਰ।
0: ਹਾਂ, ਤੁਹਾਡੀ ਵੀ?
1: ਹਾਂ ਯਾਰ,
0: ਉਹ ਯਾਰ ਮੈਨੂੰ ਲੱਗਣ ਡਿਆ ਸੀ ਮੈਂ ਆਪ ਕੀਤੀ ਮੇਰੀ, ਪਰ ਐ ਲੱਗਣ ਡਿਆ ਹੁਣ ਤੁਹਾਡੀ ਗੱਲ ਸੁਣ ਕੇ ਵੀ ਆਈ ਥਿੰਕ ਐਵਰੀਵਨ ਇਜ਼ ਹੈਵਿੰਗ ਹੈਕਟਿਕ ਲਾਈਫ।
1: ਹੈਕਟਿਕ ਬਹੁਤ ਹੈ ਲਾਈਫ।
0: ਓ ਇਜ਼ ਇਟ?
1: ਕੀ ਚੱਕਰ ਕੀ ਆ ਇੰਨੀ ਹੈਕਟਿਕ ਲਾਈਫ ਕਿਉਂ ਆ?
0: ਛੁੱਟੀ ਵਾਲੇ ਦਿਨ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਨਿਕਲ ਜਾਂਦੇ ਆ।
1: ਸਹੀ ਗੱਲ,
0: ਜਿੱਦਣ ਕਿਤੇ ਕੰਮ ਕਰਨ ਆ ਜਾਓ ਉਹ ਦਿਨ ਉਦਾਂ ਹੀ ਨਹੀਂ ਪਤਾ ਲੱਗਦਾ ਵੀ ਕਿੱਦਾਂ ਨਿਕਲ
1: ਯਾਰ,
0: ਪਰ ਹੈਕਟਿਕ ਹੋ ਜਾਂਦਾ।
1: ਮੈਂ ਤੇ ਯਾਰ ਇਹ ਸੋਚਦਾ ਕਿ ਅੱਜ ਆਪਾਂ ਹਫਤੇ ਦੇ ਹਫਤੇ ਇਕੱਠੇ ਬਹਿੰਦੇ ਹਾਂ ਹਨਾ ਇਸ ਸ਼ੋਅ ਦੇ ਕਾਰਨ, ਤੇ ਮੈਂ ਇਹ ਸੋਚਦਾ ਸੀ ਕਿ
0: ਇਹਦਾ ਮੈਂ ਵੀ ਇਹ ਸੋਚਦਾ ਸੀ ਕਿ ਜੇ ਸਾਡੀ ਕੋਈ ਕਾਰਨ ਨਾ ਹੁੰਦਾ ਤਾਂ ਆਪਾਂ ਸ਼ਾਇਦ ਨਾ ਬਹਿੰਦੇ।
1: ਹਾਂ, ਇੱਕ ਇਹ ਵੀ ਗੱਲ ਹੈ ਕਿ ਇੱਕ ਹਨਾ ਉਹ ਬਣਿਆ ਪਿਆ, ਰੂਟੀਨ ਬਣਿਆ ਪਿਆ, ਉਸ ਚੱਕਰ 'ਚ ਆਪਾਂ ਚਲੋ ਮਿਲ ਗਏ ਲਈਦਾ। ਪਰ ਤੁਸੀਂ ਇਹ ਵੇਖੋ ਕਿ ਇੱਦਾਂ ਨਹੀਂ ਲੱਗਦਾ ਕਿ ਆਪਾਂ ਕੱਲ੍ਹ ਹੀ ਮਿਲੇ ਸੀ, ਇੱਦਾਂ ਫੀਲ ਨਹੀਂ ਹੁੰਦਾ ਪਿਆ। ਇੱਦਾਂ ਨਹੀਂ ਲੱਗਦਾ ਪਿਆ ਕਿ ਆਪਾਂ ਸੈਕਿੰਡ ਡੇ ਨਾ ਰੋ ਕਰਦੇ ਪਏ, ਕਿਉਂਕਿ ਹਫ਼ਤਾ ਨਿਕਲ ਕਿੱਦਾਂ ਗਿਆ ਪਤਾ ਹੀ ਨਹੀਂ ਲੱਗਦਾ।
0: ਸਹੀ ਗੱਲ ਹੈ ਯਾਰ।
1: ਹਾਂ,
0: ਉਹੀ ਦਾੜੀ ਆ, ਉਹੀ
1: ਮੁੱਛਾਂ,
0: ਉਹੀ ਅਕਲ ਹੈ,
1: ਉਹੀ ਅਕਲ ਹੈ, ਗਰੋਥ ਹੀ ਨਹੀਂ ਹੋ ਰਹੀ,
0: ਉਹੀ ਮੱਥਾ
1: ਸਾਡਾ ਨਾ, ਸਾਡਾ ਨਾ ਮੇਰੇ ਹਿਸਾਬ ਨਾਲ ਉਹ ਰੈਮ ਮੈਮਰੀ ਹੈ ਨਾ, ਰੈਮ ਮੈਮਰੀ ਬਹੁਤ ਨਾ ਹੁਣ ਸਲੋ ਹੋ ਗਈ ਹੈ, ਤੇ ਲਾਈਫ ਦੇ ਅੰਦਰ ਜਿਹੜੀ ਯੂਸੇਜ ਹੈ ਨਾ ਉਹ ਲਾਈਫ ਦੀ ਐਪਸ
0: ਯਾਰ ਬੜੀ ਸੀਰੀਅਸ ਗੱਲ ਆ, ਆਪਾਂ ਇਹਨੂੰ ਹਾਸੇ ਮਜ਼ਾਕ ਚ ਕਰੀ ਜਾਂਦੇ ਹਾਂ। ਪਰ ਹਾਂ ਕ੍ਰਿਸ਼ਨਾ ਜੀ, ਗੱਲ ਤੁਹਾਡੀ ਬਿਲਕੁਲ ਸਹੀ ਹੈ ਯਾਰ, ਥੋੜੀ ਲਾਈਫ ਜਿਹੜੀ ਉਹ ਬਹੁਤ ਜ਼ਿਆਦਾ ਹੈਕਟਿਕ ਹੋ ਗਈ ਆ। ਹਾਲਾਂਕਿ ਇੰਨੀ ਜ਼ਿਆਦਾ ਹੈਕਟਿਕ ਹੋ ਗਈ ਆ ਤੇ ਅੱਜ ਕੱਲ੍ਹ ਮੈਂ ਜੇ ਤੁਹਾਨੂੰ ਦੱਸਾਂ ਤੇ ਬੰਦੇ ਦਾ ਮੂੰਹ ਵੇਖ ਕੇ ਕੰਮ ਯਾਦ ਆਉਂਦਾ, ਇਹ ਬੰਦੇ ਨੇ ਸਾਨੂੰ ਕੀ ਕੰਮ ਕਿਹਾ ਸੀ, ਫਿਰ ਉਹ ਅੱਛਾ ਅੱਛਾ ਫਿਰ ਉਸੇ ਵੇਲੇ ਉਹਦੇ ਕੰਮ ਦੀ ਗੱਲ ਕਰੀ ਦੀ। ਮਤਲਬ ਜੇ ਉਹ ਅੱਖਾਂ ਤੋਂ ਓਹਲੇ ਆ ਤੇ ਇਹਦਾ ਮਤਲਬ ਵੀ ਸਾਨੂੰ ਯਾਦ ਹੀ ਨਹੀਂ ਕੁਛ
1: ਹਨਾ ਆਪਣੇ,
0: ਪਤਾ ਨਹੀਂ ਇਹਨੂੰ ਹੁਣ।
1: ਪਰ ਨਾ ਇੱਕ ਗੱਲ ਦੱਸਾਂ, ਇਹ ਆਪਾਂ ਤਾਂ ਇਸ ਤਰ੍ਹਾਂ ਸੋਚ ਲੈਂਦੇ ਹਾਂ ਹਨਾ, ਮੈਂ ਵੀ ਤੇਰੇ ਹੀ ਸਕੂਲ ਆਫ ਥਾਟ ਤੋਂ ਆਉਂਦਾ, ਪਰ ਇੱਕ ਹੋਰ ਗੱਲ ਦੱਸਾਂ ਤੈਨੂੰ।
0: ਦੱਸੋ ਦੱਸੋ,
1: ਜਿਹੜਾ ਬਹੁਤਾ ਕੋਈ ਐਫੀਸ਼ੀਐਂਟ ਆਦਮੀ ਹੋਏਗਾ ਨਾ ਇਹ ਗੱਲ ਸੁਣ ਰਿਹਾ ਹੋਏਗਾ ਸਾਡੀ, ਉਹ ਕਹਿ ਰਹੇ ਲੇਜ਼ੀ ਨੇ।
0: ਹਾਂ, ਉਹਨਾਂ ਦੇ ਹਿਸਾਬ ਨਾਲ ਵੇਖੋ, ਜੇ ਆਪਾਂ ਵੇਖੀਏ ਬੁੱਕਸ ਦੇ ਹਿਸਾਬ ਨਾਲ, ਤੇ ਬੁੱਕਸ ਦੇ ਹਿਸਾਬ ਨਾਲ ਤੇ ਸਾਨੂੰ ਲੇਜ਼ੀ ਕਿਹਾ ਜਾਂਦਾ।
1: ਸਹੀ ਗੱਲ ਆ,
0: ਕਿਉਂਕਿ ਪਰਿਭਾਸ਼ਾ ਲੇਜ਼ੀ ਦੀ ਇਹੋ ਹੀ ਆ।
1: ਪਰ ਸਭ ਦਾ ਆਪਣਾ ਆਪਣਾ ਨੋਰਮਲ ਹੈ ਜੀ, ਇਹ ਗੱਲ ਕਹਿਣਾ ਚਾਹੁੰਦਾ ਬੇਸਿਕਲੀ।
0: ਇਸ ਤੋਂ ਮੈਨੂੰ ਯਾਦ ਆਇਆ ਕਿ ਇਹਦੀ ਜਿਹੜੀ ਸਿਮਰਨ ਸੀਗੀ ਇਸ ਫਿਲਮ ਦੇ ਵਿੱਚ, ਉਹ
1: ਵੀ
0: ਹੋਈ ਆ। ਹਾਂ, ਉਹ ਛੇਤੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੈਨੂੰ ਪਤਾ ਤੁਸੀਂ ਸਾਰਿਆਂ ਨੇ ਵੇਖਣੀ ਤੇ ਹੈ ਨੀ, ਪਰ ਫਿਰ ਵੀ ਜੇ ਤੁਹਾਡੇ ਕੋਲ ਟਾਈਮ ਹੋਇਆ
1: ਯਾਰ,
0: ਛੋਟੀ ਜਿਹੀ ਇੰਟਰਵਿਊ ਹੈ 4-5 ਮਿੰਟ
1: ਦੀ, ਬਹੁਤ ਪਿਆਰਾ ਇੰਟਰਵਿਊ ਹੈ,
0: ਤੁਸੀਂ ਵੇਖਿਓ ਜ਼ਰੂਰ, ਕਿਉਂਕਿ ਵੱਡੇ ਐਕਟਰ ਜਿਹੜੇ ਹੁੰਦੇ ਨੇ ਜਾਂ ਜਿਹੜੇ ਨਾਮੀ ਜਿਨ੍ਹਾਂ ਦਾ ਨਾਮ ਆਲਰੇਡੀ ਬੜਾ ਮਸ਼ਹੂਰ ਹੋ ਗਿਆ, ਉਹਨਾਂ ਦੀ ਆਪਾਂ ਵੇਖਦੇ ਹਾਂ, ਖੁਸ਼ ਹੁੰਦੇ ਹਾਂ।
1: ਉਹਨਾਂ ਦਾ ਤਾਂ ਯਾਰ ਨਾਲੇ ਹੈ ਵੀ ਇੱਦਾਂ ਹੀ ਕਿ ਬਸ ਉਹ ਕੱਪੜਾ ਹੀ ਚੇਂਜ ਆ, ਗੱਲਾਂ ਬਾਤਾਂ ਸਿਮਿਲਰ ਹੀ ਹੁੰਦੀਆਂ ਹਰ ਕਿਸੇ,
0: ਪਰ ਮਤਲਬ ਇੱਕ ਮਸੂਮੀਅਤ, ਇੱਕ ਸੁਣ ਕੇ ਤੁਹਾਨੂੰ ਐਂ ਲੱਗੂਗਾ, ਖੁਸ਼ੀ ਅੰਦਰੋਂ ਹੀ ਹੋਊਗੀ ਤੁਹਾਨੂੰ ਕਿ ਯਾਰ ਹਾਂ ਕਿੰਨੀ ਸੋਹਣੀ, ਭਾਵੇਂ ਉਹ ਥੋੜਾ ਜਿਹਾ ਉਹਨੂੰ ਸਪੀਕਿੰਗ ਦੀ ਪ੍ਰੋਬਲਮ ਆ, ਪਰ ਫਿਰ ਵੀ ਤੁਹਾਨੂੰ ਮਜ਼ਾ ਆਊਗਾ ਉਹਦੀ 4-5 ਮਿੰਟ ਦੀ ਗੱਲ ਸੁਣ ਕੇ, ਕਿਉਂਕਿ ਤੇ ਲਾਗੇ ਉਹਦੀ ਮੰਮਾ ਬੈਠੇ ਸੀ ਜਿਹੜੇ, ਉਹ ਤੁਹਾਨੂੰ ਕੈਮਰੇ ਚ ਨਹੀਂ ਦਿਖਣੇ, ਪਰ ਉਹ ਮੈਂ ਲਾਈਵ ਵੇਖੇ ਨੇ ਕਿ ਉਹ ਮਤਲਬ ਇੱਕ ਇਮੋਸ਼ਨਸ ਜਿਹੜੇ ਸੀ ਇੱਕ ਪੇਰੈਂਟ ਦੇ ਜੋ ਉਹਦੀ ਮੰਮੀ ਦੇ, ਉਹ ਵੇਖ ਕੇ ਤੁਹਾਨੂੰ ਹੋਰ ਜ਼ਿਆਦਾ
1: ਬਿਲਕੁਲ
0: ਮਤਲਬ ਉਦਣ ਸੱਚੀ ਦੱਸਾਂ ਮੈਂ ਉਹ ਇੰਟਰਵਿਊ ਜਿੱਦਣ ਆਪਾਂ ਕੀਤੀ ਉਹਦੀ ਮੰਮੀ ਦੇ, ਜਿਹੜੇ ਮੈਂ ਗੈਸਚਰਸ ਵੇਖੇ ਹੈ ਨਾ, ਉਹ ਮਤਲਬ ਸਾਇੰਸ ਹੀ ਮੈਂ ਪੜ੍ਹ ਲਿਆ, ਉਹਨਾਂ ਦਾ ਮੂੰਹ ਹੀ ਪੜ੍ਹ ਲਿਆ ਉਦਣ, ਮੈਨੂੰ ਮਤਲਬ ਮੈਂ ਉਦਣ ਸਾਰਾ ਕੁਛ ਭੁੱਲ ਗਿਆ ਕੰਮ ਕਾਰ, ਤੇ ਮੈਨੂੰ ਇੱਕ ਰਿਲੈਕਸੇਸ਼ਨ ਜੀ ਮਹਿਸੂਸ ਹੋਈ ਵੀ ਪੀ ਆਰ ਹਾਂ
1: ਗਲਾ ਥੋੜਾ ਭਾਰ ਆਇਆ ਹਨਾ, ਕਿਸੇ ਤਰੀਕੇ ਕੋਈ ਏਦਾਂ ਕੋਈ ਗੱਲਬਾਤ ਨੀ ਹੋਈ, ਪਰ ਹਨਾ ਤੁਸੀਂ ਜਦੋ ਇੱਕ ਦੇਖਦੇ ਹੋ ਕਿ ਯਾਰ ਅਸੀਂ ਕਿੰਨੀ ਚੀਜ਼ਾਂ ਚ ਇਰੀਟੇਟਡ ਰਹਿੰਦੇ, ਹੁਣ ਵੀ ਸ਼ੁਰੂਆਤ ਕੀ ਕੀਤੀ ਆ, ਲਾਈਫ ਬੜੀ ਹੈਕਟਿਕ ਆ ਹਨਾ, ਇੱਕ ਖਿੱਜ ਇੱਕ ਇਰੀਟੇਸ਼ਨ ਕਿ ਯਾਰ ਲਾਈਫ ਬੜੀ ਹੈਕਟਿਕ ਹੈ, ਤਾਂ ਆਪਾਂ ਇਹ ਨਹੀਂ ਵੇਖਦੇ ਨਾ ਕਿ ਦੇਰ ਆਰ ਸੋ ਮੈਨੀ ਥਿੰਗਸ ਅਰਾਊਂਡ ਅਸ, ਕਿੰਨੀ ਡਿਸੇਬਿਲਿਟੀਜ਼ ਨੇ, ਹਰ ਤਰ੍ਹਾਂ ਦੀ ਪ੍ਰੋਬਲਮ ਹੈ ਦੁਨੀਆ 'ਤੇ, ਅਤੇ ਆਪਾਂ ਬਹੁਤ ਪ੍ਰਿਵਲੇਜ ਹਾਂ ਹਨਾ। ਆਹ ਇੰਟਰਵਿਊ ਦੀ ਗੱਲ ਹੁੰਦੀ ਵੀ ਆ, ਤਾਜ਼ਾ ਤਰਾਰ ਜਿਹੜਾ ਆਪਾਂ ਇੰਟਰਵਿਊ ਕੀਤਾ ਥੋੜੇ ਟਾਈਮ ਪਹਿਲਾਂ, ਬੋਲ ਭਾਵੇਂ ਨਾ ਬੋਲ ਦੀ ਟੀਮ ਨਾਲ,
0: ਹਾਂ
1: ਹਨਾ,
0: ਉਹ ਵੀ ਬੜੀ ਐਕਟਿਵ ਚੱਲ ਰਹੀ ਸੀ ਲਾਈਫ, ਇਹ ਦੱਸ ਰਹੇ ਸੀਗੇ ਆਪਾਂ ਨੂੰ ਥੋੜਾ ਜਿਹਾ ਜਦੋਂ ਇੰਟਰਵਿਊ ਆਪਾਂ ਖਤਮ ਕੀਤੀ, ਫਿਰ ਇੱਕ ਦੋ ਗੱਲਾਂ ਇਹਨਾਂ ਨਾਲ ਭਾਵੇਂ ਫਿਰ ਕੀਤੀਆਂ, ਕਿਉਂਕਿ ਆਪਾਂ ਕਰਦੇ ਹੁੰਦੇ ਹਾਂ ਯਾਰ ਮਾੜਾ ਮੋਟਾ ਜਾਣ ਲਈ ਦਾ ਕੀ ਚੱਲਣ ਡਿਆ ਯਾਰ, ਕੱਲ ਨੂੰ ਜੇ ਵੱਡੇ ਬੰਦੇ ਬਣ ਗਏ ਪਤਾ ਤੇ ਲੱਗੇ ਯਾਰ ਕੀ ਹੁੰਦਾ ਬੰਦੇ ਨਾਲ,
1: ਸਹੀ ਗੱਲ,
0: ਤੇ ਉਹਨਾਂ ਨੇ ਕਿਹਾ ਵਾ ਵੀ ਹੈਕਟਿਕ ਤੇ ਚੱਲ ਰਿਹਾ, ਪਰ ਹੁਣ ਕਹਿ ਨਹੀਂ ਸਕਦੇ ਕੈਮਰੇ ਦੇ ਸਾਹਮਣੇ, ਕਿਉਂਕਿ ਕੰਮ ਆ ਯਾਰ, ਕੰਮ ਆ, ਹੈਕਟਿਕ ਲੱਗ ਸਕਦਾ ਵਾ, ਪਰ ਉਹ ਆਪਾਂ ਕਹਿਣਾ
1: ਪਰ ਉਹਦੇ ਅੰਦਰ ਇਹ ਵੀ ਗੱਲ ਆ ਨਾ ਕਿ ਕਿੰਨਾ ਫਰੈਸ਼ ਜਿਹਾ ਫੀਲ ਹੁੰਦਾ ਜਦੋਂ ਤੁਸੀਂ ਨਵੇਂ ਆਰਟਿਸਟਾਂ ਨਾਲ, ਖਾਸ ਕਰ ਉਹ ਐਕਸਾਈਟਮੈਂਟ ਲੈਵਲ ਸਾਰਿਆਂ ਨਾਲ ਹੁੰਦਾ, ਅਸੀਂ ਆਪਣੀ ਲਾਈਫ 'ਚ ਕੋਈ ਵੀ ਚੀਜ਼ ਜਦੋਂ ਪਹਿਲੇ ਪਹਿਲੇ ਦਿਨ ਕਰਨ ਲੱਗਦੇ ਹਾਂ, ਪਹਿਲਾ ਪਹਿਲਾ ਹਫ਼ਤਾ ਹੁੰਦਾ, ਉਹ ਸਭ ਤੋਂ ਬੈਸਟ ਥ੍ਰਿਲ ਹੁੰਦਾ ਨਾ, ਉਹਦੇ ਨਾਲ ਦਾ ਹਾਏ ਕੋਈ ਹਾਏ ਨਹੀਂ ਹੁੰਦਾ।
0: ਹਾਂ ਯਾਰ, ਪਹਿਲੇ ਦਿਨ ਤੁਸੀਂ ਆਸਟ੍ਰੇਲੀਆ ਆਏ, ਉਹ ਦਿਨ ਤੁਹਾਡਾ ਕਿੰਨਾ ਵਧੀਆ, ਪਹਿਲੇ ਦਿਨ ਤੁਸੀਂ ਕਾਲਜ ਗਏ ਇੱਥੇ, ਉਹ ਕਿੰਨਾ ਵਧੀਆ, ਪਹਿਲੇ ਦਿਨ ਕੰਮ ਤੇ ਗਏ,
1: ਪਹਿਲੀ ਵਾਰੀ ਯਾਰਾਂ ਰਿਵਰ ਵੇਖੀ,
0: ਕੋਈ ਚੰਗਾ ਕੰਮ ਮਿਲ ਗਿਆ ਪਹਿਲੇ ਦਿਨ, ਉਹਦੀ ਐਕਸਾਈਟਮੈਂਟ, ਇਟ ਇਜ਼ ਮਾਈ ਹੈਕਟਿਕ ਲਾਈਫ ਦੇ ਨਾਲ ਨਾਲ ਇਹ ਚੀਜ਼ਾਂ ਤੇ ਵੇਖੋ ਚੱਲਣੀਆਂ ਨੇ,
1: ਉਹ ਹੁੰਦਾ ਕੀ ਆ, ਇਹੀ ਚੀਜ਼ਾਂ ਮੁੜ ਕੇ ਹੈਕਟਿਕ ਹੋ ਜਾਂਦੀਆਂ ਸਾਡੇ ਵਾਸਤੇ।
0: ਹਾਂ ਯਾਰ, ਅਲਟੀਮੇਟ ਇਹਦੇ ਵਿੱਚ ਨਾ ਮਤਲਬ ਮੈਂ ਤਾਂ ਕਹਿਣਾ ਚਾਹੁੰਦਾ, ਕਿਉਂਕਿ ਕਈ ਕਹਿ ਦਿੰਦੇ ਨੇ ਕਿ ਯਾਰ ਹਰ ਇੱਕ ਬੰਦੇ ਨੂੰ, ਜਿਹਦੀ ਮੰਨ ਲਓ ਜੇ ਮੈਂ ਕਿਸੇ ਨੂੰ ਕਹਿੰਦਾ ਕਿ ਯਾਰ ਮੇਰੀ ਹੈਕਟਿਕ ਬੜੀ, ਤੇ ਉਹਨੇ ਕਹਿਣਾ ਯਾਰ ਇਹਨੇ ਨਾ ਆਪ ਕਰ ਲਈ ਆ, ਆਪ ਹੈਕਟਿਕ ਕੀਤੀ ਕਿਸੇ ਨੇ ਕਿਹੜਾ,
1: ਉਹ ਤਾਂ ਆਬਵੀਅਸ ਆਪ ਹੀ ਕਰਾਂਗੇ, ਆਪਣੀ ਲਾਈਫ ਤਾਂ ਆਪਣੇ ਹੱਥ ਆਪ ਹੀ ਕਰਾਂਗੇ।
0: ਮਤਲਬ ਮੈਨੂੰ ਹੁਣ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਯਾਰ ਇਨਸਾਨ ਆਪਣੇ ਆਪ ਨੂੰ ਹੈਕਟਿਕ ਕਿਉਂ ਕਰੂਗਾ, ਕਿਉਂ ਕਰੂ ਹਨਾ, ਰੀਜ਼ਨ ਉਹਦੇ ਪਿੱਛੇ ਕੀ ਆ, ਕਿ ਉਹ ਕਿਉਂ ਚਾਹੂਗਾ ਕਿ ਉਹਨੂੰ ਮੈਮਰੀ ਲੋਸ ਹੋਵੇ, ਉਹ ਕਿਉਂ ਚਾਹੂਗਾ ਕਿ ਉਹਨੂੰ ਗੱਲਾਂ ਭੁੱਲਣ ਬਲਿੰਕ ਆਫ ਦਾ ਆਈ ਨਾਲ, ਉਹ ਕਿਉਂ ਚਾਹੂਗਾ ਕਿ ਉਹ ਸਾਰੀ ਦਿਹਾੜੀ ਭੁੱਖਾ ਤੁਰਿਆ ਫਿਰੇ, ਉਹ ਕਿਉਂ ਚਾਹੂਗਾ ਕਿ ਉਹ
1: ਬੰਦਾ ਚੇਜ਼ ਹੀ ਕਰਦਾ
0: ਰਹੇ,
1: ਚੀਜ਼ਾਂ ਹੀ ਚੇਜ਼ ਕਰਦਾ ਰਹਿੰਦਾ, ਡੈਡਲਾਈਨਾਂ ਹੀ ਚੇਜ਼ ਕਰਦਾ ਰਹੇ,
0: ਹਰ ਇੱਕ ਚੀਜ਼ ਆ ਉਹ ਆਪਣੇ ਤੋਂ ਪੁੱਠਾ ਕਿਉਂ ਜਾਊਗਾ, ਮਤਲਬ ਇੱਕ ਸੋਚਣ ਵਾਲੀ ਗੱਲ ਆ। ਪਰ ਆਪਾਂ ਕਦੀ ਇਹ ਨਹੀਂ ਸੋਚਿਆ ਕਿ ਯਾਰ ਜੇ ਆਪਾਂ ਹੈਕਟਿਕ ਨਾ ਹੋਈਏ, ਹੁਣ ਹੈਕਟਿਕ ਕੀ ਆ, ਜੇ ਸਿੱਧੇ ਸਿੱਧੇ ਲਫ਼ਜ਼ਾਂ 'ਚ ਵੇਖੀਏ ਤੇ ਜ਼ਿੰਮੇਵਾਰੀਆਂ, ਠੀਕ ਹੈ, ਜਿਹੜੀਆਂ ਵਰਕ ਰਿਲੇਟਿਡ ਵੀ ਹੋ ਸਕਦੀਆਂ ਨੇ, ਪਰਸਨਲ ਵੀ ਹੋ ਸਕਦੀਆਂ ਨੇ, ਇੱਧਰ ਉੱਧਰੋਂ ਕਮਰਸ਼ੀਅਲ ਵੀ ਹੋ ਸਕਦੀਆਂ ਨੇ, ਕਿਸੇ ਵੰਗਾਰਾਂ ਵੀ ਚਲੋ ਵਿੱਚ ਉਹਦੇ ਆ ਜਾਂਦੀਆਂ,
1: ਬਿਲਕੁਲ
0: ਆਪਣੇ ਆਪ 'ਤੇ ਡਿਪੈਂਡ ਕਰਦਾ, ਹੁਣ ਉਹ ਸਾਰਾ ਕੁਛ ਕੁੱਲ ਮਿਲਾ ਕੇ ਉਹ ਚੀਜ਼ ਨੂੰ ਹੈਕਟਿਕ ਹੋ ਜਾਂਦੀ ਹੈ ਨਾ, ਉਹਦੇ ਵਿੱਚ ਟਰੈਵਲਿੰਗ ਆ ਗਈ, ਸਾਰਾ ਕੁਝ ਆ ਜਾਂਦਾ, ਪ੍ਰੋਬਲਮਸ ਆ ਗਈਆਂ
1: ਜੀ।
0: ਹੁਣ ਉਹ ਪ੍ਰੋਬਲਮਸ ਜਿਹੜੀਆਂ ਨੇ ਉਹ ਵੇਖੋ, ਕੋਈ ਵੀ ਬੰਦਾ ਆਪਣੀ ਲੈ ਕੇ ਆਉਂਦਾ ਆਪਣੇ ਦੇ ਉੱਤੇ,
1: ਹਾਂ
0: ਉਹ ਆ ਜਾਂਦੀਆਂ ਨੇ, ਕਈ ਕਹਿੰਦੇ ਨੇ ਜੀ ਉਹ ਲਿਖੀਆਂ ਹੁੰਦੀਆਂ ਵਾ ਕਰਮਾਂ ਦੇ ਵਿੱਚ, ਕਈ ਕਹਿੰਦੇ ਨੇ ਜੀ ਵੀ ਤੁਸੀਂ ਕੋਈ ਗਲਤੀ ਕੀਤੀ ਹੋਊਗੀ ਉਹਦਾ ਨਤੀਜਾ ਭੁਗਤ ਰਹੇ
1: ਹੋ, ਮਨ ਨੂੰ ਸਮਝਾਉਣ ਵਾਲੀ ਗੱਲ ਆ,
0: ਸਾਰੀਆਂ ਉਹ ਚੀਜ਼ਾਂ ਬਣੀਆਂ ਨੇ, ਪਰ ਜਦੋਂ ਪ੍ਰੋਬਲਮਸ ਆ ਜਾਂਦੀਆਂ ਨੇ, ਕਾਫੀ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ, ਉਹ ਹੈਕਟਿਕ ਨੈਕਸ ਇੱਕ ਬਣ ਜਾਂਦੇ ਕਿ ਹਾਂ ਮੈਂ ਹੁਣ ਹੈਕਟਿਕ ਆ, ਪਰ ਸਾਰੇ ਬੰਦੇ ਹੈਕਟਿਕ ਨੇ,
1: ਬਿਲਕੁਲ ਸਹੀ,
0: ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਤੁਸੀਂ
1: ਹਰ ਬੰਦਾ, ਹਾਂ ਹਰ ਬੰਦੇ ਲਾਈਫ ਹੈਕਟਿਕ ਹੈ, ਹਰ ਬੰਦੇ ਲਾਈਫ ਹੈਕਟਿਕ ਤਾਂ ਹੈ ਹੀ ਹੈ, ਅਤੇ ਉਹਦੇ ਮਿਆਰ ਦੇ ਅਕੋਰਡਿੰਗਲੀ ਆ, ਕਿਉਂਕਿ 24 ਘੰਟੇ ਸਾਰਿਆਂ ਕੋਲ ਬਰਾਬਰ ਨੇ ਹਨਾ ਇਹ ਇਹ ਹਨਾ ਜਿਸ ਤਰ੍ਹਾਂ ਆਪਾਂ ਥੋੜੇ ਦਿਨ ਪਹਿਲਾਂ ਸਾਡੇ ਕੋਲ ਗੈਸਟ ਆਏ ਹੋਏ ਸੀ ਉਹਨਾਂ ਨੇ ਪਤਾ ਦੱਸਿਆ ਨਾ ਕਿ ਇਲੋਨ ਮਸਕ ਨੇ ਕੋਈ ਬਿਆਨ ਦੇ ਦਿੱਤਾ ਤੇ ਕਿੰਨੇ ਬਿਲੀਅਨ ਡਾਲਰਸ ਦਾ ਲਾਸ ਹੋ ਗਿਆ ਸੀ ਉਹਦੀ ਕੰਪਨੀ ਨੂੰ ਉਹਨੇ ਕੋਈ ਇੱਦਾਂ ਦੀ ਗੱਲ ਕਹਿ ਦਿੱਤੀ ਸੀ ਹੁਣ ਮੇਰੇ ਵੀ ਧਿਆਨ 'ਚ ਨਹੀਂ ਹੈ ਪਰ ਇਲੋਨ ਮਸਕ ਨੇ ਮੇਰੇ ਖਿਆਲ ਨਾਲ ਇੱਕ ਪਰਟੀਕੁਲਰ ਕਮਿਊਨਿਟੀ ਦੇ ਲੋਕਾਂ ਬਾਰੇ ਬੜੀ ਸਿੱਧੀ ਜੀ ਪੱਧਰ ਤੇ ਐਂਟੀ ਜੀ ਗੱਲ ਕਰਤੀ ਜਿਸ ਕਰਕੇ ਸ਼ੇਅਰ ਮਾਰਕੀਟ ਤੋਂ ਕਾਫੀ ਲੋਕਾਂ ਨੇ ਡਿਸਇਨਵੈਸਟ ਕਰ ਲਿਆ ਜਿਹੜੇ ਹਨਾ ਉਸ ਚੀਜ਼ ਤੋਂ ਓਕੇ ਨਹੀਂ ਮੰਨਦੇ ਸੀ ਉਹਦੀ ਗੱਲ ਨੂੰ ਤੇ ਉਹਦੀ ਕੰਪਨੀ ਨੂੰ ਘਾਟਾ ਹੋਇਆ ਗੱਲ ਇਹ ਹੈ ਕਿ ਆਪਾਂ ਇਹ ਵੇਖ ਲੈਂਦੇ ਕੋਈ ਬੰਦਾ ਟ੍ਰਿਲੀਅਨਰ ਹੈ ਬਿਲੀਅਨਰ ਹੈ ਪਰ ਤੁਸੀਂ ਇਹ ਵੇਖੋ ਬੰਦੇ ਦੀ ਲਾਈਫ ਕਿੰਨੀ ਹੈਕਟਿਕ ਹੋਣੀ ਕਿ ਉਹਨੂੰ ਆਪਣੀ ਹੀ ਪਰਸਨੈਲਿਟੀ ਦਾ ਇੱਕ ਜਾਮਾ ਪਾ ਕੇ ਇੱਕ ਮੁਖੌਟਾ ਪਾ ਕੇ ਫਿਰਨਾ ਪੈਂਦਾ ਕਿ ਪਤਾ ਨਹੀਂ ਮੈਂ ਪੜ੍ਹਿਆ ਪੜ੍ਹਾਇਆ ਬੋਲੂੰਗਾ ਜੇ ਜਿਸ ਤਰ੍ਹਾਂ ਮੈਨੂੰ ਸਿਖਾਇਆ ਗਿਆ ਮੇਰੀ ਟੀਮ ਸਿਖਾਉਂਦੀ ਹੈ ਬੋਲਾਂਗਾ ਤਾਂ ਹੀ ਠੀਕ ਹੈ ਨਹੀਂ ਤਾਂ ਮੇਰੇ ਮੇਰੇ ਵਾਕ ਮੇਰੇ ਮੇਰੇ ਇੱਕ ਵਾਕ ਦਾ ਮੁੱਲ 6,000 crore 7,000 crore ਰੁਪਏ ਹੈ ਇਹ ਵੀ ਹੈ ਇਕੋਨਮੀ ਇਸ ਤਰ੍ਹਾਂ ਮੂਵ ਕਰਦੀ ਪਈ ਹੈ
0: ਪਰ ਇਹ ਵੀ ਗੱਲ ਆ ਕਿਉਂਕਿ ਕਹਿੰਦੇ ਨਾ ਜਿੰਨਾ ਵੱਡਾ ਬੰਦਾ ਹੋ ਜਾਂਦਾ ਉਹਦੀਆਂ ਓਨੀਆਂ ਹੀ ਰਿਸਪੋਂਸੀਬਿਲਟੀਜ਼ ਹੋ ਜਾਂਦੀਆਂ
1: ਬਿਲਕੁਲ
0: ਉਹਦੇ ਨਾਲ ਨਾਲ ਫਿਰ ਉਹ ਹੈਕਟਿਕ ਵੀ ਓਨਾ ਹੀ ਹੋ ਜਾਂਦਾ ਤੇ ਇਸ ਕਰਕੇ ਆਪਾਂ ਚਾਹੁੰਦੇ ਤਾਂ ਹੈਗੇ ਹਾਂ ਲਾਈਫ ਦੇ ਵਿੱਚ ਆਪਾਂ ਅੱਗੇ ਵੱਧ ਜਾਈਏ ਆਪਾਂ ਆਹ ਕਰ ਲਈਏ ਆਪਾਂ ਉਹ ਕਰ ਲਈਏ ਸੋ ਇੱਕ ਗੱਲ ਤਾਂ ਆਪਾਂ ਨੂੰ ਵੇਖੋ ਨਾਲ ਨਾਲ ਰੱਖਣੀ ਪੈਣੀ ਆ ਕਿ ਜੋ ਜੋ ਵੀ ਕਰਾਂਗੇ ਉਹਦੇ ਵਿੱਚ ਉਹ ਚੀਜ਼ਾਂ ਮੈਨੇਜ ਆਖਿਰ 'ਚ ਆਪਾਂ ਨੂੰ ਹੀ ਕਰਨੀਆਂ ਪੈਣੀਆਂ ਅਤੇ ਹੈਕਟਿਕ ਤਾਂ ਫਿਰ ਹੋਣਾ ਹੀ ਆ ਹੁਣ ਮੰਨ ਲਓ ਆਪਾਂ ਚਾਹੁੰਦੇ ਕਿ ਆਪਾਂ ਦੋ ਕੰਮ ਕਰ ਲਈਏ ਤਿੰਨ ਕੰਮ ਕਰ ਲਈਏ ਅਤੇ ਉਹ ਤਿੰਨਾਂ ਕੰਮਾਂ ਨੂੰ ਮੈਨੇਜ ਕਿੰਨੇ ਕਰਨਾ
1: ਆਪ ਹੀ
0: 1% ਅਤੇ 1% ਹੈਕਟਿਕ ਕਿੱਦਾਂ ਨਹੀਂ ਹੋਊਗਾ ਅਤੇ ਨਾਲ ਇਹ ਵੀ ਸੱਚ ਆ ਕੰਮ ਨਾ ਕਰੂਗਾ ਜੇ ਉਹ ਤੇ ਉਹ ਤੇ ਫਿਰ ਉਦਾਂ ਹੀ ਐਕਟਿਕ
1: ਸਹੀ ਗੱਲ ਪੈਸਾ ਨਹੀਂ ਆ ਰਿਹਾ ਹਨਾ ਅੱਛਾ ਫਿਰ ਇਹ ਦੇਖੋ ਇਹ ਸਭ ਚੀਜ਼ਾਂ ਤਾਂ ਇੱਕ ਪਾਰਟ ਆਫ ਲਾਈਫ ਹੈ ਉਸ ਤੋਂ ਬਾਅਦ ਤੁਹਾਡਾ ਸੋਸ਼ਲ ਸਰਕਲ ਹੈ ਤੁਹਾਡੀਆਂ ਦੋਸਤੀਆਂ ਯਾਰੀਆਂ ਤੁਹਾਡੇ ਸ਼ੌਂਕ ਤੁਹਾਡੀ ਫੈਮਿਲੀ ਹਨਾ ਜੇ ਵਿਆਹੇ ਹੋਏ ਹੋ ਤਾਂ ਤੁਹਾਡਾ ਪਾਰਟਨਰ ਉਹ ਚੀਜ਼ਾਂ ਵੀ ਇਸੇ ਗਿਣਤੀ 'ਚ ਆ ਜਾਂਦੀਆਂ ਹਨਾ ਕਿ ਮੈਨੂੰ ਲੱਗਦਾ ਕਿ ਬੰਦੇ ਕੋਲ ਨਾ ਬਹੁਤੇ ਐਵੇਨਿਊਜ਼ ਨਹੀਂ ਹੈਗੇ ਆਪਣੀ ਐਨਰਜੀ ਜਦੋਂ ਥੋੜਾ ਫ੍ਰੀ ਹੈ ਆਪਣੀ ਐਨਰਜੀ ਨੂੰ ਚੈਨਲਾਈਜ਼ ਕਰਨ ਲਈ ਸ਼ਾਇਦ ਮੈਨੂੰ ਲੱਗਦਾ ਕਿ ਜਿਹੜੀ ਆਹ ਬੁੱਧੀ ਹੈ ਨਾ ਸਾਡੀ ਉਹ ਜਦੋਂ ਵਿਹਲੀ ਉਹ ਕਹਿੰਦੇ ਮੈਂ ਕੋਈ ਹੋਰ ਕੰਮ ਪਾਲ ਲਵਾਂ ਕਿਉਂਕਿ ਉਹੀ ਗੱਲ ਜੋ ਆਪਾਂ ਸਟਾਰਟਿੰਗ 'ਚ ਕਹੀ ਕਿ ਪਹਿਲਾਂ ਜਿਹੜੀ ਚੀਜ਼ ਤੁਹਾਡੇ ਲਈ ਸ਼ਾਇਦ ਸ਼ੌਂਕ ਹੁੰਦੀ ਆ ਜਾਂ ਤੁਹਾਨੂੰ ਬਹੁਤ ਚਾਹ ਹੁੰਦਾ ਉਹ ਕਰਨ ਦਾ ਉਹੀ ਤੁਹਾਡੀ ਮੋਨੋਟਨਸ ਵਾਲੀ ਲਾਈਫ ਰੂਟੀਨ ਵਾਲੀ ਲਾਈਫ ਜਾਂ ਫਿਰ ਆਪਾਂ ਕਹਿ ਲਈਏ ਹੈਕਟਿਕ ਲਾਈਫ ਦਾ ਬਹੁਤ ਮੇਜਰ ਹਿੱਸਾ ਬਣ ਜਾਂਦੀ ਆ ਹਾਂ
0: ਹੈਨਾ ਤੇ ਇਹਦੇ ਅੰਦਰ ਫਿਰ ਇੱਕ ਹੋਰ ਬਹੁਤ ਮੇਜਰ ਆ ਮੈਂ ਕਿਸੇ ਨਾ ਕਿਸੇ ਤਰੀਕੇ ਥੋੜ੍ਹਾ ਬਹੁਤ ਨਾ ਇਸ ਬਾਰੇ ਗੱਲ ਕਰਦਾ ਰਹਿੰਦਾ ਕਿ ਉਹ ਜਿਹੜਾ ਸਭ ਤੋਂ ਮੇਰਾ ਫਿਲੋਸਫੀ ਦੇ ਅੰਦਰ ਨਾ ਸਾਈਕੋਲੋਜੀ ਦੇ ਅੰਦਰ ਸਭ ਤੋਂ ਵਧੀਆ ਜਿੰਨੀਆਂ ਵੀ ਆਹ ਆਪਾਂ ਥਿਊਰੀਆਂ ਪੜ੍ਹ ਲੈਂਦੇ ਹਾਂ ਨਾ ਮੈਨੂੰ ਦੋ ਬਹੁਤ ਵਧੀਆ ਲੱਗਦੀਆਂ ਇੱਕ ਤਾਂ ਮਰਫੀਜ਼ ਲਾਅ ਹੈ ਉਹ ਆਪਣੇ ਇੱਥੇ ਨਹੀਂ ਚੱਲਦਾ ਇਹ ਜਿਹੜਾ ਆਪਾਂ ਅੱਜ ਟੋਪਿਕ ਕਰਦੇ ਹਾਂ ਮਰਫੀਜ਼ ਲਾਅ ਦਾ ਮਤਲਬ ਹੁੰਦਾ ਕਿ ਜੇ ਤੁਸੀਂ ਸੋਚ ਲਿਆ ਮਾੜਾ ਹੋਣਾ ਤਾਂ ਹੋ ਜਾਣਾ ਜੇ ਤੁਸੀਂ ਸੋਚ ਲਿਆ ਨਾ ਕਿ ਜਿਸ ਚੀਜ਼ ਦਾ ਡਰ ਬੋਲਤਾ ਮਨ ਨੂੰ ਉਹ ਅਸਲ ਹੋਣਾ ਹੀ ਹੋਣਾ ਇਹ ਮਰਫੀ ਲਾਅ ਹੈ ਪਰ ਜਿਹੜੀ ਆਪਾਂ ਗੱਲ ਕਰਾਂਗੇ ਉਹ ਸੰਕ ਕੋਸਟ ਫੈਲਸੀ ਉਹਨੂੰ ਉਹੀ ਮੇਨ ਜੜ ਹੈ ਬੜੀਆਂ ਚੀਜ਼ਾਂ ਦੀ ਪਤਾ ਉਹ ਕੀ ਹੁੰਦਾ ਉਹ ਹੁੰਦਾ ਕਿ ਮੈਂ ਅੱਜ ਇਸ ਚੀਜ਼ ਦੇ ਉੱਪਰ ਸਮਾਂ ਟਾਈਮ ਵਟ ਐਵਰ ਹਨਾ ਉਹ ਮੈਂ ਇਨਵੈਸਟ ਜਦੋਂ ਐਫਰਟਸ ਜਦੋਂ ਮੈਂ ਇਨਵੈਸਟ ਕਰਤੇ ਆ ਹੁਣ ਉਸ ਤੋਂ ਬਾਅਦ ਉਸ ਚੀਜ਼ ਤੋਂ ਨਾ ਮੈਨੂੰ ਰੈਸੀਪ੍ਰੋਕੇਸ਼ਨ ਨਹੀਂ ਆ ਰਹੀ ਮੈਨੂੰ ਰਿਟਰਨ ਨਹੀਂ ਆ ਰਿਹਾ ਪਰ ਕਿਉਂਕਿ ਮੈਂ ਇੱਕ ਟਾਈਮ ਤੇ ਉਸ ਚੀਜ਼ 'ਚ ਆਹ ਆਪਣੀ ਇੱਕ ਜਮ੍ਹਾਂ ਪੂੰਜੀ ਲਾਈ ਸੀ
1: ਹਾਂਜੀ
0: ਮੈਂ ਉਸ ਚੀਜ਼ ਨੂੰ ਛੱਡਦਾ ਨਹੀਂ ਅਸੀਂ
1: ਫਸਿਆ ਰਹਿੰਦਾ
0: ਹਾਂ ਅਸੀਂ ਡੈੱਡ ਹੋਏ ਰਿਸ਼ਤੇ ਨਾਤੇ ਅਸੀਂ ਡੈੱਡ ਹੋਈ ਇਨਵੈਸਟਮੈਂਟਾਂ ਅਸੀਂ ਡੈੱਡ ਹੋਏ ਕੰਮ ਕਾਰ ਉਹਨਾਂ 'ਚ ਹੋਰ ਰੁੱਝਦੇ ਰਹਿੰਦੇ ਹਾਂ ਆਪਣੇ ਰੂਟੀਨ ਨੂੰ ਹੋਰ ਔਖਾ ਕਰਦੇ ਰਹਿੰਦੇ ਹਾਂ ਕਿਉਂਕਿ ਆਪਾਂ ਇੱਕ ਸਮੇਂ ਤੇ ਉਹਦੇ ਉਹਨੂੰ ਲੈ ਕੇ ਬਹੁਤ ਜ਼ਿਆਦਾ ਪੋਜ਼ਿਟਿਵ ਸੀਗੇ ਇੱਕ ਸਮੇਂ ਤੇ ਸਾਨੂੰ ਉਸ ਚੀਜ਼ ਦਾ ਬਹੁਤ ਆਨੰਦ ਸੀ ਉਸ ਚੀਜ਼ ਤੋਂ ਬਹੁਤ ਆਨੰਦ ਮਿਲਦਾ ਸੀ ਤੇ ਹੁਣ ਸ਼ਾਇਦ ਉਹ ਵਾਲੀ ਗੱਲਬਾਤ ਨਹੀਂ ਹੁਣ ਸ਼ਾਇਦ ਉਹ ਚੀਜ਼ ਨੂੰ ਉਸ ਕਿੱਤੇ ਨੂੰ ਜਾਂ ਫਿਰ ਉਸ ਰਿਸ਼ਤੇ ਨੂੰ ਜਾਂ ਫਿਰ ਉਸ ਇਨਵੈਸਟਮੈਂਟ ਨੂੰ ਜੇ ਛੱਡ ਦਈਏ ਤਾਂ ਲਾਈਫ ਥੋੜ੍ਹੀ ਜ਼ਿਆਦਾ ਬੈਟਰ ਹੈ ਥੋੜ੍ਹੀ ਈਜ਼ੀ ਹੈ ਥੋੜ੍ਹਾ ਫਰੀ ਮਾਇੰਡ ਹੈ ਪਰ ਉਹ ਸਾਡਾ ਮਾਇੰਡ ਨਹੀਂ ਮੰਨਦਾ ਮਾਇੰਡ ਬੜੀ ਆਈਟਮ ਹੈ
1: ਕਿਉਂਕਿ ਮਾਇੰਡ ਮੰਨੇ ਵੀ ਕਿਉਂ ਯਾਰ ਕਿਉਂਕਿ ਮਾਇੰਡ ਦੇ ਵਿੱਚ ਹੁਣ 100 ਚੀਜ਼ਾਂ ਚੱਲਣ ਦੀਆਂ ਮਾਇੰਡ ਕਿਹਦੀ ਕਿਹਦੀ ਮੰਨੇ ਕਿੱਧਰਲੇ ਪਾਸੇ ਜਾਵੇ ਹੁਣ ਜਾਂ ਤੇ ਮਾਇੰਡ ਨੂੰ ਕੌਣ ਦੱਸੇ ਜਾਂ ਤੇ ਮਾਇੰਡ ਨੂੰ ਵੀ ਕੋਈ ਦੱਸੇ ਵੀ ਤੂੰ ਆਹ ਕਰ ਪਰ ਮਾਇੰਡ ਸਾਨੂੰ ਦੱਸਦਾ ਤੇ ਇਹਦਾ ਮਤਲਬ ਜੇ ਮਾਇੰਡ ਦੇ ਵਿੱਚ 100 ਚੀਜ਼ਾਂ ਨੇ ਤੇ ਮਾਇੰਡ ਵਿਲ ਡਿਸਾਈਡ ਤੇ ਮਾਇੰਡ ਵੀ ਡਿਸਾਈਡ ਕਰਨ ਦੇ ਵਿੱਚ ਥੋੜ੍ਹਾ ਜਿਹਾ ਉਲਝ ਜਾਂਦਾ ਤੇ ਉਹ 5-7 ਚੀਜ਼ਾਂ ਸਾਨੂੰ ਇਕੱਠੀਆਂ ਦੱਸਦਾ ਜਿਹੜੀਆਂ ਕਿ ਸਾਡੇ 'ਤੇ ਸਟ੍ਰੈਸ ਕਰ ਦਿੰਦੀਆਂ ਨੇ ਮੁੜ ਕੇ ਪਰ ਜੇ ਆਪਾਂ ਵੇਖ ਲਈਏ ਅੱਜ ਕੱਲ੍ਹ ਕ੍ਰਿਸ਼ਨਾ ਜੀ ਪਤਾ ਕੀ ਆ ਜੇ ਆਪਾਂ ਹੈਕਟਿਕ ਲਾਈਫ ਦੀ ਹੀ ਗੱਲ ਕਰਦੇ ਹਾਂ ਤੇ ਮੰਨ ਲਓ ਮੈਂ ਤੁਹਾਨੂੰ ਕਿਹਾ ਵੀ ਮੈਂ ਬਿਜ਼ੀ ਹਾਂ ਉਹ ਇੱਕ ਨਾ
0: ਕਿਤੇ ਨਾ ਕਿਤੇ ਇੱਕ ਸਟੇਟਸ ਸਿੰਬਲ ਵੀ ਬਣ ਗਿਆ ਵਾ ਕਿ ਮੈਂ ਬਿਜ਼ੀ ਹਾਂ। ਮੰਨ ਲਓ ਕੋਈ ਵੀ ਕਿਤੇ ਵੀ ਹਾਂ, ਮੈਨੂੰ ਐਂ ਲੱਗ ਹਾਂ ਉਹ ਤੇ ਬਹੁਤ ਬਿਜ਼ੀ ਆ ਜਾਂ ਮੈਂ ਤੇ ਬਹੁਤ ਬਿਜ਼ੀ ਹਾਂ। ਮੰਨ ਲਓ ਐਵੇਂ ਹੀ ਕਈ ਨਹੀਂ ਵੀ ਆ, ਮੈਂ ਬਿਜ਼ੀ, ਮੈਂ ਤਾਂ ਵੀ ਕਹੀ ਜਾਊਂਗੀ ਕਿ ਮੈਂ ਬਹੁਤ ਬਿਜ਼ੀ ਹਾਂ, ਹਨਾ। ਮੰਨ ਲਓ ਕਿਸੇ ਦਾ ਫੋਨ ਆਵੇ, ਉਹ ਕਵੇ ਯਾਰ ਤੂੰ ਮੇਰਾ ਪਰਸੋਂ ਫੋਨ ਹੀ ਚੁੱਕਿਆ ਕਰ, ਯਾਰ ਬਹੁਤ ਬਿਜ਼ੀ ਚੱਲਣ ਦਿਆ
2: ਯਾਰ,
0: ਮੈਂ ਬਹੁਤ ਬਿਜ਼ੀ ਹਾਂ।
2: ਇਹ ਇੱਕ ਇਹ ਅਗੇਨ ਉਹ ਜਿਹੜਾ ਐਂਡਰਿਊ ਟੇਟ ਸਮਾਜ ਹੈ ਜਿਹੜਾ ਐਲਫਾ ਮੇਲ ਐਂਡ ਉਹ ਸਭ ਇਨਸਿਕਿਉਰਡ ਮਰਦਾਂ ਵਾਲੀਆਂ ਚੀਜ਼ਾਂ ਸਿਖਾਉਂਦਾ ਲੋਕਾਂ ਨੂੰ, ਆਹ ਕਹਿ ਕੇ ਕਿ ਨਹੀਂ ਇਹੀ ਅਸਲ ਮਰਦਾਂ ਦਾ, ਤੂੰ ਇਹ ਵਾਲੇ ਪੇਜਾਂ ਤੇ ਚੱਲ ਜਾ, ਉਹ ਤੁਹਾਨੂੰ ਸਿਖਾਉਂਦੇ ਕੀ ਆ, ਉਹ ਤੁਹਾਨੂੰ ਉਹ ਚੀਜ਼ਾਂ ਸਿਖਾ ਰਹੇ ਜੋ ਚੀਜ਼ਾਂ ਸਾਨੂੰ ਸਾਡੇ ਬਜ਼ੁਰਗਾਂ ਨੇ ਉਸ ਤੋਂ ਉਲਟ ਸਿਖਾਇਆ ਹਨਾ। ਉਹ ਨਿਮਰਤਾ ਹੋ ਗਈ ਤੁਹਾਡੇ ਅੰਦਰ, ਹੰਬਲਨੈਸ ਹੋ ਗਈ ਤੁਹਾਡੇ ਅੰਦਰ, ਕਿਸੇ ਲਈ ਅੱਗੇ ਵੱਧ ਕੇ ਖੁਦ ਕਿਸੇ ਨਾਲ ਜੁੜਨ ਦੀ ਗੱਲ ਹੋ ਗਈ, ਉਸ ਤੋਂ ਪਰੇ ਕਰ ਦਿੰਦਾ। ਜਿਸ ਤਰ੍ਹਾਂ ਤੁਸੀਂ ਕਿਹਾ, ਮੈਨੂੰ ਅਚਾਨਕ ਮਾਇੰਡ 'ਚ ਆਇਆ ਕਿ ਇੰਸਟਾਗ੍ਰਾਮ 'ਤੇ ਕਿੰਨੇ ਪੇਜਿਸ ਨੇ ਪਤਾ ਕਿੱਦਾਂ ਦੀਆਂ ਸਲਾਹਾਂ ਦੇਣਗੇ,
1: ਇਫ ਯੂ ਆਰ ਅ ਰੀਅਲ ਮੈਨ ਯੂ ਡੂ ਨਾਟ ਪਿੱਕ ਫੋਨ ਔਨ ਫਸਟ ਬੈਲ, ਕਿਉਂ ਬਾਈ ਹੱਥ 'ਚ ਕਿਸੇ ਨੂੰ ਲੋੜ ਹੋਣੀ, ਕਿਸੇ ਨੇ ਗੱਲ ਕਰਨੀ ਹੋਣੀ ਹੈ ਹਨਾ। ਯੂ ਡੋਂਟ ਅਰਾਈਵ ਫਸਟ, ਤੁਸੀਂ ਪਹਿਲੇ ਨਹੀਂ ਪਹੁੰਚ, ਕਿਉਂਕਿ ਤੁਸੀਂ ਆਰਾਮ ਨਾਲ ਆਉਂਦੇ ਹੋ।
0: ਕਿਸੇ ਨੂੰ ਜੇ ਆਪਾਂ ਦੱਸਣਾ ਵਾ ਕਿ ਬੜੀ ਗੱਲ ਆ ਸਾਡੀ, ਬੜੀ ਵੱਡੀ ਸ਼ਹਿਰ, ਤੇ ਉਹ ਇਹੀ ਚੀਜ਼ਾਂ ਨੇ, ਮਤਲਬ ਉਹਨਾਂ ਦੇ ਕਹਿਣ ਦੇ ਹਿਸਾਬ ਨਾਲ ਵੀ ਇਹ ਦੱਸੋ ਤੇ ਫਿਰ ਲੱਗੂਗਾ। ਕਿਉਂਕਿ ਆਪਾਂ ਇਹ ਸ਼ੋਅ ਕਰਦੇ ਕਿ ਆਪਾਂ ਤੇ ਬਹੁਤ ਜ਼ਿਆਦਾ ਪ੍ਰੋਡਕਟਿਵ ਆ, ਕਿ ਸਾਡੇ ਕੋਲ ਤੇ ਸਮਾਂ ਹੀ ਨਹੀਂ ਹੈਗਾ, ਅਸੀਂ ਤੇ ਪ੍ਰੋਡਕਟਿਵਿਟੀ ਆ,
2: ਇਹ ਵੀ ਹਾਂ, ਮਤਲਬ ਇਹ ਵੀ ਚੀਜ਼ ਇੱਕ ਐਸਥੈਟਿਕ ਹੋ ਗਈ ਆ ਸਾਡਾ ਲਾਈਫ ਸਟਾਈਲ ਸ਼ੋਅ ਕਰਨਾ ਵੀ ਕਿ ਯਾਰ ਮੈਂ ਤਾਂ ਬਹੁਤ ਬਿਜ਼ੀ ਰਹਿਣਾ ਭਾਵੇਂ ਬੰਦਾ ਹੋਵੇ ਨਾ ਆਪਾਂ, ਕਿਉਂਕਿ ਇਹ ਸਾਰੀ ਹੈਕਟਿਕ ਲਾਈਫ ਦੇ ਅੰਦਰ ਵੀ ਨਾ ਮੇਰਾ ਇੰਸਟਾਗ੍ਰਾਮ ਦਾ ਸਕਰੀਨ ਟਾਈਮ, ਮੇਰੇ ਫੋਨ ਦਾ ਸਕਰੀਨ ਟਾਈਮ, ਤੇਰੇ ਫੋਨ ਦਾ ਸਕਰੀਨ ਟਾਈਮ ਆ, ਸੁਣਨ ਵਾਲਿਆਂ ਦੇ ਸਕਰੀਨ ਟਾਈਮ 6-6, 7-7 ਘੰਟੇ
0: ਹੋਣਗੇ ਆਰਾਮ ਨਾਲ
2: ਹਨਾ, ਆਰਾਮ ਨਾਲ। ਪੰਡ ਉਹਦੇ ਅੰਦਰ ਵੀ ਆਪਣਾ ਆਪ ਨੂੰ ਆਪਾਂ ਕੀ ਫੀਡ ਕਰਦੇ ਰਹਿੰਦੇ, ਕਿਸੇ ਹੋਰ ਦਾ ਲਾਈਫ ਸਟਾਈਲ, ਕਿਸੇ ਹੋਰ ਦਾ ਬੈਟਰ ਲਾਈਫ ਸਟਾਈਲ, ਯਾਰ ਇਹ ਤਾਂ 4 ਕੌਨਸਰਟ ਹੋ ਕੇ ਅਗਲੇ ਸਾਲ ਮੈਂ ਵੀ ਜਾਊਂਗਾ, ਯਾਰ ਇਹ ਤੇ ਆਪਣਾ ਬੜੇ ਵਧੀਆ ਵਧੀਆ ਇਵੈਂਟ ਕਰਾਉਂਦਾ, ਮੈਂ ਵੀ ਕਰਾਉਣੇ ਸ਼ੁਰੂ ਕਰਨੇ,
0: ਇਹਨੇ ਨਵੇਂ ਗਾਣੇ ਤੇ ਰੀਲ ਪਾਈ, ਮੈਂ ਵੀ
2: ਪਾਉਂਗਾ, ਲੈ ਇਹਨੇ ਮੁਸਟੈਂਕ ਕਢਾ ਲਈ, ਬਸ ਬਈ
0: ਇਹਨੇ ਉਹ ਵਾਲੇ ਗਾਣੇ ਤੇ ਰੀਲ
2: ਆਈ, ਅਗਲੀ ਬਹਾਰ
0: ਗਾਣਾ ਹੀ ਯਾਰ, ਮੋਰ ਵਾਲਾ ਕਿਹੜਾ ਗਾਣਾ ਹੀ,
2: ਕਿਹੜਾ ਮੋਰ
0: ਯਾਰ, ਮੋਰ ਵਾਲਾ ਰੀਲ ਨਹੀਂ ਬੜੀਆਂ ਚੱਲੀਆਂ,
2: ਪਤਾ ਨਹੀਂ ਯਾਰ, ਪਰ ਖੈਰ ਜਿਹੜਾ ਵੀ ਹੈ,
0: ਸੱਚੀ ਮੁੱਚੀ ਦਾ ਮੋਰ ਕਿੱਥੋਂ ਆ ਗਿਆ ਨੀ ਮਾਂ, ਵੇਖਿਆ ਨੀ ਬੜੀ ਇੰਨੀ ਕੁ ਗੱਲ ਦੀ ਬੜੀ ਰੀਲ ਚੱਲੀ,
2: ਅੱਛਾ ਪਤਾ ਨੀ ਯਾਰ, ਚਿੰਤਾ ਵੀ ਨਾ, ਮਤਲਬ
0: ਮੋਰ ਬਣ ਬਣ ਕੇ ਲੋਕਾਂ ਪਰ ਉਹ ਵੀ ਕਿਤੇ ਨਾ ਕਿਤੇ ਜੇ ਤੁਸੀਂ ਮੰਨ ਲਓ ਹੈਗੇ ਹੋ ਪ੍ਰੋਡਕਟਿਵ, ਤੁਸੀਂ ਬਿਜ਼ੀ ਹੋ ਤੇ ਤੁਸੀਂ ਦੂਜੇ ਨੂੰ ਕਹਿ ਕੇ ਉਹਦਾ ਕੋਈ ਫਾਇਦਾ ਥੋੜਾ ਵਾ, ਦੂਜੇ ਨੂੰ ਵੈਸੇ ਤੇ ਮੈਂ ਜਿਨ੍ਹਾਂ ਨੂੰ ਜਾਣਦਾ ਜਿਹੜੇ ਬਿਜ਼ੀ ਨੇ ਉਹਨਾਂ ਨੂੰ ਪੁੱਛੋ ਤੇ ਉਹ ਕਦੀ ਨੀ ਕਹਿਣਗੇ ਕਿ ਯਾਰ ਬਿਜ਼ੀ ਚੱਲਣ ਡਿਆ, ਉਹ ਕਹਿਣਗੇ ਹਾਂ ਹਾਂ ਕੋਈ ਨੀ ਦੱਸੋ ਵੀ
2: ਹਾਂਜੀ ਖਾਲੀ ਭਾਂਡਾ ਖੜਕਦਾ,
0: ਜਿਹਨੂੰ ਨਹੀਂ ਕੰਮ ਹੈਗਾ ਮੇਰੇ ਵਰਗੇ ਨੂੰ ਉਹ ਫੋਨ ਜੋ ਕੇ ਕਹੂਗਾ ਹਾਂਜੀ ਹਾਂਜੀ ਭਾਜੀ ਮੈਂ ਕਰਦਾ ਇੱਥੇ ਬੜਾ ਬਿਜ਼ੀ ਚੱਲਣ ਦੇ,
2: ਬਹੁਤ ਆਈ ਐਮ ਵੈਰੀ ਬਿਜ਼ੀ,
0: ਜਿੱਦਾਂ ਪਤਾ ਨੀ ਕੀ,
2: ਪਰ ਮੈਂ ਤੁਹਾਨੂੰ ਗੱਲ ਦੱਸਾਂ, ਇੰਨੀ ਜ਼ਿਆਦਾ ਬਿਜ਼ੀ ਲਾਈਫ ਦੇ ਅੰਦਰ ਨਾ ਐਂਡ ਇੰਨੀ ਤੇਜ਼ ਤਰਾਰ ਲਾਈਫ ਦੇ ਅੰਦਰ, ਇੰਨੀ ਹੈਕਟਿਕ ਲਾਈਫ ਦੇ ਅੰਦਰ ਨਾ ਥੋੜ੍ਹੇ ਨਾ ਈਜ਼ੀ ਜਿਹੇ ਠੰਡੇ ਜਿਹੇ ਉਹ ਫਰਵਰੀ ਦੀ ਜਨਵਰੀ ਦੀ ਇੰਡੀਆ ਦੀ ਦੁਪਹਿਰ ਜਿਹੇ ਗਾਣੇ ਨਾ ਬਹੁਤ ਜ਼ਰੂਰੀ ਹੁੰਦੇ ਆ,
0: ਤੇ
2: ਮੈਂ ਸੋਚ ਰਿਹਾ ਕਿ ਇੱਦਾਂ ਦਾ ਇੱਕ ਗਾਣਾ ਸੁਣਾ ਰਹੀ ਹੈ ਆਪਣੇ ਸੁਣਨ ਵਾਲਿਆਂ ਨੂੰ, ਤਾਂ ਫਿਰ ਬਾਅਦ ਚੋਂ ਦੁਬਾਰਾ ਆਪਾਂ ਗੱਲ ਨਾ ਕਰੀਏ,
0: ਬਿਲਕੁਲ ਬਿਲਕੁਲ ਸੁਣਾ ਦੋ,
2: ਸਹੀ ਹੋ ਗਿਆ ਕਿ ਨਹੀਂ ਹੋ ਗਿਆ ਯਾਰ, ਮੈਨੂੰ ਪੋਸਟਰ ਬਹੁਤ ਪਸੰਦ ਹੈ ਇਸ ਗਾਣੇ ਦਾ।
0: ਅੱਛਾ ਜੀ,
2: ਹਾਂ
0: ਕਿਹੜੇ ਗਾਣੇ ਦਾ?
2: ਗਾਣਾ ਜੀ ਹਸਤਿੰਦਰ ਕਹਿ ਰਿਹਾ ਕਿ ਉਹਦੇ ਕੋਲ ਹੈ ਪੀ ਆਰ ਪਿੰਡਾਂ ਦੀ ਬਈ,

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 साल तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर ता दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME।

0: ਜਦ ਮਰਜ਼ੀ
1: ਪੰਜਾਬ ਕੁੜੇ
0: ਜਦ ਮਰਜ਼ੀ ਵੇਖ ਲਿਆ ਕੇ
1: ਹੱਸਦੇ ਹੀ ਰਹਿੰਦੇ ਆ।
0: ਗਾਓ ਯਾਰ, ਸੁਣਾਓ ਇੱਕ ਤਾਂ ਸੁਣਾਓ
1: ਯਾਰ, ਮੈਨੂੰ ਲਿਰਿਕਸ
0: ਏਦਾਂ ਨਾ ਕਰਿਆ ਕਰ ਮੇਰਾ ਵੀਰ। ਬਲਕੀਰਤ ਦੀ ਆਵਾਜ਼ ਚ ਬਹੁਤ ਜਾਦੂ ਹੈ ਬਈ। ਤੁਸੀਂ ਕਦੀ ਸੁਣਿਆ ਕਿ ਨਹੀਂ ਸੁਣਿਆ? ਕਦੀ ਇਹ ਵੀ ਸਾਨੂੰ ਫੀਡਬੈਕ ਭੇਜੋ ਬਈ। ਮੈਨੂੰ ਤਾਂ ਬਹੁਤ ਯਾਰ ਸਿੰਗਿੰਗ ਬੜੀ ਘੈਂਟ
1: ਕਸ਼ ਨਾ ਕੱਢਣਾ ਪੈ ਜੀ। ਅੱਗੇ ਬਹੁਤ ਹੈਕਟਿਕ ਚੱਲਣਾ,
0: ਬਹੁਤ ਹੈਕਟਿਕ ਚੱਲਣਾ ਹੁਣ
1: ਤੋਂ। ਜੇ ਮੈਨੂੰ ਕਸ਼ਟ ਕੱਢਣੀ ਪੈ ਗਈ ਤੇ ਫਿਰ
0: ਨਹੀਂ ਯਾਰ, ਮੁਸ਼ਕਿਲ ਹੋ ਜਾਣਾ।
1: ਉਹ ਫਿਰ ਮੇਰਾ ਸਾਰਾ ਧਿਆਨ ਕਸ਼ਟ ਵੱਲ ਨੂੰ ਚੱਲ
0: ਜਾਏ। ਨਹੀਂ ਨਹੀਂ ਠੀਕ ਹੈ,
1: ਕਸ਼ਟ ਤੇ ਆਪਣਾ ਬੈਸਟ ਦੇਣਾ ਪੈਣਾ।
0: ਨਹੀਂ ਨਾਲੇ ਜੇ ਤੁਸੀਂ ਗਾਣਾ ਸ਼ੁਰੂ ਕਰ ਦੋ, ਬਾਕੀ ਛੋਟੇ ਮੋਟੇ ਆਰਟਿਸਟ ਆਉਂਦੇ ਨੇ ਉਹਨਾਂ ਦਾ ਕੀ ਬਣੂਗਾ?
1: ਉਹੀ ਨਾ ਸਮਝਿਆ ਕਰੋ ਗੱਲ।
0: ਨਹੀਂ ਨਹੀਂ ਨਹੀਂ ਨਹੀਂ ਠੀਕ ਹੈ,
1: ਰੋਡ ਲੇਬਰ ਨੂੰ ਨਹੀਂ ਆਪਾਂ ਕਦੀ
0: ਬਖਸ਼ ਦੋ, ਤੁਸੀਂ ਰੋਡ ਲੇਬਰ ਨੂੰ
1: ਬਖਸ਼ ਦੀ
0: ਬਖਸ਼ ਦੋ, ਬਖਸ਼ ਦੋ।
1: ਚਲੋ ਠੀਕ,
0: ਮੈਲਬਰਨ ਕਨਵੈਨਸ਼ਨ ਨੂੰ ਵੀ ਬਖਸ਼ ਦੋ।
1: ਤੁਸੀਂ ਕਿਹਾ ਤੇ ਬਖਸ਼ਤਾ,
0: ਹਾਂ
1: ਨਹੀਂ ਤਾਂ ਤੁਹਾਨੂੰ ਪਤਾ ਹੀ ਆ ਫਿਰ।
0: ਹਾਂ ਪਤਾ ਹੀ ਆ ਫਿਰ, ਫਿਰ ਤਾਂ ਪਤਾ ਹੀ ਆ,
1: ਪਤਾ ਹੀ ਆ ਤੁਹਾਨੂੰ, ਪਤਾ ਹੀ ਫਿਰ। ਬਿਜ਼ੀ ਬਹੁਤ ਆ,
0: ਬਿਜ਼ੀ ਤਾਂ ਬਹੁਤ ਆ ਵੀਰ ਜੀ, ਅਸੀਂ ਬਿਜ਼ੀ ਤਾਂ ਬਹੁਤ। ਹੋਰ ਸੁਣਾਓ?
1: ਹੋਰ ਵਧੀਆ ਕ੍ਰਿਸ਼ਨਾ ਜੀ, ਵੇਖੋ ਕਹਿੰਦੇ ਨੇ ਜੀ ਮਲਟੀ ਟਾਸਕਰ ਬਣ ਜਾਓ।
0: ਹਾਂ,
1: ਅਤੇ ਜੇ ਮਲਟੀ ਟਾਸਕਰ ਬਣ ਜਾਓਗੇ ਤਾਂ ਤੁਹਾਡੀ ਹੋਰ ਪ੍ਰੋਡਕਟੀਵਿਟੀ ਵੱਧ ਜੂਗੀ। ਉਹ ਬੰਦਾ ਉਹ ਵੀ ਕਰ ਲੈਂਦਾ ਜੀ, ਉਹ ਵੀ ਕਰ ਲੈਂਦਾ ਜੀ, ਆਹ ਵੀ ਕਰ ਲੈਂਦਾ। ਪਰ ਜੇ ਤੁਸੀਂ ਸੋਚੋ, ਬਹਿ ਕੇ ਵੇਖੋ ਤਾਂ ਕਹਿੰਦੇ ਨੇ ਜੀ ਮਲਟੀ ਟਾਸਕਿੰਗ ਕਰਨ ਦੇ ਨਾਲ ਵੀ ਚੀਜ਼ਾਂ ਹੈਕਟਿਕ ਹੋਰ ਹੋ ਜਾਂਦੀਆਂ ਨੇ। ਕਿੱਦਾਂ ਹੋ ਜਾਂਦੀਆਂ ਨੇ? ਕਿਉਂਕਿ ਜੇ ਤੁਸੀਂ ਇੱਕੋ ਟਾਈਮ ਦੇ ਉੱਤੇ ਚਾਰ ਕੰਮ ਕਰ ਰਹੇ ਹੋ ਤੇ ਉਹ ਚੌਵਾਂ ਨੂੰ ਤੁਸੀਂ ਮੈਨੇਜ ਕਰਨਾ।
0: ਹਾਂ ਦੇਖੋ, ਉਦੋਂ ਹੈ ਨਾ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ।
1: ਹਾਂ, ਤੇ ਇਸ ਕਰਕੇ ਇਟਸ ਨੋਟ ਆਲਵੇਸ ਗੁੱਡ ਕਿ ਤੁਸੀਂ ਜੇ ਮਲਟੀ ਟਾਸਕ ਕਰੋ ਤੇ ਬਹੁਤ ਵਧੀਆ, ਉਹ ਵੀ ਕਿਤੇ ਨਾ ਕਿਤੇ ਤੁਹਾਡੀ ਲਾਈਫ ਨੂੰ, ਜ਼ਿੰਦਗੀ ਨੂੰ ਥੋੜ੍ਹਾ ਹੈਕਟਿਕ ਬਣਾ ਸਕਦਾ।
0: ਹਾਂ ਮਤਲਬ ਉਹੀ ਹੈ ਨਾ ਕਿ ਉਹ ਕੁਛ ਨਾ ਕੁਛ, ਉਹ ਕੁਛ ਪਾਣੇ ਕੇ ਲਈ ਕੁਛ ਖੋਣਾ ਪੜਤਾ ਹੈ ਵਾਲੀ ਗੱਲ ਕਿ 24 ਘੰਟੇ ਹੀ ਨੇ ਦਿਨ ਦੇ। ਬਹੁਤ ਹੀ ਜ਼ਿਆਦਾ ਹਾਈਪਰ ਐਕਟਿਵ ਆਦਮੀ ਹੋ ਜੇ ਤੁਸੀਂ, ਔਰਤ ਹੋ, ਆਦਮੀ ਹੋ, ਹੈ ਨਾ, ਮੋਟੇ ਪਰ, ਹੈ ਨਾ, ਜੇ ਤੁਸੀਂ ਹੈਗੇ ਹੋ ਤਾਂ 6 ਘੰਟੇ ਦੀ ਨੀਂਦ ਤਾਂ ਲਉਂਗੇ ਨਾ ਦਿਨ ਦੇ ਅੰਦਰ, ਐਟਲੀਸਟ ਐਟਲੀਸਟ। ਹੈ ਨਾ, ਵੈਸੇ ਤੇ ਕਿਹਾ ਜਾਂਦਾ ਕਿ 7-8 ਘੰਟੇ ਦੀ ਹੋਣੀ ਚਾਹੀਦੀ ਹੈ।
1: ਇੱਕ ਨਾ 18 ਘੰਟੇ ਦੇ ਅੰਦਰ
0: ਕ੍ਰਿਸ਼ਨਾ ਜੀ,
1: ਪਹਿਲਾਂ ਇਹਨਾਂ ਨੇ ਜਦੋਂ ਆਸਟ੍ਰੇਲੀਆ ਦਾ ਸ਼ੁਰੂ ਹੋਇਆ ਸੀ ਨਾ, ਵਰਕ ਵਾਲਿਆਂ ਨੇ ਜਿਹੜਾ ਪੈਸੇ ਮੰਗਣੇ ਸ਼ੁਰੂ ਕੀਤੇ ਸੀਗੇ, ਵਧਾਉਣ ਦੀ ਮੰਗ ਕੀਤੀ ਗਈ
0: ਫਿਰ ਕਮਿਸ਼ਨ ਵਾਲਿਆਂ ਨੇ।
1: ਹਾਂ, ਕਮਿਸ਼ਨ ਮਤਲਬ ਬਹੁਤ ਪੁਰਾਣੀ ਗੱਲ,
0: ਫਿਰ ਵਰਕ
1: ਭੁੱਲ ਗਿਆ। ਉਹਦੇ ਵਿੱਚ ਕੀ ਸੀਗਾ ਕਿ ਇਹਨਾਂ ਨੇ ਟ੍ਰਿਪਲੇਟ ਰੂਲ, ਜਾਂ ਤੁਸੀਂ ਵੀ ਸੁਣਿਆ ਹੋਊਗਾ, ਉਦੋਂ ਬਣਿਆ ਸੀਗਾ ਕਿ ਸ਼ਾਇਦ ਹਾਲੇ ਤੱਕ ਚੱਲਦਾ ਹੋਵੇ, ਪਤਾ ਨਹੀਂ ਹੁਣ ਕਦੀ, ਆਈ ਡੋਂਟ ਨੋ ਹੁਣ ਕੀ ਆ, ਪਰ ਮੈਂ ਕਿਤੇ ਪੜ੍ਹਿਆ ਸੀ ਕਿ ਪਹਿਲਾਂ ਚੱਲਦਾ ਸੀਗਾ ਕਿ ਉਹਨਾਂ ਨੇ ਇੱਕ ਰੂਲ ਬਣਾਇਆ ਸੀਗਾ ਟ੍ਰਿਪਲੇਟ ਰੂਲ, ਮਤਲਬ ਸਾਰਿਆਂ ਨੇ ਰਲ ਕੇ, ਜਿੱਦਾਂ ਮੰਨ ਲਓ ਜਿੰਨੇ ਵੀ ਕੰਮ ਸੀ, ਜਿੰਨੇ ਵੀ ਲੇਬਰ ਸੀ, ਉਹ ਸਾਰੀ ਲੇਬਰ ਰਲ ਗਈ ਤੇ ਉਹਨਾਂ ਨੇ ਰੂਲ ਬਣਾਤਾ ਵੀ 8 ਘੰਟੇ ਕੰਮ ਕਰਾਂਗੇ ਦਿਹਾੜੀ ਦਾ।
0: ਅੱਛਾ,
1: ਕਿਉਂਕਿ ਪਹਿਲਾਂ ਹੁੰਦਾ ਸੀ ਇੱਦਾਂ ਵੀ ਲੱਗੇ ਰਹਿਣਾ, ਲੱਗੇ ਰਹਿਣਾ, ਸ਼ਾਮ ਨੂੰ ਲੱਗੇ ਰਹਿਣਾ, ਮਤਲਬ ਕੋਈ ਟਾਈਮਿੰਗ ਨਹੀਂ ਸੈੱਟ ਕਿਸੇ ਦੀ। ਫਿਰ ਜਦੋਂ ਇਹ ਚੀਜ਼ਾਂ ਥੋੜੀਆਂ ਥੋੜੀਆਂ ਸਾਹਮਣੇ ਆਈਆਂ ਤੇ ਫਿਰ ਉਦੋਂ ਹੀ ਇਹ ਚੀਜ਼ਾਂ ਬਣ ਗਈਆਂ ਕਿ 8 ਘੰਟੇ ਤੁਸੀਂ ਕੰਮ ਕਰਨਾ,
0: ਓਕੇ,
1: 8 ਘੰਟੇ ਤੁਸੀਂ ਸੌਣਾ, ਨੀਂਦ ਲੈਣੀ ਆ, ਤੇ 8 ਘੰਟੇ ਤੁਸੀਂ ਆਪਣਾ ਨੋਰਮਲ
0: ਬਤੀਤ ਕਰੋ।
1: ਯੈਸ, ਮਤਲਬ ਆਪਣੀਆਂ ਚੀਜ਼ਾਂ ਕਰੋ, ਜੋ ਤੁਹਾਨੂੰ ਵਧੀਆ ਲੱਗਦਾ ਉਹ ਕਰੋ, ਆਉਣਾ ਜਾਣਾ ਜਾਓ, ਖਾਣਾ ਪੀਣਾ ਖਾਓ, ਉਹ ਚੀਜ਼ਾਂ 8 ਘੰਟੇ ਤੁਸੀਂ ਆਪਣੇ ਲਈ ਰੱਖੋ ਬੇਸਿਕਲੀ ਦਿਨ ਦੇ ਵਿੱਚ, ਵੀ ਤੁਸੀਂ ਕੁਛ ਨਹੀਂ ਕਰਨਾ, ਡੂ ਵਟ ਐਵਰ ਯੂ ਵਾਂਟ ਫੋਰ ਰਿਲੈਕਸਿੰਗ ਐਂਡ ਸਮਥਿੰਗ, ਹੈ ਨਾ, ਮਤਲਬ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਕਿਤੇ ਖੇਡਣ ਜਾਣਾ ਵਾ, ਕਿਤੇ ਘੁੰਮਣ ਜਾਣਾ ਵਾ,
0: ਆਰਾਮ ਨਾਲ ਬੈਠ ਕੇ ਘਰੇ ਬੈਠ ਕੇ ਫਿਲਮ ਹੀ ਵੇਖਣੀ।
1: ਹਾਂ ਹਾਂ, ਆਪਣੇ ਹਿਸਾਬ ਨਾਲ ਤੁਸੀਂ ਲਾਉਣੇ 8 ਘੰਟੇ, ਜਿੱਦਾਂ ਮਰਜ਼ੀ ਲਾਓ, ਜਦੋਂ ਤੁਹਾਨੂੰ ਵਧੀਆ ਲੱਗਦੇ। ਤੋ ਇੱਦਾਂ ਕਰ ਕਰਕੇ ਤੁਸੀਂ ਮਤਲਬ ਆਪਣੇ ਜਿਹੜੇ ਦਿਨ ਦੇ 24 ਘੰਟੇ ਸੀਗੇ ਉਹਨਾਂ ਨੂੰ ਇੱਦਾਂ ਡਿਵਾਈਡ ਕਰ ਦੇਣਾ, ਤੇ ਉਹ ਫਿਰ ਮਤਲਬ ਉਦੋਂ ਦਾ ਉਹ ਗੁੱਡ ਕੀਤਾ ਸੀਗਾ ਤੇ ਉਹਨਾਂ ਨੇ ਉਹ ਮੰਨਿਆ ਸਾਰਿਆਂ ਨੇ ਤੇ ਉਹ ਚੱਲ ਆਇਆ। ਉਹ ਮੈਨੇਜਮੈਂਟ ਜਿਹੜੀ ਆ, ਮਤਲਬ ਇੱਕ ਗੁੱਡ ਮੂਵ ਸੀਗਾ ਉਦੋਂ, ਪਰ ਹੁਣ ਮੈਨੂੰ ਐਂ ਲੱਗਦਾ ਕਿ ਸ਼ਾਇਦ ਆਪਾਂ ਇਸ ਟਾਈਮ ਦੇ ਉੱਤੇ ਆ ਗਏ ਹਾਂ ਕਿ ਆਪਾਂ ਨੂੰ ਵੀ ਜਾਂ ਤਾਂ ਉਹੀ ਫੋਲੋ ਕਰਨਾ ਪਊਗਾ ਦੁਬਾਰਾ ਫਿਰ, ਤੇ ਜਾਂ ਫਿਰ ਕੋਈ ਥੋੜ੍ਹਾ ਜਿਹਾ ਇਸ ਸਮੇਂ ਦੇ ਹਿਸਾਬ ਨਾਲ ਕੁਛ ਬਣਾਉਣਾ ਪਊਗਾ ਵੀ ਜਿਹਨੂੰ ਸਾਰੇ ਫੋਲੋ ਕਰਨ ਤੇ ਸਾਰਿਆਂ ਦੀ ਲਾਈਫ ਥੋੜ੍ਹੀ ਜਿਹੜੀ ਆ ਉਹ ਘਟੇ ਹੈਕਟਿਕਨੈਸ।
0: ਵੈਸੇ ਇਹਦੇ ਅੰਦਰ ਨਾ ਐਂਡ ਇਹ ਬੜੇ ਹੁਣ ਜਿਸ ਪਾਸੇ ਤੁਸੀਂ ਰੁੱਖ ਕਰਤਾ ਗੱਲ ਦਾ, ਇਹ ਬਹੁਤ ਇੰਟਰਸਟਿੰਗ ਪੁਆਇੰਟਸ ਨੇ ਦੋ ਤਿੰਨ। ਆਦਮਜ਼ਾਤ ਜਦ ਦਾ ਇੰਡਸਟਰੀਅਲ ਰੈਵੋਲਿਊਸ਼ਨ 'ਚ ਆ ਕੇ ਫਸਿਆ ਕੁਛ 250-300 ਸਾਲ ਪਹਿਲਾਂ, ਹੈ ਨਾ, ਅਤੇ ਫਿਰ ਤਦ ਹੁੰਦਾ ਸੀਗਾ 16 ਘੰਟੇ ਦਾ ਕੰਮ, 16 ਆਵਰ ਅ ਡੇ ਕੰਮ, ਠੀਕ ਹੈ। ਫਿਰ ਬਾਅਦ 'ਚੋਂ ਕਾਰਲ ਮਾਰਕਸ ਜੀ ਉੱਠੇ, ਕਹਿੰਦੇ ਬਸ ਇਹ ਨਹੀਂ ਹੋਣੇ ਦੇਣਗੇ, ਕਮਿਊਨਿਜ਼ਮ ਦੁਨੀਆ 'ਚ ਫੈਲਿਆ, ਹੈ ਨਾ, ਵੀ ਆਲ ਨੋ ਫਿਡੈਲ ਕਾਸਤਰੋ, ਵੀ ਆਲ ਨੋ ਲੈਨਿਨ ਐਂਡ ਆਲ ਦੈਟ। ਖੈਰ, ਇੱਕ ਏਦਾਂ ਦਾ ਸਿਸਟਮ ਹੋ ਗਿਆ ਕਿ ਜੋ ਤੁਸੀਂ ਕਿਹਾ ਜੈਸਾ ਇੱਥੇ ਤੱਕ ਵੀ ਉਹ ਅੱਗ ਪਹੁੰਚੀ ਹੋਣੀ ਹੈ ਹਨਾ ਕਮਿਊਨਿਜ਼ਮ ਦੀ ਕਿ ਜੈ ਕਿਸਾਨ ਜੈ ਜਵਾਨ ਵਾਲਾ ਜਿਹੜਾ ਮਾਹੌਲ ਚੱਲ ਆਇਆ ਹਨਾ ਕਿ ਮਜ਼ਦੂਰੀ ਲੇਬਰ ਲਾਸ ਐਂਡ ਆਲ ਹਨਾ ਉਹ ਇੱਥੇ ਤੱਕ ਵੀ ਪਹੁੰਚਿਆ ਹੋਏਗਾ ਆਪਣੇ ਹਿਸਾਬ ਦਾ ਉਹ 8-8 ਹੋ ਗਿਆ ਕਾਫੀ ਦੁਨੀਆਂ 8-8 ਘੰਟੇ ਦਾ ਵਰਕਿੰਗ ਆਵਰ ਹੋ ਗਿਆ ਸੈੱਟ ਹਨਾ ਸ਼ਿਫਟ ਆਵਰਸ ਹੋ ਗਏ ਉਹ ਹੋ ਗਿਆ 7 ਦਿਨ ਦਾ ਫਿਰ ਹੌਲੀ ਹੌਲੀ ਅਗੇਨ ਇਨਸਾਨ ਥੋੜ੍ਹਾ ਪ੍ਰੋਗਰੈਸ ਕੀਤਾ ਮਸ਼ੀਨਰੀ ਬੈਟਰ ਆ ਗਈ ਹਨਾ ਅਤੇ ਉਹ 7 ਦਿਨ ਦਾ ਹੋ ਗਿਆ ਜੀ 6 ਦਿਨ ਸੰਡੇ ਆਫ ਕਿ ਸੰਡੇ ਚਰਚ ਡੇ ਆ ਕਿਉਂਕਿ ਇਹ ਵਾਲੇ ਮੁਲਕਾਂ ਦੇ ਅੰਦਰ ਕੈਥੋਲਿਕ ਰਿਲੀਜਨ ਦੇ ਜ਼ਿਆਦਾ ਲੋਕ ਸੀਗੇ ਵੈਸਟਰਨ ਵਰਲਡ ਦੇ ਅੰਦਰ ਜਾਂ ਫਿਰ ਇੱਥੇ ਵੀ ਆਪਾਂ ਸਦਰਨ ਹੈਮਿਸਫੇਅਰ 'ਚ ਤਾਂ ਇਕੱਲਾ ਸਿਰਫ ਆਸਟ੍ਰੇਲੀਆ ਨਿਊਜ਼ੀਲੈਂਡ ਹੀ ਵਸਿਆ ਹੋਇਆ ਅਤੇ ਜ਼ਿਆਦਾਤਰ ਕਿਉਂਕਿ ਬ੍ਰਿਟਿਸ਼ਰ ਸੀਗੇ ਤਾਂ ਇੱਥੇ ਵੀ ਹਨਾ ਇਸ ਤਰ੍ਹਾਂ ਹੋ ਗਿਆ ਫਿਰ ਅਲਟੀਮੇਟਲੀ ਹਜੇ ਵੀ ਇੰਡੀਆ ਦੇ ਅੰਦਰ ਇਹ ਚੀਜ਼ ਇੰਨੀ ਪ੍ਰੋਪਰ ਨਹੀਂ ਹੈ ਕਿਉਂਕਿ ਇੰਡੀਆ ਸਟਿਲ ਅ ਡਿਵੈਲਪਿੰਗ ਨੇਸ਼ਨ ਪਰ ਸੈਟਰਡੇ ਸੰਡੇ ਆਫ ਵਧੀਆ ਜਿਹੜੇ ਓਕੇ ਰਿਪੋਰਟ ਵਾਲੇ ਅਦਾਰੇ ਨੇ ਜਿਹੜੇ ਕਾਰਪੋਰੇਟ ਸਟਰਕਚਰ ਨੇ ਆਊਟ ਆਫ ਪੰਜਾਬ ਆਪਾਂ ਕਹਿ ਲਈਏ ਉੱਥੇ ਵੀ ਸੈਟਰਡੇ ਸੰਡੇ ਆਫ ਹੋਣਾ ਸ਼ੁਰੂ ਹੋ ਗਿਆ ਬੈਂਕਿੰਗ ਵੀ ਇਫ ਆਈ ਐਮ ਨੋਟ ਮਿਸਟੇਕਿੰਗ ਬੈਂਕਿੰਗ ਹੋਲੀਡੇਜ਼ ਵੀ ਹੁਣ ਕਾਫੀ ਜ਼ਿਆਦਾ ਬੈਟਰ ਹੋ ਗਈਆਂ ਹੋਈਆਂ ਇਸ ਚੱਕਰ 'ਚ ਹਨਾ ਹੁਣ ਯੂਕੇ ਨੇ ਅਪਣਾਇਆ ਸੀ ਜੀ 4-hour week ਸੋਰੀ 4-day week ਤੇ ਉਹ ਹੁਣ ਸੁਣਨ 'ਚ ਆਇਆ ਸੀ ਕਿ ਅਲਬਨੀਜ਼ੀ ਜੀ ਕਹਿ ਰਹੇ ਨੇ ਕਿ ਅਸੀਂ ਵੀ ਇੱਥੇ ਕੋਸ਼ਿਸ਼ ਕਰਾਂਗੇ ਇਹਨੂੰ ਲੈ ਕੇ ਆਉਣ ਦੀ ਸੋ ਗੱਲਾਂ ਬਾਤਾਂ ਇਹ ਵੀ ਚੱਲਣੀਆਂ ਸ਼ੁਰੂ ਹੋ ਗਈਆਂ ਕਿ ਮੰਡੇ ਟੂ ਥਰਸਡੇ
2: ਆਹੀ ਖਬਰ ਪਿੱਛੇ
0: ਹਨਾ ਕਿ ਮੰਡੇ ਟੂ ਥਰਸਡੇ ਹੋ ਜਾਏਗਾ ਹੁਣ ਤੋਂ ਕੰਮ ਕਰਨ ਵਾਲਾ ਇੱਕ ਰੂਲ ਤਾਂ ਪਿੱਛੇ ਜੇ ਪਾਸ ਹੋਇਆ ਹੀ ਆ ਕਿ ਜੇ ਤੁਹਾਡਾ ਵਰਕਰ ਤੁਹਾਡੇ ਲਈ ਜਿਹੜਾ ਵੀ ਤੁਹਾਡਾ ਇੰਪਲੋਈ ਆ ਕੰਮ ਕਰਦਾ 9-5 ਕੰਮ ਕਰਦਾ ਤੁਸੀਂ 5:30 ਵਜੇ ਉਹਨੂੰ ਮੈਸੇਜ ਨਹੀਂ ਕਰ ਸਕਦੇ ਕੰਮ ਤੋਂ ਰਿਲੇਟਡ ਕੋਈ ਵੀ
2: ਪਰ
0: ਕਿ ਜਿੱਦਾਂ ਦੇ ਚਲੋ ਸਟਰਕਚਰ ਚ ਅਸੀਂ ਕੰਮ ਕਰਦੇ ਹਾਂ ਉਹਦੇ ਅੰਦਰ ਤਾਂ ਕੋਈ ਰੋਲੇ ਵਾਲੀ ਗੱਲ ਹੀ ਨਹੀਂ ਹੈ
2: ਅੱਛਾ ਵੈਸੇ ਸਰਦਾ ਵੀ ਨਹੀਂ
1: ਹੋ ਕੇ ਕਰਦਾ
0: ਦੂਸਰਾ ਪੁਆਇੰਟ ਜਿਸ ਚੀਜ਼ ਤੋਂ ਆਪਾਂ ਪਰੇ ਨਹੀਂ ਰਹਿ ਸਕਦੇ ਦੁਨੀਆਂ ਦਾ ਸਭ ਤੋਂ ਵੱਡਾ ਬਬਲ ਸਮਝਦੇ ਹੋ ਪਹਿਲੇ ਆਇਆ ਸੀਗਾ 32 ਸਾਲ ਦੇ ਅੰਦਰ ਗ੍ਰੇਟ ਡਿਪਰੈਸ਼ਨ ਬਹੁਤ ਲੋਕੀ ਉਜੜੇ ਬੁਜੜੇ ਉਸ ਤੋਂ ਬਾਅਦ ਸਭ ਤੋਂ ਤਗੜਾ ਜੇ ਆਪਾਂ ਮੇਨ ਬਬਲ ਕਹੀਏ .com ਬਬਲ ਸੀਗਾ 2000 ਸਾਲ 'ਚ ਜਦੋਂ ਇੰਟਰਨੈਟ ਨਵਾਂ ਨਵਾਂ ਹਿੱਟ ਹੋਇਆ ਸਾਰੀ ਇੰਟਰਨੈਟ ਰਿਲੇਟਡ IT ਰਿਲੇਟਡ ਕੰਪਨੀਆਂ ਉੱਪਰ ਲੋਕਾਂ ਨੇ ਓਵਰ ਇਨਵੈਸਟ ਕਰਤਾ ਉਹ ਉਹਨਾਂ ਦੀ ਵੈਲੂਏਸ਼ਨ ਨਹੀਂ ਸੀਗੀ ਮਤਲਬ ਚੀਜ਼ ਸੀਗੀ 2 ਰੁਪਏ ਦੀ ਲੋਕਾਂ ਨੇ 200 ਦੀ ਬਣਾ ਦਿੱਤੀ ਉਹ ਉਸ ਤਰ੍ਹਾਂ ਦੀ ਡਿਲੀਵਰੈਂਸ ਨਹੀਂ ਕਰ ਪਾਈ ਸ਼ੇਅਰ ਮਾਰਕੀਟ ਡਾਊਨ 2008 'ਚ ਰਿਸੈਸ਼ਨ ਆਈ ਅਮੈਰੀਕਾ ਦਾ ਸਭ ਤੋਂ ਪੁਰਾਣਾ ਬੈਂਕ ਬੰਦ ਹੋ ਗਿਆ ਆਈ ਐਮ ਨੋਟ ਮਿਸਟੇਕਨ ਕੀ ਨਾਮ ਸੀ ਮੋਰਗਨ ਸਟੈਨਲੀ ਨਾਮ ਸੀਗਾ ਹੋ ਸਕਦਾ ਮੈਂ ਗਲਤ ਹੋ ਸਕਦਾ ਸੋ ਮੈਂ ਇਸ ਕਰਕੇ ਨਾਮ ਨਹੀਂ ਲਊਂਗਾ ਤੇ ਤਕਰੀਬਨ ਕਹਿੰਦੇ ਆ ਕਿ ਤਕਰੀਬਨ ਇਟ ਇਜ਼ ਸੱਚ ਅ ਸੈਡ ਫਿਗਰ ਪਰ ਤਕਰੀਬਨ 4 ਮਿਲੀਅਨ ਲੋਕ ਬੇਘਰ ਹੋਏ ਸੀਗੇ ਕਿਉਂਕਿ ਇੰਨੇ ਬੁਰੇ ਤਰੀਕੇ ਨਾਲ ਟੋਪਲ ਹੋਈ ਸੀਗੀ ਮਾਰਕੀਟ ਇਸ ਵਕਤ ਉਹ ਚੀਜ਼ AI ਨਾਲ ਹੋ ਰਹੀ ਹੈ AI ਇਸ ਵਕਤ $1 trillion ਵੈਲੂਏਸ਼ਨ ਤੇ ਜਾ ਚੁੱਕੀ ਹੈ ਹਰ ਕੰਪਨੀ ਜਦਕਿ ਉਸ ਲੈਵਲ ਦੀ ਉਹ ਲੋਕ ਸਬਸਕ੍ਰਿਪਸ਼ਨ ਨਹੀਂ ਵੇਚ ਰਹੇ ਅੱਜ ਕਲੌਡ ਨੂੰ CLAUDE ਵਾਲਾ ਜਿਹੜਾ ਕਲੌਡ ਹੈ ਉਹ ਐਂਥਰੋਪਿਕ ਦਾ ਤੇ ChatGPT ਹੈ ਜਿਹੜਾ ਹਨਾ ਜਾਂ ਫਿਰ ਆਪਾਂ ਗੂਗਲ ਦਾ ਮੈਂ LLM ਜਿਹੜਾ ਜਾਂ ਫਿਰ ਗੂਗਲ ਦਾ ਜਿਹੜਾ ਆਹ ਨੋਟਬੁੱਕ ਹੋ ਗਿਆ ਜਾਂ ਜੈਮਿਨਾਈ ਹੋ ਗਿਆ ਉਹਦੀ ਗੱਲ ਨਹੀਂ ਕਰਾਂਗਾ ਗੂਗਲ ਪੈਸੇ ਹੋਰ ਬਹੁਤ ਥਾਵਾਂ ਤੋਂ ਕਮਾਉਂਦਾ ਸੋ ਉਹ ਹਨਾ ਜਿੱਥੋਂ ਕਮਾਏ ਇਹ 'ਚ ਲਗਾ ਤਾਂ ਕੋਈ ਇੰਨਾ ਨਹੀਂ ਸਿਰਫ ਕਲੌਡ ਅਤੇ ChatGPT ਵਰਗੇ ਹੀ ਨਾ $1 trillion ਜਾਂ $multi-billion ਇੰਡਸਟਰੀ ਬਣ ਚੁੱਕੇ ਨੇ ਪਰ ਇਹਨਾਂ ਦੀ ਸਬਸਕ੍ਰਿਪਸ਼ਨ ਹੈ ਸਾਰੀ $30 ਦੀ ਇਹਨਾਂ ਨੂੰ ਇਸ ਵਕਤ ਜੋ ਸਬਸਕ੍ਰਾਈਬਰ ਬੇਸ ਹੈ ਦੇ ਸ਼ੁੱਡ ਬੀ ਚਾਰਜਿੰਗ ਅਰਾਊਂਡ $700-$800 ਅ ਮੰਥ ਪਰ ਕਿਸੇ ਨੇ ਨਹੀਂ ਖਰੀਦਣਾ ਇਹ ਇੰਨੀ ਸਾਰੀ ਲੰਬੀ ਰਾਮ ਕਹਾਣੀ ਤੁਹਾਨੂੰ ਇਸ ਕਰਕੇ ਦੱਸੀ ਆ ਕਿ AI ਦਾ ਯੁੱਗ ਹੈ ਇਹ ਕੰਪਨੀਆਂ ਇੰਨਾ ਜ਼ਿਆਦਾ ਘਾਟਾ ਖਾ ਰਹੀਆਂ ਵਰਲਡ ਇਕਨੋਮਿਕ ਇਸ ਵਕਤ ਟੋਪਲ ਕਰਦਾ ਪਿਆ ਇਸ ਚੱਕਰ 'ਤੇ ਕਾਰਨ ਕੀ ਹੈ ਕਿ ਹਰ ਕੋਈ ਲਾਈਫ ਦੇ ਅੰਦਰ ਅੱਜ ਦੇ ਦੌਰ 'ਚ ਇਹਨਾਂ ਨੇ ਮਤਲਬ ਇਹ ਬੁੱਝ ਲਿਆ ਕਿ ਹਰ ਆਦਮੀ ਜੋ ਜਿਹਨੂੰ ਆਪਾਂ ਅੱਜ ਦੇ ਦੌਰ 'ਚ ਮਿਡਲ ਕਲਾਸ ਤੋਂ ਉੱਪਰ ਉੱਠਦਾ ਹੋਇਆ ਅਪਰ ਮਿਡਲ ਕਲਾਸ ਕਹਿ ਲਈਏ ਜਾਂ ਫਿਰ ਆਲਰੇਡੀ ਅਪਰ ਮਿਡਲ ਕਲਾਸ ਕਹਿ ਲਈਏ ਜਿਹੜਾ ਰਿਚ ਕਲਾਸ ਵੱਲ ਨੂੰ ਜਾ ਰਿਹਾ ਜਾਂ ਫਿਰ ਰਿਚ ਕਲਾਸ ਨੂੰ ਐਂਟਰੀ ਲੈਵਲ ਰਿਚ ਕਲਾਸ ਨੂੰ ਕਹਿ ਲਈਏ ਜਿਹੜਾ ਹਾਈਪਰ ਰਿਚ ਕਲਾਸ ਵੱਲ ਨੂੰ ਜਾਣਾ ਚਾਹ ਰਿਹਾ ਉਧਰਲੇ ਪਾਸੇ ਜਿਹੜਾ ਵੀ ਆਦਮੀ ਮੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਇੱਕ ਕੰਮ ਨਹੀਂ ਕਰ ਰਿਹਾ ਉਹ ਇਕੱਲੀ ਜੋਬ ਤਾਂ ਕਰ ਹੀ ਨਹੀਂ ਰਿਹਾ ਹਰ ਜੋਬ ਕਰਨ ਵਾਲਾ ਆਦਮੀ ਆਪਣਾ ਕੰਮ ਵੀ ਕੋਈ ਖੋਲ ਕੇ ਬੈਠਾ ਪਿਆ ਹਰ ਇੱਕ ਕੰਮ ਕਰਨ ਵਾਲਾ ਆਦਮੀ 2-3 ਕੰਮ ਖੋਲ ਕੇ ਬੈਠਾ ਪਿਆ
2: ਭਾਵੇਂ
0: ਸਮਾਲ ਬਿਜ਼ਨੈਸਿਸ ਨੇ ਐਂਡ AI ਦਾ ਪੁਆਇੰਟ ਆਫ ਆਉਣ ਦਾ ਇੱਥੇ ਇਹੀ ਹੈ ਕਿ ਇਹ ਬਿਜ਼ਨੈਸਿਸ ਯੂਜ਼ ਕਰਨ ਵੱਧ ਤੋਂ ਵੱਧ AI ਤਾਂ ਕਿ ਇਹਨਾਂ ਦਾ ਜਿਹੜਾ ਹੈਕਟਿਕ ਲਾਈਫ ਸਟਾਈਲ ਹੈ ਕਿ ਬਹੁਤ ਜ਼ਿਆਦਾ ਮੈਨੂੰ ਤਾਂ ਸਮਾਂ ਨਹੀਂ ਲੱਗਦਾ ਉਹਦੇ 'ਤੇ ਪ੍ਰੋਪਰਲੀ ਨਿਰਭਰ ਕਰ ਦੇਣ ਆਪਣਾ ਕੰਮ ਹੈ ਨਾ, ਕਿਉਂਕਿ ਹੁਣ ਉਸ ਲੈਵਲ ਦਾ ਨਹੀਂ ਰਿਹਾ. ਆਪਾਂ ਪਹਿਲੇ ਵੀ ਮੈਂ ਇੱਕ ਦੋ ਵਾਰੀ ਡਿਸਕਸ ਕੀਤਾ ਕਿ ਹੁਣ AI ਦੇ AI ਤੁਹਾਡੇ ਲਈ ਗੂਗਲ ਸਰਚ ਨਹੀਂ ਰਿਹਾ, ਹੁਣ ਕਰਨਾ ਕਰੀ ਜਾਓ, ਪਰ ਹੁਣ ਉਸ ਤੋਂ ਵੀ ਬੈਟਰ ਹੋ ਗਿਆ. ਹੁਣ ਜਿੰਨੀ ਕੁ ਤੁਸੀਂ ਸਾਰੇ AI ਵਰਤ ਚੁੱਕੇ ਹੋ, ਜੇ ਤੁਸੀਂ ਉਹਨੂੰ ਕਹੋ ਇਹਦੇ ਵਿੱਚੋਂ ਤੂੰ ਇੱਕ ਏਜੰਟ ਕ੍ਰੀਏਟ ਕਰਦੇ ਜਿਹੜਾ 24 ਘੰਟੇ ਲੈਟ ਸਪੋਜ ਮੇਰੀ ਈਮੇਲਸ ਰੀਡ ਕਰੇ ਤੇ ਉਹਦੇ ਰਿਪਲਾਈ ਕਰਦਿਆ ਕਰੇ, ਯੂ ਕੈਨ ਡੂ ਇਟ. 24 ਘੰਟੇ ਆਨ ਰਹੇਗਾ. ਕਾਫੀ ਬਿਜ਼ਨੈਸਸ ਕਰ ਰਹੇ ਨੇ ਅੱਜ. ਤੁਸੀਂ ਕਾਫੀ ਸਾਰੀ ਗੱਡੀਆਂ ਦੀ ਸਰਵਿਸ ਵਾਲੀਆਂ ਜਿਹੜੀਆਂ ਹੈਗੀਆਂ ਦੁਕਾਨਾਂ, ਤੁਸੀਂ ਫੋਨ ਕਰੋ ਉੱਥੇ, ਉਹਨਾਂ ਦਾ AI ਸਿਸਟਮ ਫੋਨ ਚੱਕਦਾ. ਕਾਫੀ GP ਕਲੀਨਿਕਸ ਇਹ ਵਾਲਾ ਹੋ ਗਿਆ. ਰਿਸੈਪਸ਼ਨਿਸਟ ਨੂੰ ਫਿਲਹਾਲ, ਰਿਸੈਪਸ਼ਨਿਸਟ ਜੋ ਹੈ ਇਹਨਾਂ ਥਾਵਾਂ ਤੇ ਕੰਮ ਕਰਨ ਵਾਲੇ, ਉਹਨਾਂ ਨੂੰ ਫਿਲਹਾਲ, ਹਾਂ ਫਿਲਹਾਲ ਉਹਨਾਂ ਨੂੰ ਇਹ ਕਿਹਾ ਤੁਹਾਡੀ ਲਾਈਫ ਈਜ਼ੀ ਕਰ ਰਿਹਾ, ਪਰ ਬੇਸਿਕਲੀ ਉਹਦੇ ਤੋਂ ਲਰਨਿੰਗ ਹੀ ਕਰਵਾ ਰਹੇ ਆ. ਉਹ ਆਪਣੀ ਆਪ ਹੀ ਬਾਂਹ ਵੱਢਦਾ ਪਿਆ ਬੇਸਿਕਲੀ, ਪਰ ਹੌਲੀ ਹੌਲੀ ਹਲਾਲ ਕਰਦਾ ਪਿਆ, ਉਹ ਚਟਕਾਇਆ ਨਹੀਂ ਜਾ ਰਿਹਾ. ਬਸ ਇਹ ਆ. ਐਂਡ ਇਹ ਸਾਰਾ ਤਾਮਾ ਜਾਮਾ ਇਸ ਕਰਕੇ ਆ ਕਿਉਂਕਿ ਵੀ ਆਰ ਵੈਰੀ ਮੱਚ ਲਿਵਿੰਗ ਇਨ ਹਾਈਪਰ ਐਕਟਿਵ ਵਰਲਡ, ਜਿੱਥੇ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਹੈਕਟਿਕ ਮਹਿਸੂਸ ਕਰਾਉਣ ਲਈ ਜਿੰਨੀ ਸਾਡੀ ਸ਼ਮਤਾ ਅਤੇ ਜਿੰਨੀ ਸਾਡੀ ਲੋੜ ਆ ਉਸ ਤੋਂ ਵੱਧ ਕੰਮ ਕਰਦੇ ਪਏ ਹਾਂ, ਪੁਆਇੰਟ ਨੰਬਰ ਇੱਕ. ਪੁਆਇੰਟ ਨੰਬਰ ਦੋ, ਜਦੋਂ ਅਸੀਂ ਕੰਮ ਨਹੀਂ ਕਰ ਰਹੇ ਹਾਂ, ਅਸੀਂ ਇੰਨੇ ਜ਼ਿਆਦਾ ਐਂਕਸ਼ੀਅਸ, ਇੰਨੇ ਜ਼ਿਆਦਾ ਪੈਰਾਨੋਇਡ ਕ੍ਰੀਚਰ ਬਣ ਚੁੱਕੇ ਹਾਂ ਕਿ ਸਾਨੂੰ ਫਿਰ ਵੀ ਕੁਛ ਨਾ ਕੁਛ ਕਰਨ ਨੂੰ ਚਾਹੀਦਾ ਹੈ ਨਾ. ਅਸੀਂ ਸੋਸ਼ਲ ਮੀਡੀਆ 'ਤੇ, ਅਸੀਂ ਵੱਖਰੀ ਵੱਖਰੀ ਇੱਦਾਂ ਦੀ ਹੋਬੀਜ਼ 'ਤੇ ਜਿਹੜੀਆਂ ਸਾਡੀ ਕਦੀ ਸਾਹਮਣੇ ਵੀ ਨਹੀਂ ਆਈਆਂ, ਜਿਨ੍ਹਾਂ 'ਚ ਸਾਨੂੰ ਕੁਛ ਬਹੁਤੀ ਰੁਚੀ ਨਹੀਂ, ਸਾਨੂੰ ਕੁਛ ਲੈਣਾ ਦੇਣਾ ਨਹੀਂ, ਉਹਨਾਂ 'ਚ ਇਨਵੈਸਟ ਕਰਦੇ ਪਏ ਹਾਂ. ਅਸੀਂ ਹੋਰ ਜ਼ਿਆਦਾ ਵੈਨਿਟੀ ਤੋਂ ਭਰੀਆਂ ਹੋਈਆਂ ਚੀਜ਼ਾਂ ਦੇ ਉੱਪਰ ਇਨਵੈਸਟ ਕਰਦੇ ਪਏ ਹਾਂ, ਜਿਹੜੀ ਹੈ ਨਾ ਓਬਵੀਅਸਲੀ ਸਾਡੀ ਜੇਬ ਤੋਂ ਪਰੇ ਨੇ.
2: ਇੱਦਾਂ ਹੀ ਹੈ ਜੀ.
0: ਐਂਡ ਅਸੀਂ ਰੁਕ ਨਹੀਂ ਪਾ ਰਹੇ. ਮੈਂ ਉਸ ਦਿਨ ਬਹੁਤ ਇੰਟਰਸਟਿੰਗ ਇੱਕ ਦੋ ਵੀਡੀਓਜ਼ ਦੇਖੀਆਂ, ਉਹਦੇ ਅੰਦਰ ਉਹ ਬੰਦੇ ਨੇ ਬਹੁਤ ਵਧੀਆ ਗੱਲ ਕੀਤੀ, ਕਹਿੰਦਾ ਹਾਓ, ਗੋਰੇ ਦੀ ਵੀਡੀਓ ਸੀਗੀ ਐਂਡ ਵੈਰੀ ਗੁੱਡ ਚੈਨਲ ਸੀਗਾ ਉਹ ਬੰਦੇ ਦਾ, ਸਾਰਾ ਐਨੀਮੇਟਿਡ. ਉਹਨੇ ਸਾਰਾ ਮੈਥ ਸਮਝਾਇਆ ਕਿ ਇਟ ਇਜ਼ ਬੇਸਿਕਲੀ ਜੇ ਤੁਸੀਂ ਅੱਜ ਤੋਂ 22 ਸਾਲ ਪਹਿਲੇ ਚਲ ਜਾਓ, ਐਂਡ ਇਕੋਨਮੀ ਇਕੋਨਮੀ ਐਜ਼ ਇਨ ਮੈਥ, ਮੈਥ ਐਜ਼ ਇਨ 2+2=4, ਜਦ ਦਾ ਇਹ ਬਣਿਆ ਇੱਦਾਂ ਹੀ ਹੈ ਨਾ, ਇਹ ਚੇਂਜ ਤਾਂ ਨਹੀਂ ਹੋਇਆ ਨਾ, ਕਿ ਇਕਨੋਮਿਕਲੀ 80,000 ਬਿਫੋਰ ਟੈਕਸ ਜੋ ਇਨਕਮ ਹੈ, ਐਵਰੇਜ ਹਾਊਸ ਹੋਲਡ ਇਨਕਮ ਆਫ ਅ ਸਿੰਗਲ ਪਰਸਨ ਇਨ ਆਸਟ੍ਰੇਲੀਆ, ਉਹਦੀ ਇਨਕਮ ਦਾ ਆਦਮੀ ਇੱਕ ਯੂਟ ਜੋ 70-80,000 ਦਾ ਕਿਸੇ ਵੀ ਮੈਥ ਰਿਕਾਰਡਿੰਗਲੀ ਨਹੀਂ ਕਰ ਸਕਦਾ ਅਫੋਰਡ.
2: ਸਹੀ ਗੱਲ.
0: ਪਰ ਇੰਨੇ ਸਾਰੇ ਯੂਟ, ਇੰਨੇ ਮਹਿੰਗੀਆਂ ਗੱਡੀਆਂ ਕਿਉਂ ਆ? ਕਿਉਂਕਿ ਉਹਨੇ ਪੂਰਾ ਮੈਥ ਸਮਝਾਇਆ ਕਿ ਤੁਸੀਂ ਹੁਣ 3 ਸਾਲ ਨੇ, ਤੁਸੀਂ 5 ਸਾਲ ਨੇ, ਹੁਣ 7 ਸਾਲ ਤੇ ਚਲੇ ਗਏ ਹੋ ਲੋਨਸ ਲੈਣ ਦੇ, ਹੈ ਨਾ. ਇੰਟਰਸਟ ਫਰਕ ਨਹੀਂ ਪੈਂਦਾ, ਇੰਟਰਸਟ ਕੀ ਆ? ਜਿਹੜਾ ਬੰਦਾ 7 ਸਾਲ ਦੇ ਲੋਨ ਦੇ ਉੱਪਰ ਕਾਰ ਕਰਾਉਂਦਾ ਉਹ ਬੇਸਿਕਲੀ ਇੱਕ ਯੂਟ ਐਕਸਟਰਾ ਦੇ ਜਾਂਦਾ ਉਹਨਾਂ ਨੂੰ, ਕੋਈ ਚੱਕਰ ਨਹੀਂ, ਹੈ ਨਾ. ਜੋ ਹੈ ਸੋ ਹੈ ਨਾ. ਇੱਕ ਐਜ਼ ਪੰਜਾਬੀ ਸਾਨੂੰ ਤਾਂ ਹੈ ਵੀ ਇੱਦਾਂ ਹੀ ਹੈ ਨਾ, ਕਿ ਮਤਲਬ ਜੀਓ ਤਾਂ ਇੱਕੋ ਵਾਰੀ ਦੇਖੀ ਜਾਊਗੀ,
2: ਕਿਉਂਕਿ ਸਾਨੂੰ ਇਹ ਹੈ ਕਿ ਅਗਲੇ 5 ਸਾਲ ਗੀਤ ਦਾ ਕੀ ਹੋਣਾ ਕੀ ਨਹੀਂ ਹੋਣਾ, ਵੀ ਕਿੱਧਰ ਨੂੰ ਗੇਮ ਜਾਣੀ ਕੀ ਨਹੀਂ ਹੋਣਾ. ਇਸ ਤੋਂ ਚੰਗਾ ਕਿ ਜੋ ਤੁਹਾਨੂੰ ਅੱਜ ਚਾਹੀਦਾ ਉਹ ਲੈ ਕੇ ਤੁਸੀਂ ਯੂਜ਼ ਕਰੋ
0: ਵਿਹਲੇ ਹੋ.
2: ਪਰ ਮਤਲਬ ਕਿਤੇ ਨਾ ਕਿਤੇ ਯਾਰ ਠੀਕ ਵੀ, ਮਤਲਬ ਤੁਹਾਨੂੰ ਲੱਗਦਾ ਕਿ ਤੁਸੀਂ ਲੈ ਹੀ ਨਹੀਂ ਸਕਦੇ, ਤੁਹਾਨੂੰ ਪਤਾ ਹੀ ਆ ਵੀ ਇਸ ਸਮ ਲੈ ਹੀ ਨਹੀਂ ਜਾਣਾ. ਫਿਰ ਉਸ
0: ਮੈਂ ਤਾਂ ਇਹੀ ਕਹਿ ਰਿਹਾ ਕਿ ਹੁਣ ਗੱਲ ਇਹ ਨਹੀਂ ਰਹੀ ਸਹੀ ਕੀ ਹੈ ਗਲਤ ਕੀ ਹੈ, ਕਿਉਂਕਿ ਉਸ ਤੋਂ ਪਾਰ
2: ਹੈ
0: ਹੁਣ ਤੇ ਸੋਸਾਇਟੀ ਦਾ ਨੋਰਮ ਹੋ ਗਿਆ ਨਾ. ਇਹ ਇੱਕ
2: ਮੈਂ ਕਹਿੰਦਾ ਤੁਸੀਂ, ਮੈਂ ਇੱਕ ਚੀਜ਼ ਸੋਚ ਕੇ ਹੈਰਾਨ ਹੋ ਗਿਆ, ਮਤਲਬ ਪਤਾ ਸੀਗਾ ਕਿ ਚਲੋ ਇੰਟਰਸਟ ਦੇਣਾ ਹੁੰਦਾ ਵਾ ਲੋਨ ਤੇ ਓਬਵੀਅਸਲੀ, ਪਰ ਮੈਨੂੰ ਐਗਜੈਕਟਲੀ ਇੰਨਾ ਨਹੀਂ ਪਤਾ ਵੀ ਇੰਨਾ ਜ਼ਿਆਦਾ ਦੇਣਾ ਪਊਗਾ. ਪਰ ਉਹ ਕਿੰਨਾ ਸੀਗਾ ਕਿ ਜੇ ਤੁਸੀਂ 7 ਲੱਖ ਲਾ ਕੇ ਬੰਨੇ ਲੋਨ ਲੈਂਦੇ ਹੋ ਤੇ ਤੁਹਾਨੂੰ ਉਹਦਾ 30 ਸਾਲਾਂ ਦੇ ਵਿੱਚ ਇਹ 10 ਸਮਥਿੰਗ ਕਿੰਨਾ ਸੀਗਾ, ਮੈਨੂੰ ਤੇ ਵੇਖ ਲਓ ਏਡਾ ਵੱਡਾ ਫਿਗਰ ਸੀਗਾ ਕਿ ਮੈਨੂੰ ਭੁੱਲ ਵੀ ਗਿਆ.
0: 7 ਲੱਖ
2: ਟੋਟਲ 30 ਸਾਲਾਂ ਚ ਆਪਾਂ ਪੇ ਆਫ ਕਿੰਨਾ ਕਰਨਾ, ਜੇ ਮੰਨ ਲਓ ਅੱਜ 7 ਲੱਖ ਲੈ ਲਿਆ ਤੇ ਆਈ ਥਿੰਕ 16 ਲੱਖ
0: ਡਬਲ
2: ਤੇ 14 ਹੁੰਦਾ ਵਾ,
0: ਡਬਲ
2: ਤੇ 14 ਭਰਾਵਾ 16, ਮਤਲਬ 16.5 ਲੱਖ ਲਾਓ ਤੇ 16.5 ਲੱਖ ਤੁਸੀਂ ਦੇਣਾ ਵਾ, ਤੁਸੀਂ ਚੀਜ਼ ਕਿੰਨੇ ਦੀ ਲੈਣੀ? 7 ਲੱਖ ਦੀ. ਤੇ ਵੇਖ
0: ਮੈਂ ਉਹੀ ਕਹਿ ਰਿਹਾ, ਐਂਡ ਇਹ ਸਭ ਇਨਫਲੇਟਿਡ ਪ੍ਰਾਈਸਿਸ ਨੇ, ਹੈ ਨਾ. ਇਹ ਕੋਈ ਅਸਲ 'ਚ ਉਸ ਜ਼ਮੀਨ ਦੇ ਅੰਦਰ, ਉਸ ਫੈਸਿਲਿਟੀ ਦੇ ਅੰਦਰ, ਜਾਂ ਫਿਰ ਉਹ ਬਣਾਈ ਹੋਈ ਚੀਜ਼ ਦਾ ਉਹ ਰੇਟ ਨਹੀਂ ਆ, ਹੈ ਨਾ. ਪਰ ਉਹ ਸੋਸਾਇਟੀ ਨੇ ਸੈੱਟ ਕਰਤਾ. ਇੱਕ ਬੜਾ ਮਸ਼ਹੂਰ ਅਖਾਣ ਹੈ ਨਾ ਹਿੰਦੀ ਦੇ ਅੰਦਰ ਆ ਕਿ ਆਜ ਕਾ ਜੁਰਮ ਹੈ ਕੱਲ ਕਾ ਕਾਨੂੰਨ ਪਰਸੋਂ ਕਾ ਫੈਸ਼ਨ, ਸਿੱਧਾ ਹਿਸਾਬ ਹੈ, ਜਿਹੜੀ ਚੀਜ਼ਾਂ ਜਮਾੜੀ ਹੈ ਨਾ ਉਹਨੇ ਕੱਲ ਨੂੰ ਕਿਸੇ ਨਾ ਕਿਸੇ ਤਰੀਕੇ ਤੁਹਾਡੇ ਆਪਸ ਚ ਕਾਨੂੰਨ ਬਣ ਜਾਣੀ, ਤੇ ਉਸ ਤੋਂ ਬਾਅਦ ਉਹ ਫੈਸ਼ਨ ਹੈ, ਉਹ ਫੈਸ਼ਨ ਕਿਹੜਾ ਫੈਸ਼ਨ, ਉਹ ਫੈਸ਼ਨ ਇਹ ਵਾਲਾ ਕਿ ਬਈ ਇਸ ਤੋਂ ਪਰੇ ਨਹੀਂ ਹੋ ਸਕਦੇ। ਸੋ ਅੱਜ ਦੇ ਦੌਰ ਚ ਯੂ ਲਾਈਕ ਇਟ ਔਰ ਯੂ ਡੋਂਟ ਲਾਈਕ ਇਟ, ਪਰ ਬਿਜ਼ੀ ਕਹਾਣਾ, ਹੈਕਟਿਕ ਲਾਈਫ ਰੱਖਣਾ, ਬਹੁਤੇ ਕੰਮ ਆਪਣੇ ਸਿਰ ਤੇ ਚੜਾਏ ਹੋਣੇ,
2: ਇਦਾਂ ਹੀ
0: ਇਹ ਇਟ ਇਜ਼ ਕੂਲ।
2: ਪਰ ਇਹ ਵੀ ਮੈਨੂੰ ਲੱਗਦਾ ਕਿ ਇੱਕ ਨਾ ਹੋਰ ਮਤਲਬ ਇੱਕ ਉਹ ਤੁਸੀਂ ਸਰ ਜਿਹੜਾ ਬੈਂਕ ਦੀ ਗੱਲ ਕਰਦੇ ਹੋ, ਕੈਂਟਲੈਂਡ ਆ,
0: ਨਹੀਂ ਕੋਈ ਹੋਰ
2: ਇਹ ਨਹੀਂ ਆ,
0: ਕੋਈ ਹੋਰ
2: ਬੰਦ ਹੋ ਗਿਆ ਕਹਿੰਦੇ 1920 ਦੇ ਵਿੱਚ ਖੁੱਲਿਆ ਸੀ।
0: ਹਾਂ ਇਹ ਬੜੇ ਬੰਦ ਹੋਏ ਸੀਗੇ, ਬਹੁਤ ਤਕੜਾ।
2: ਇਹਦੇ ਉੱਪਰ ਵੀ ਨਾ ਆਪਾਂ ਗੱਲ
0: ਕਰਾਂਗੇ, ਸਾਰੀ ਕਹਾਣੀ ਤੁਹਾਨੂੰ
2: ਪਹਿਲਾਂ ਬੰਦ ਹੋਇਆ ਇਹ ਦੱਸਾਂਗੇ ਤੁਹਾਨੂੰ, ਠੀਕ।
0: ਸਾਰੀ ਕਹਾਣੀ ਦੱਸਾਂਗੇ ਕਿ ਉਹ ਰਿਸੈਸ਼ਨ ਕਿਸ ਤਰ੍ਹਾਂ ਆਏ ਸੀਗੇ, ਜਿੰਨੇ ਯੂਰਪ ਵੀ ਸਾਰਾ ਉਜਾੜਤਾ ਸੀ 8 ਦੇ ਅੰਦਰ, ਅਮਰੀਕਾ ਵੀ ਉਜਾੜਤਾ ਸੀ, ਤੇ ਮੁੜ ਕੇ ਹੋਇਆ ਕੀ, ਤੇ ਉਹਦੇ ਵਿੱਚੋਂ ਦੋ ਬੰਦੇ ਬਿਲੀਅਨੇਅਰ ਬਣੇ, ਉਹ ਵੀ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਹੋਇਆ ਸੀਗਾ। ਨੈਕਸਟ ਸ਼ੋਅ ਦੇ ਅੰਦਰ ਡਨ ਹੋ ਗਿਆ, ਬਹੁਤ ਮਜ਼ਾ ਆਏਗਾ ਤੁਹਾਨੂੰ, ਡਨ ਹੋ ਗਿਆ,
2: ਦਿਲ ਤੇ ਲਿਖ ਦਿਓ। ਉਹਦੇ ਵਿੱਚ ਮੈਂ ਤੁਹਾਨੂੰ ਅਗਲਾ ਦੱਸਣ ਲੱਗਾ ਹਾਂ ਕਿ ਇੱਕ ਨਾ ਬੜਾ, ਤੁਸੀਂ ਆਮ ਤੌਰ 'ਤੇ ਸਾਰੇ ਹੀ ਆਪਾਂ ਇਹ ਚੀਜ਼ ਕਰਦੇ ਹਾਂ ਪਰ ਕਦੀ ਸ਼ਾਇਦ ਇਹਦੇ ਉੱਤੇ ਆਪਾਂ ਧਿਆਨ ਨਹੀਂ ਦਿੱਤਾ, ਉਹਨੂੰ ਕਹਿੰਦੇ ਡਿਸੀਜ਼ਨ ਫਟੀਕ। ਉਹ ਕੀ ਆ ਹੁਣ, ਉਹ ਇਹ ਆ ਕਿ ਮੰਨ ਲਓ ਮੈਂ ਅੱਜ ਆਪਾਂ ਇਹੀ ਸੋਚ ਲਵਾਂਗੇ ਕਿ ਅੱਜ ਰਾਤ ਨੂੰ ਖਾਣਾ ਕੀ ਆ।
0: ਹਾਂ ਯਾਰ ਇਹ 'ਚ ਬੜਾ ਸਮਾਂ ਬਰਬਾਦ,
2: ਠੀਕ ਹੈ, ਮਤਲਬ ਪਤਾ ਹੀ ਨਹੀਂ ਲੱਗਦਾ। ਮੈਂ ਤੁਹਾਨੂੰ ਕਹੀ ਜਾਣਾ, ਤੁਸੀਂ ਮੈਨੂੰ ਕਹੀ ਜਾਣਾ, ਨਾ ਤੁਹਾਨੂੰ ਪਤਾ ਲੱਗਣਾ ਨਾ ਮੈਨੂੰ ਪਤਾ ਲੱਗਣਾ। ਮੰਨ ਲਓ ਆਪਾਂ
0: ਪੀਣਾ
2: ਜਾਂ ਕੁਛ, ਯਾਰ ਕੀ ਪੀਏ ਇੱਥੋਂ, ਮਤਲਬ ਉਹਨੂੰ ਪਹਿਲਾਂ ਇਹ ਪ੍ਰੋਬਲਮ ਨਹੀਂ ਹੁੰਦੀ। ਜੇ ਮੈਂ ਆਪਣੀ ਗੱਲ ਕਰਾਂ, ਮੇਰੇ 'ਚ ਨਹੀਂ ਹੈਗੀ, ਆਈ ਐਮ ਵੈਰੀ ਕਲੀਅਰ ਕਿ ਮੈਂ ਅੱਜ ਪਨੀਰ ਖਾਣਾ ਵਾ, ਮੈਂ ਅੱਜ ਮੰਨ ਲਓ ਬਾਹਰੋਂ ਕੁਛ ਖਾਣਾ ਤੇ ਖਾਣਾ,
0: ਮੈਂ ਅੱਜ ਬਾਹਰੋਂ
2: ਪਰ ਹਾਂ ਹਾਂ ਖਾਊਂਗਾ ਤੇ ਪਤਾ ਹੁੰਦਾ ਸੀ ਬਾਹਰੋਂ ਵੀ ਕੀ ਖਾਣਾ, ਇਹ ਵੀ ਪਤਾ ਹੁੰਦਾ ਸੀ, ਉਹ ਵੀ 4-5 ਚੀਜ਼ਾਂ 'ਚ ਕੁਛ ਖਾਣਾ।
0: ਸਹੀ ਗੱਲ,
2: ਪਰ ਹੁਣ ਮਤਲਬ ਪਤਾ ਨਹੀਂ ਕੀ
0: ਆਪਸ਼ਨਸ ਨੇ ਨਾ, ਬਹੁਤ ਓਵਰਲੀ ਆਪਸ਼ਨਸ ਨੇ ਵੀ, ਯੈਸ
2: ਇਹ ਬਾਹਰੋਂ ਦਾ ਰੀਜ਼ਨ ਹੈ ਕਿ ਆਪਸ਼ਨਸ ਵਧ ਗਏ,
0: ਇੱਕ ਆਪਸ਼ਨ ਬਹੁਤ ਹੋ ਗਿਆ, ਫਿਰ ਉਹ ਆਪਸ਼ਨਾਂ ਦੇ ਅੰਦਰ ਵੀ ਡਰਾਮਾ ਕੀ ਹੋ ਗਿਆ, ਟੇਸਟ ਦੀ ਤਾਂ ਗੱਲ ਹੀ ਨਹੀਂ
2: ਰਹੀ। ਉਦੋਂ ਤੇ ਇਹੋ ਪਤਾ ਸੀ ਵੀ ਘੁੱਲੇ ਦੀ ਹੱਟੀ ਤੇ ਜਾਣਾ, ਉੱਥੋਂ ਹੀ 4 ਚੀਜ਼ਾਂ ਜਿਹੜੀਆਂ ਮਿਲਦੀਆਂ ਉਹਨਾਂ 'ਚੋਂ ਇੱਕ ਖਾਵਾਂਗੇ।
0: ਅਸੀਂ ਪਤਾ ਕੀ ਕੀਤਾ ਹੋਇਆ ਸੀ, ਅਸੀਂ ਤਾਂ ਨਜਿੱਠ ਲਿਆ ਸੀ ਆਪਸ 'ਚ 5-6 ਯਾਰਾਂ ਦੋਸਤਾਂ ਨੇ ਕਿ ਜੇ ਸਲਾਹ ਨਹੀਂ ਹੈ ਨਾ,
2: ਹਾਂ
0: ਪਹਿਲੇ 5-7 ਮਿੰਟ ਦੇ ਅੰਦਰ ਤੇ ਪੱਕਾ ਹੁੰਦਾ, ਜਿੱਥੇ ਮਰਜ਼ੀ ਚੱਲ ਪਓ। ਇੱਕ ਰੈਸਟੋਰੈਂਟ ਸੀਗਾ, ਉਹਦਾ ਨਾਂ ਅਸੀਂ ਆਪਸ 'ਚ ਰੱਖਿਆ ਸੀ ਜਿੱਥੇ ਮਰਜ਼ੀ, ਕਿ ਜੇ ਕਿਸੇ ਨੇ ਵੀ ਕਹਿਤਾ ਜਿੱਥੇ ਮਰਜ਼ੀ
2: ਉੱਥੇ ਹੀ
0: ਜਾਓ, ਉੱਥੇ ਹੀ ਚੱਲਿਓ।
2: ਵੇਖ ਲਓ ਕਿੰਨਾ ਮਤਲਬ ਕਿੱਡਾ ਸਿਸਟਮ ਜਿਹਾ ਬਣਾਇਆ ਸੀ, ਫਿਰ ਕੋਈ ਇਫ ਬਟ ਰਹਿ ਨਹੀਂ ਜਾਂਦੀ।
0: ਸਹੀ ਗੱਲ, ਸਾਡਾ ਸਾਰੇ ਦੇ ਆਪਸੀ ਰੀਜ਼ ਸੀਗੇ ਕਦੀ ਬਣਾਵਾਂਗੇ ਰੈਸਟੋਰੈਂਟ ਦਾ ਨਾਮ,
2: ਠੀਕ ਆਪਾਂ ਕਵਾਂਗੇ ਮੈਗੀ ਨਹੀਂ ਕਵਾਂਗੇ। ਉਹ ਫਟੀਕ ਜਿਹੜੀ ਆ ਇਹ ਵੀ ਬਹੁਤ ਵੱਧ ਗਈ ਹੈ, ਪਾਉਣਾ ਹੈ ਕਿ ਇਹ ਹੀ ਨਹੀਂ ਸਮਝ ਆਉਂਦਾ, ਦੋ ਵਾਰੀ ਲਾ ਕੇ, ਹਾਲਾਂਕਿ ਕਿਸੇ ਨੇ ਵੇਖਣਾ ਨਹੀਂ ਵੇਖਣਾ ਵੀ ਨੀ ਪਤਾ, ਵੈਸੇ
0: ਪਤਾ ਨੀ,
2: ਪਤਾ ਹੀ ਹੁੰਦਾ ਵੀ
0: ਨਹੀਂ ਮੈਚਿੰਗ ਨੀ ਬਣਦੀ ਅੱਜ ਕੱਲ, ਪਤਾ ਨੀ ਕੱਪੜੇ ਦੀ
2: ਟ੍ਰਸਟ ਬਣਦਾ ਵੀਰੇ ਅੱਜ ਕੱਲ
0: ਹਨਾ, ਉਹੀ ਮਤਲਬ
2: ਸੈਟਿੰਗ ਨਹੀਂ ਆਉਂਦੀ। ਨਿੱਕੇ ਨਿੱਕੇ ਜਿਹੇ ਡਿਸੀਜ਼ਨ ਆ ਜਿਹੜੇ ਕਿ ਆਮ ਤੌਰ ਤੇ ਸਿੱਧੇ ਸਿੱਧੇ ਵੀ ਲਈ ਜਾ ਸਕਦੇ, ਉਹਨਾਂ ਨੂੰ ਏਡਾ ਮਤਲਬ ਇੰਨਾ ਸੀਰੀਅਸ ਲੈਣ ਦੀ ਲੋੜ ਨਹੀਂ, ਪਰ ਫਿਰ ਵੀ ਆਪਾਂ ਉਹਨਾਂ ਚੀਜ਼ਾਂ ਨੂੰ ਇੰਨੀਆਂ ਸੀਰੀਅਸ ਲੈ ਰਹੇ ਹਾਂ, ਉਹਦੇ ਵਿੱਚ ਵੀ ਫਿਰ ਰਿਲੈਕਸੇਸ਼ਨ ਜਿਹੜੀ ਆਪਣੀ ਜਾਂਦੀ ਆ, ਕਿਉਂਕਿ ਉਹ ਵੀ ਫਿਰ ਆਪਾਂ ਇੱਕ ਤਰ੍ਹਾਂ ਨਾਲ ਇਸ਼ੂ ਹੀ ਬਣਾ ਲੈਂਦੇ ਹਾਂ ਜੇ ਕਿਹਾ ਜਾਵੇ, ਤੇ ਜੇ ਨਹੀਂ ਸਮਝ ਆਉਂਦੀ ਤੇ ਫਿਰ ਉੱਤੋਂ ਹੀ ਗਾਂਹ ਕਿਸੇ ਲੜਾਈ ਵੱਧ ਜਾਂਦੀ ਹੈ ਵੀ ਆ ਤੈਨੂੰ ਇਹੋ ਹੀ ਨਹੀਂ ਪਤਾ ਲੱਗਦਾ ਕੀ ਖਾਣਾ ਵਾ, ਘੱਟੋ ਘੱਟ ਇਹ ਤੇ ਤੂੰ ਦੱਸ, ਪਰ ਇੱਦਾਂ ਹੀ ਇਹ ਵੀ ਚੀਜ਼ ਵੱਧ ਜਾਂਦੀ, ਖਾਣਾ ਕਿੱਥੋਂ ਆ ਉਹ ਵੀ ਨਹੀਂ ਪਤਾ ਲੱਗਣ ਡਿਆ, ਤੇ ਇਹ ਇਸ਼ੂ ਆ ਕਿਤੇ ਨਾ ਕਿਤੇ ਆਪਾਂ ਨੂੰ ਇਹ ਵੀ ਹਰ ਚੀਜ਼ ਨੂੰ ਇੰਨਾ ਸੀਰੀਅਸ ਨਾ ਲਓ, ਹਰ ਚੀਜ਼ ਨੂੰ ਅਰਜੈਂਟ ਨਾ ਸਮਝੋ, ਪਰਸਨਲ ਟਾਈਮ ਦਿਓ, ਮੀ ਟਾਈਮ ਕਰੋ, ਵਾਹਵਾ ਸਾਰੀਆਂ ਚੀਜ਼ਾਂ। ਪਰ ਜੇ ਬੇਸਿਕਲੀ ਵੇਖੀ ਤੇ ਹੱਲ ਇਸ ਚੀਜ਼ ਦਾ ਹਾਲੇ ਤੱਕ ਤੇ ਦਿਖਦਾ ਨੀ,
0: ਹੱਲ ਇਹੀ ਹੈ ਸੈਲਫ ਅਵੇਅਰਨੈਸ ਕਿ ਬਈ ਜੇ ਮੈਂ ਹੁਣ ਆਪਣੇ ਸਿਰ ਤੇ ਕੁਛ ਰੱਖਿਆ ਨਾ ਕੰਮ, ਤੇ ਇੱਕ ਨਾ ਬਹੁਤ ਨਾ ਬਹੁਤ
2: ਕਹਿੰਦੇ ਜੀ ਨੋ ਕਹਿਣਾ ਸਿੱਖੋ, ਤੁਹਾਨੂੰ ਨੋ ਨਹੀਂ ਕਹਿਣਾ ਹੁੰਦਾ,
0: ਇਹ ਬਹੁਤ ਜ਼ਰੂਰੀ
2: ਹੈ,
0: ਨੋ ਕਹਿਣਾ ਸੱਚੀ ਇਹ ਮੈਂ ਐਗਰੀ ਕਰਦਾ,
2: ਲਰਨ ਟੂ ਸੇ ਨੋ ਇਹ ਵੀ ਬੜਾ ਚੱਲਿਆ ਹੈ ਨਾ।
0: ਹਾਂ ਹਾਂ ਇਹ ਜ਼ਰੂਰੀ ਚੀਜ਼ ਹੈ ਯਾਰ, ਇਹ 'ਚ ਕੋਈ ਦੋ ਰਾਏ ਨਹੀਂ, ਐਂਡ ਜਿਹੜਾ ਨਹੀਂ ਕਰਦਾ ਉਹ ਥੋੜ੍ਹਾ ਗਲਤੀ ਕਰ ਰਿਹਾ। ਇਹ ਚੀਜ਼ ਜ਼ਰੂਰੀ ਹੈ, ਇੱਕ ਬਾਉਂਡਰੀ ਸੈਟਅਪ ਕਰਨਾ ਕਿਤੇ ਵੀ ਹੋਵੇ ਤੁਹਾਡਾ, ਤੁਸੀਂ ਇੱਕ ਅਗੇਨ ਮੇਰੇ ਖਿਆਲ ਦੁਬਾਰਾ ਫਿਰ ਤੋਂ ਮੈਂ ਕਿਸੇ ਹੋਰ ਕਿਤੇ ਨਾ ਕਿਤੇ ਕਿਹਾ ਸੀਗਾ ਆਪਣੇ ਕਿਸੇ ਸ਼ੋਅ 'ਚ ਕਿ ਜੋਰਡਨ ਪੀਟਰਸਨ ਮੇਰਾ ਬਹੁਤ ਫੇਵਰੇਟ ਸਾਈਕੋਲੋਜਿਸਟ ਆ, ਉਹਦੀ ਕਿਤਾਬ ਹੈ 12 ਰੂਲਸ ਆਫ ਲਾਈਫ, ਉਹਦੀ ਸਾਰੀ ਕਿਤਾਬ 'ਚ ਇੱਕੋ ਚੀਜ਼ ਮੈਨੂੰ ਸਭ ਤੋਂ ਘੈਂਟ ਲੱਗੀ ਜੋ ਤੁਹਾਨੂੰ ਘਰ ਕਰ ਜਾਂਦੀ ਹੈ।
2: ਹਾਂਜੀ,
0: ਉਹਦੇ ਅੰਦਰ ਉਹ ਕਹਿੰਦਾ ਕਿ ਬਈ ਤੁਸੀਂ ਆਪਣੇ ਨਾ ਉਹਨੇ ਉਸ ਆਪਣੇ ਆਪ ਨੂੰ ਨਾ ਲੈ ਕੇ ਇਸ ਤਰੀਕੇ ਨਾਲ ਜ਼ਿੰਮੇਵਾਰੀ ਰੱਖੋ ਕਿ ਜਿਸ ਤਰ੍ਹਾਂ ਤੁਸੀਂ ਸ਼ਾਇਦ ਆਪਣੇ ਇੱਕ ਪੈਟ ਦੀ ਰੱਖੋਗੇ। ਜਿਸ ਤਰ੍ਹਾਂ ਤੁਸੀਂ ਆਪਣੇ ਪੈਟ ਲਈ ਜਾਂ ਤੁਸੀਂ ਆਪਣੇ ਇੱਕ ਛੋਟੇ ਜਿਹੇ ਟੋਡਲਰ ਬੱਚੇ ਲਈ ਜਿੰਨੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਹੈ ਨਾ ਉਸਦੀ, ਐਗਜੈਕਟਲੀ ਉਨੀ ਹੀ ਜ਼ਿੰਮੇਵਾਰੀ ਤੁਹਾਡੀ ਤੁਹਾਡੇ ਤੁਹਾਨੂੰ ਲੈ ਕੇ ਹੈ, ਆਪਣੀ ਮਾਨਸਿਕਤਾ ਨੂੰ ਲੈ ਕੇ, ਆਪਣੀ ਮੈਂਟਲ ਹੈਲਥ ਨੂੰ ਲੈ ਕੇ, ਆਪਣੀ ਪਰਸਨੈਲਿਟੀ ਨੂੰ ਲੈ ਕੇ, ਆਪਣੀ ਅਪੀਅਰੈਂਸ ਨੂੰ ਲੈ ਕੇ, ਆਪਣੇ ਫਿਜ਼ੀਕਲ ਵੈਲਬੀਇੰਗ ਤੋਂ ਲੈ ਕੇ ਹਰ ਚੀਜ਼ ਤੇ, ਉਨਾ ਹੀ ਜੇ ਆਪਣੇ ਆਪ ਨੂੰ ਤੁਸੀਂ ਇਸ ਤਰੀਕੇ ਨਾਲ ਇੰਡੀਵਿਜੁਅਲਿਸਟਿਕ ਅਪਰੋਚ ਨਾਲ ਆਪਣੀ ਹੀ ਰੂਹ ਨੂੰ ਬਾਹਰ ਆ ਕੇ ਫੇਸ ਟੂ ਫੇਸ ਵੇਖੋ ਤੇ ਉਸਦਾ ਕੇਅਰ ਕਰਨਾ ਸ਼ੁਰੂ ਕਰੋਗੇ ਨਾ, ਤੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ। ਬਾਕੀ ਮੈਂ ਤੇ ਗੱਲ ਇਹ ਤੇ ਹੀ ਐਂਡ ਕਰੂੰਗਾ ਕਿ ਬਹੁਤ ਬਹੁਤ ਸਾਲਾਂ ਤੱਕ ਨਾ ਇਹ ਚੀਜ਼ ਬਹੁਤ ਮਸ਼ਹੂਰ ਸੀਗੀ, ਜੈਕ ਆਫ ਆਲ ਟ੍ਰੇਡਸ ਮਾਸਟਰ ਆਫ ਨਨ, ਇਹ ਹਰ ਪਾਸੇ ਬੋਲਿਆ ਜਾਂਦਾ ਸੀ। ਤੇ ਸੀਗਾ ਤਾਂ ਉਹੀ ਗੱਲ ਕਿ ਹਨਾ ਕਿ ਇਹ ਤਾਂ ਯਾਰ ਸਾਰੀਆਂ ਚੀਜ਼ਾਂ ਜਾਣਦਾ, ਮਾਸਟਰ ਕਿਸੇ 'ਚ ਨਹੀਂ। ਬਾਅਦ 'ਚੋਂ ਕਿਸੇ ਨੇ ਪੂਰੀ ਕੰਪਲੀਟ ਦੱਸੀ ਤੇ ਹੁਣ ਥੋੜ੍ਹਾ ਅਗੇਨ, ਕਿਉਂਕਿ ਮੈਂ ਕਿਹਾ ਨਾ ਹੁਣ ਥੋੜ੍ਹਾ ਸਮਾਜ ਹੋ ਗਿਆ ਕਿ ਚਾਰ ਚਾਰ ਕੰਮ, ਤਾਂ ਹੁਣ ਉਹ ਪੂਰੀ ਕੰਪਲੀਟ ਹੈਗੀ ਜੀ, ਜੈਕ ਆਫ ਆਲ ਟ੍ਰੇਡਸ ਮਾਸਟਰ ਆਫ ਨਨ ਬਟ ਸਟਿਲ ਬੈਟਰ ਦੈਨ ਮਾਸਟਰ ਆਫ ਵਨ।
1: ਹਾਂ ਹਾਂ,
0: ਵਧੀਆ ਗੱਲ ਆ ਕਿ ਜੇ ਤੁਸੀਂ ਤਿੰਨ ਚਾਰ ਚੀਜ਼ਾਂ ਕਰਦੇ ਹੋ, ਕਰ ਪਾ ਰਹੇ ਹੋ, ਹੈਕਟਿਕ ਹੈ ਤਾਂ ਠੀਕ ਹੈ, ਇੰਜੋਏ ਕਰੋ, ਪਰ ਉਸ ਹੈਕਟਿਕਨੈਸ ਨੂੰ ਆਪਣੀ ਪਰਸਨੈਲਿਟੀ ਤੇ, ਆਪਣੀ ਖੁਸ਼ਹਾਲੀ ਤੇ, ਆਪਣੇ ਸਰੀਰ ਤੇ, ਆਪਣੀ ਮੈਂਟਲ ਹੈਲਥ ਤੇ ਟੋਲ ਨਾ ਬਣਨ ਦਿਓ। ਜਦੋਂ ਉਹ ਟੋਲ ਬਣ ਜਾਂਦੀ ਆ ਫਿਰ ਉਹ ਘਾਟੇ ਦਾ ਸੌਦਾ, ਉਹਨੂੰ ਫਿਰ ਛੱਡ ਦਿਓ। ਤੇ ਮੈਂ ਕਿਹਾ ਕਿ ਜੀ ਫਰੀ ਹੋਣਾ ਚਾਹੂੰਗਾ, ਆਈ ਥਿੰਕ ਕਾਫੀ ਕੁਝ ਕਰਤਾ, ਮੇਰੀ ਲਾਈਫ ਕਾਫੀ ਹੈਕਟਿਕ ਹੈ, ਚਤੁਰੀ ਆਪਾਂ ਹੋਰ ਵੀ ਕਾਫੀ ਕੰਮ
1: ਹੈਕਟਿਕ ਆ ਕਿ ਸਾਨੂੰ ਹੁਣ ਜਾਣਾ ਵੀ ਪੈਣਾ, ਫਿਰ ਆਪੇ ਸਾਰ ਵਾਲਾ ਕਿੰਨੀ ਹੈਕਟਿਕ ਹੋ ਗਈ।
0: ਹਾਂ ਸਹੀ ਹੋ ਗਿਆ,
1: ਸਹੀ ਗੱਲ ਹੈ ਯਾਰ, ਮੈਨੂੰ ਅੱਜ ਬਹਿ ਕੇ ਨਾ ਇਸ ਤੇ ਸੋਚਣਾ ਪੈਣਾ।
0: ਤੁਸੀਂ ਸੋਚੋ
1: ਏਡੀ ਹੈਕਟਿਕ ਲਾਈਫ ਨੂੰ ਕਿੱਦਾਂ ਭਾਰ ਕਿੱਦਾਂ ਘਟਾਇਆ ਜਾਵੇ, ਸਿਰ ਤੋਂ ਬੋਝ ਹੈ ਨਾ ਜਿਹੜਾ, ਬਈ ਫਾਸਟ ਨੂੰ ਸਲੋ ਕਰ ਦੇਣਾ, ਕਈ ਦੇ ਚੀਜ਼ਾਂ ਕੰਪਲੀਟਲੀ ਰਿਮੂਵ ਕਰ ਦੇਣੀ।
0: ਤੂੰ ਇਹ ਕਹਿ ਕੇ ਮੇਰੇ ਵੱਲ ਕਿਉਂ ਦੇਖਿਆ, ਮੈਂ ਦੱਸ ਦਵਾਂ, ਇਹਨੇ ਪੂਰਾ ਟਾਈਮ ਅੱਖਾਂ ਝੁਕਾ ਕੇ ਗੱਲ ਕੀਤੀ ਆ, ਕਈ ਚੀਜ਼ਾਂ ਰਿਮੂਵ ਕਰ ਲੈਣੀਆਂ, ਮੇਰੇ ਵੱਲ ਇਸ ਤਰ੍ਹਾਂ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ,
1: ਸਨੀ ਦਿਓਲ ਬਣਦਾ ਤੂੰ ਮੇਰੇ ਸਾਹਮਣੇ, ਓਏ
0: ਹੋ ਨਹੀਂ, ਚੱਲ ਫਿਰ ਠੀਕ ਹੈ,
1: ਮੈਂ ਖੜਾ ਨਲਕਾ ਪੁੱਟਣਾ ਹੀ ਹੋ, ਤੂੰ ਗੱਡੀ 'ਚ ਬੈਠਾ,
0: ਤੂੰ ਗੱਡੀ 'ਚ ਬੈਠਾ, ਮੈਂ ਚੁੱਪ ਹੀ ਰਿਹਾ, ਮੈਂ ਨੀ ਗੱਲ ਕੀਤੀ,
1: ਵਧੀਆ ਕੀਤਾ,
0: ਡਨ ਕੀਤਾ,
1: ਨਹੀਂ ਤਾਂ ਤੁਹਾਡਾ ਇੱਕ ਪਾਸਾ ਫਿਸਿਆ ਹੋਣਾ ਸੀ। ਚਲੋ ਯਾਰ, ਹੁਣ ਤੁਸੀਂ ਐਕਟਿੰਗ ਕਰ
0: ਰਹੇ ਹੋ, ਜਾਂਦੇ ਜਾਂਦੇ ਬਈ ਲੋਕਾਂ ਨੂੰ ਇਹ ਦੱਸ ਦਈਏ ਕਿ ਮਰਹੂਮ ਸਿੱਧੂ ਮੂਸੇਵਾਲੇ ਦਾ ਅਕਤੂਬਰ ਚ ਸ਼ੁਰੂ ਹੋਏਗਾ ਵਰਲਡ ਟੂਰ, ਪਤਾ ਨੀ ਆਸਟ੍ਰੇਲੀਆ ਹੋਏਗਾ ਨਹੀਂ ਹੋਏਗਾ, ਫਿਲਹਾਲ
1: ਵਰਲਡ ਟੂਰ ਦਾ ਮਤਲਬ ਹੀ ਹੋਊਗਾ,
0: ਕਦੋਂ ਹੋਏਗਾ ਇਹ ਦੱਸਿਆ ਨੀ, ਪਰ ਇੱਕ ਹੋਲੋਗ੍ਰਾਮ ਬਣਾਉਣਗੇ ਸਿੱਧੂ ਮੂਸੇਵਾਲੇ ਦਾ, ਤੇ ਉਹ ਹੋਲੋਗ੍ਰਾਮ ਪਰਫਾਰਮ ਕਰੇਗਾ, ਤੇ ਦੇਖਦੇ ਹਾਂ ਕਿ ਕਿਸ ਲੈਵਲ ਦੀ ਟੈਕਨੋਲੋਜੀ ਵਰਤਣਗੇ।
1: ਇੱਕ ਮਹੀਨਾ ਲਾ ਲਓ ਤੇ 8-10 ਦਿਨ ਅਗਲੇ ਲਾ ਲਓ, ਉਹੀ ਮਹੀਨਾ ਡੇਢ ਮਹੀਨਾ,
0: ਠੀਕ ਹੈ, ਤੁਸੀਂ ਸਾਡੇ ਨਾਲ ਰੋਜ਼ ਹੀ ਜੁੜੇ ਪਏ ਹੋ, ਤੁਹਾਨੂੰ ਫਿਰ ਨੈਕਸਟ ਵੀਕ ਤੱਕ ਜਾਂ ਫਿਰ ਉਸ ਤੋਂ ਨੈਕਸਟ ਵੀਕ ਜਾਂ ਜਦੋਂ ਸਾਨੂੰ ਪਤਾ ਲੱਗ ਗਿਆ ਤਦ ਤੱਕ ਅਸੀਂ ਤੁਹਾਨੂੰ ਦੱਸ ਦੇਵਾਂਗੇ। ਫਿਲਹਾਲ ਤੁਹਾਡੇ ਤੋਂ ਲੈਂਦੇ ਇਜਾਜ਼ਤ, ਤੇ ਜਾਂਦੇ ਜਾਂਦੇ ਤੁਹਾਨੂੰ ਇਹ ਕਹਾਂਗੇ ਕਿ ਚਿੱਲ ਕਰੋ, ਫਨ ਕਰੋ, ਤੇ ਗਾਣਾ ਵੀ ਸਿੱਧੂ ਮੂਸੇਵਾਲੇ ਦਾ ਸੁਣਾ ਦਿੰਦੇ ਹਾਂ, ਤੇ ਮੇਰੇ ਵੀਰ ਬਲਕੀਰ ਨੇ ਲੈਵਲ ਦੀ ਗੱਲ
1: ਕੀਤੀ,
0: ਲੈਵਲ ਸਭ ਕੇ ਨਿਕਲੇਂਗੇ, ਠੀਕ ਹੈ, ਤੇ ਇਸੇ ਕਰਕੇ ਲੈਵਲ ਸੁਣਾਉਂਦੇ ਹਾਂ ਤੁਹਾਨੂੰ ਸਿੱਧੂ ਮੂਸੇਵਾਲੇ ਦਾ, ਸੁਣਦੇ ਰਹੋ ਰੇਡੀਓ ਹਾਂਜੀ 1674 AM। I'm the most brutal and vicious and most ruthless champion there's ever been. There's no one can stop me. Lynch is a conqueror. No, I'm Alexander. He's no Alexander. I'm the best ever. There's never been anybody ruthless. I'm Sonny Liston. I'm Jack Dempsey. There's no one like me. I'm from Nashville. There's no one that can match me.